0: ਸੈਂਡ ਦੈਟ ਕਈ ਕੁਛ ਦੱਸਿਆ। ਅੱਛਾ ਕਹਿੰਦੇ ਸੋਚ ਸੋਚ ਕੇ ਉਹ ਜਿਹੜਾ ਅਧੂਰੇ ਜਿਹਾ ਮਨ ਨਾਲ ਐਕਸਪਲੇਨ ਕਰੀ ਆ, ਕਹਿੰਦੇ ਜੀ ਵੀ ਸਕੂਲ ਬੱਸ ਵੀ ਲੈਣੀ ਆ। ਅੱਛਾ ਕਹਿੰਦੇ ਕਿੰਨੇ ਕੁ ਦੀ ਆ ਜਾਂਦੀ ਆ? ਉਹ ਹਿਸਾਬ ਸੂਬ ਜਿਹਾ ਲੱਗਦਾ ਸੀ। ਕਹਿੰਦੇ ਅੱਛਾ ਵੀ ਇੱਕ ਬੱਸ ਮੈਂ ਦੇ ਦਿੰਦਾ ਜੀ ਤੁਹਾਨੂੰ।
1: ਅੱਛਾ ਜੀ,
0: ਉਹ ਨਵੀਂ ਬੱਸ ਜੀ ਵੱਡੀ ਉਹਨਾਂ ਨੇ ਬੱਸ ਹਾਂਜੀ 52 ਸੀਟ ਵਾਲੀ ਲੈ ਕੇ ਦਿੱਤੀ। ਫਿਰ ਵੀ ਉਹਨਾਂ ਨੂੰ ਜਦੋਂ ਲੋੜ ਪੈਣੀ ਉਹਨਾਂ ਨੂੰ ਮਜ਼ਾਕ ਵੀ ਕਰਨਾ, ਉਹਨੇ ਫਿਰ ਮਾਇਆ ਦੇਣੀ ਅਤੇ ਉਹਨੇ ਨਾਂ ਨਾ ਲਿਖਵਾਉਣਾ ਜੀ ਕਿਤੇ, ਨਾਂ ਕਹਿਣਾ ਮੇਰਾ ਦੱਸਿਓ ਕਿਤੇ। ਅੱਜ ਤੱਕ ਕਿਸੇ ਨੂੰ ਪਤਾ ਨਹੀਂ ਵੀ ਟੋਟਲ ਉਹਨਾਂ ਨੇ ਕਿੰਨਾ ਦਿੱਤਾ। ਅਤੇ ਹੁਣ ਵੀ ਤੁਸੀਂ ਕਿਤੇ ਜਾਓ ਅਤੇ ਮੈਂ ਦੱਸ ਸਕਦਾ, ਜਿਹੜੇ ਵਿਅਕਤੀਗਤ ਤੌਰ 'ਤੇ ਮੈਨੂੰ ਜਾਣਦੇ ਨੇ ਮੈਂ ਦਿਖਾ ਦਿਆਂਗਾ। ਜਦੋਂ ਕਾਲਜ ਦਾ ਇਸ ਤਰ੍ਹਾਂ ਜਿਵੇਂ ਸਾਹਮਣੇ ਐਂਟਰੀ ਹੈ ਨਾ ਜੀ,
1: ਜੀ ਜੀ
0: ਬਿਲਕੁਲ ਸਾਹਮਣੇ ਫਰਸ਼ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੈ, ਥੱਲੇ ਸਾਰੇ ਲੋਕ ਨੇ ਉੱਥੋਂ ਆਉਂਦੇ ਨੇ, ਕਹਿੰਦੇ ਮੇਰੇ ਇੱਥੇ ਲਿਖਦੇ ਹੋਏ ਲਿਖਣਾ, ਫਰਸ਼ ਦੇ ਵਿੱਚ ਉੱਕ ਰਿਹਾ
1: ਜੀ।
0: ਸੋ ਇਸ ਤਰ੍ਹਾਂ ਦੇ ਵੀ ਸਾਡਾ
1: ਫਿਰ ਉਹ ਗੱਲ ਹੈ ਨਾ, ਜਿਵੇਂ ਕਹਿੰਦੇ ਜ਼ਮੀਨ ਨਾਲ ਜੁੜਿਆ ਹੋਇਆ ਬੰਦਾ ਜਿਹੜਾ ਹੁੰਦਾ ਉਹ ਕਹਿੰਦਾ ਮੇਰਾ ਠੀਕ ਹੈ, ਨਾ ਇੱਥੇ ਲਿਖਦੇ।
0: ਸਾਰੀ ਜ਼ਿੰਦਗੀ ਛੋਟੇ ਜਿਹੇ ਮਕਾਨ ਵਿੱਚ ਰਹੇ, ਬੜੀ ਮਿਹਨਤ ਕੀਤੀ, ਬੜਾ ਸਭ ਕੁਛ ਕੀਤਾ ਅਤੇ ਸੈਟਿਸਫੈਕਸ਼ਨ ਲੈਵਲ ਇੰਨਾ ਜ਼ਿਆਦਾ ਜੀ। ਰਾਮ ਜੀ ਕੀ ਕਹਿਣਾ ਚਾਹੁੰਦੇ ਜੀ ਇਸ ਤਰ੍ਹਾਂ ਦੀ ਗੱਲ ਦੇ ਬਾਰੇ?
2: ਮੇਰਾ ਖਿਆਲ ਤੁਸੀਂ ਵਧੀਆ ਗੱਲਾਂ ਕਰੀ ਜਾਂਦੇ ਹੋ,
1: ਗੱਲ ਨੇੜੇ ਕਰ ਲਓ ਮਾਈਕ ਥੋੜ੍ਹਾ
2: ਜਿਹਾ। ਗੱਲ ਤਾਂ ਇਹੀ ਹੈ ਕਿ ਆਪਾਂ ਜਿਹੜਾ 5 ਏਕੜ ਦਾ ਗੁਰਦੁਆਰਾ ਸਾਹਿਬ ਨੇ ਇਹ ਨਵਾਂ ਖਰੀਦਿਆ, ਇਹਦੇ ਲਈ ਆਪਾਂ ਡੋਨੇਸ਼ਨ ਦੀ ਗੱਲ ਕਰਦੇ ਹਾਂ, ਬਾਕੀ ਤੁਸੀਂ ਹੋਰ ਵੀ ਜਿਹੜੀ ਨੌਲੇਜ ਆ ਦੇਈ ਜਾਂਦੇ ਸੰਗਤਾਂ ਨੂੰ। ਸੋ ਮੇਰਾ ਖਿਆਲ ਹੈ ਵੀ ਵੱਧ ਤੋਂ ਵੱਧ ਆਪਾਂ ਨੂੰ ਇੱਥੇ ਆ ਕੇ ਸੇਵਾ ਕਰਨੀ ਚਾਹੀਦੀ ਹੈ, ਜਿੰਨੀ ਵੀ ਆਪਾਂ ਸੇਵਾ ਕਰ ਸਕਦੇ ਹਾਂ ਉਨਾ ਹੀ ਕਮੇਟੀ ਲਈ ਹੋਰ ਸੌਖਾ ਹੋ ਜਾਣਾ ਕਿ ਜਿਹੜੇ ਵੀ ਨੇ ਡਾਊਨ ਦੇਣਾ ਉਹ ਵੀ ਪੂਰਾ ਕੀਤਾ ਜਾ ਸਕਦਾ, ਅਤੇ ਜਿਹੜੇ ਗਾਹਾਂ ਦੇ ਜਿਹੜੇ ਪ੍ਰੋਜੈਕਟ ਨਹੀਂ ਇਨ ਫੋਰਕਾਸਟ ਜਿੱਦਾਂ ਕਹਿ ਲਈਏ ਕਿ ਆਪਾਂ ਜਿਹੜੇ ਉਹਨੇ ਬਣਾਉਣੇ ਆ ਉਹਦੇ ਲਈ ਵੀ ਸੌਖਾ ਹੋ ਜਾਊਗਾ ਜੀ।
1: ਬਿਲਕੁਲ ਜੀ, ਸੰਗਤ ਕਦੇ ਵੀ ਆਪਣੇ ਵੱਲੋਂ ਕਮੀ ਨਹੀਂ ਛੱਡਦੀ। ਆਪਾਂ ਕਿੰਨੇ ਪ੍ਰੋਜੈਕਟ ਕੀਤੇ ਆ ਪਹਿਲਾਂ ਵੀ, ਬਹੁਤ ਦੇਰ ਤੋਂ ਬਹੁਤ ਸਾਰੇ ਰੇਡੀਓਥੋਨ ਕੀਤੇ ਆ, ਪਰ ਗੱਲ ਸਿਰਫ ਇੱਕੋ ਹੀ ਹੁੰਦੀ ਹੈ ਵਾਰ ਵਾਰ ਸੰਗਤ ਵੱਲੋਂ ਜਿਹੜੇ ਸਵਾਲ ਵੀ, ਅਕਾਊਂਟੇਬਿਲਿਟੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਅਤੇ ਉਹ ਜੇ ਹੋਵੇ ਤਾਂ ਫਿਰ ਮੇਰਾ ਖਿਆਲ ਹੈ ਹੋਰ ਵੀ ਸੰਗਤ ਨੂੰ ਹੌਸਲਾ ਹੋ ਜਾਂਦਾ। ਬਾਕੀ ਜਿਹੜੀ ਡੋਨੇਸ਼ਨ ਕਰਨੀ ਹੈ ਇਹਦੀ ਜਿਹੜੀ ਰਿਸੀਟ ਹੈ ਉਹ ਟੈਕਸ ਡਿਡਕਟੇਬਲ ਹੋਊਗੀ, ਤੁਸੀਂ ਆਪਣੇ ਟੈਕਸ ਦੇ ਵਿੱਚ ਇਹ ਫਾਈਲ ਕਰ ਸਕਦੇ ਹੋ ਆਪਣੇ ਅਕਾਊਂਟੈਂਟ ਜਾਂ ਬੁੱਕਕੀਪਰ ਨੂੰ ਕਹਿ ਕੇ, ਕਿਉਂਕਿ ਗੁਰਦੁਆਰਾ ਸਾਹਿਬ ਦੇ ਕੋਲ ਚੈਰਿਟੀ ਨੰਬਰ ਹੁੰਦਾ ਅਤੇ ਤੁਹਾਨੂੰ ਇਹ ਟੈਕਸ ਦੇ ਵਿੱਚ ਵੀ ਹੈਲਪ ਕਰੂਗੀ।
0: ਅਲਬਰਟਾ ਚਿਲਡਰਨ ਹੋਸਪਿਟਲ ਲਈ ਸਿੱਧੂ ਸਾਹਿਬ ਜਦੋਂ ਫੰਡ ਇਕੱਤਰ ਕਰ ਰਹੇ ਸੀ ਤੁਸੀਂ ਵੀ ਉਦੋਂ ਵੀ ਨਾਲ ਸੋ ਸਾਡੇ ਅਤੇ ਮੈਨੂੰ ਯਾਦ ਹੈ ਇੱਕ ਸੱਜਣ ਦਾ ਫੋਨ ਆਇਆ ਜੀ,
1: ਜੀ
0: ਉਹ ਕਹਿੰਦੇ ਜੀ ਮੈਂ$21,000 ਦੇਣਾ।
1: ਹਾਂ
0: ਅੱਛਾ ਜੀ, ਉਹ $21,000 ਦੇਣਾ ਜੀ
1: ਅਤੇ
0: ਮੈਂ ਵਿਅਕਤੀਗਤ ਤੌਰ 'ਤੇ ਮੈਂ ਜਾਣਦਾ ਨਹੀਂ ਸੀ, ਤੁਸੀਂ ਜਾਣਦੇ ਵੀ ਸੀ
1: ਜੀ ਜੀ,
0: ਅਤੇ ਹੋਰ ਤੁਹਾਡੇ ਨਾਲ ਪਤਵੰਤ ਅਤੇ ਸੱਜਣ ਅਤੇ ਮੈਂ ਉਹਨਾਂ ਨੂੰ ਪੁੱਛਿਆ ਜੀ, ਮੈਂ ਕਿਹਾ ਜੀ ਵੀ ਇਹ ਨੋਨ ਸੀਰੀਜ਼ ਜੀ ਕਾਲ ਲੱਗਦੀ, ਮੈਂ ਕਦੀ ਕਾਲ ਨਹੀਂ ਇਹਨਾਂ ਦੀ ਆਈ, ਰੇਡੀਓ 'ਤੇ ਕਾਲਾਂ ਬੜੀਆਂ ਆਉਂਦੀਆਂ ਸੀ।
1: ਹਾਂ ਜੀ,
0: ਵੀ ਇਹ ਕੀ ਕਰੀਏ ਵੀ ਇਹ ਉਹੀ ਗੱਲ ਮਜ਼ਾਕ ਨਾ ਬਣਦੇ, ਸ਼ਾਮ ਦਾ ਟਾਈਮ ਆ।
1: ਹਾਂ
0: ਹੋ ਜਾਂਦੀ ਨਾ ਜੀ,
1: ਸੋਚ ਹੋ ਜਾਂਦੀ, ਬਿਲਕੁਲ ਹੋ ਜਾਂਦੀ।
0: ਉਹ ਵੀ ਕਿਹਾ ਵੀ ਅੱਛਾ ਜੀ ਵੀ ਨਹੀਂ ਯਾਰ ਬੰਦਾ ਤਾਂ ਠੀਕ ਆ, ਜੇ ਕਹਿੰਦਾ ਤੁਸੀਂ ਕਰੋ ਨਾ ਉਸ,
1: ਹਾਂ
0: ਦਿੱਤੇ ਜੀ ਉਹਨਾਂ ਨੇ।
1: ਹਾਂ
0: ਸੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ, ਇਹ ਕਈ ਵਾਰੀ ਸਾਨੂੰ ਲੱਗਦਾ ਨਹੀਂ ਹੁੰਦਾ
1: ਜੀ ਜੀ।
0: ਅਤੇ ਅੱਛਾ ਮੈਂ ਇਹ ਵੀ ਦੇਖਿਆ ਵੀ ਇੱਕ ਇੱਕ ਟੀਚਾ ਰੱਖ ਲਿਆ,
1: ਹਾਂਜੀ,
0: ਵੀ ਸਵੇਰ ਨੂੰ ਜਾਂ ਦੁਪਹਿਰ ਨੂੰ ਕਿਸੇ ਨੇ ਕੁਛ ਅਨਾਊਂਸ ਕੀਤੀ ਇੱਕ ਰਕਮ, ਅਤੇ ਸ਼ਾਮ ਨੂੰ ਹੋਰ ਚੇਤਾ ਆਇਆ, ਲੱਗਾ ਕਿ ਯਾਰ ਉਹਨੂੰ ਹੋਰ ਕਰਨਾ ਚਾਹੀਦਾ, ਸੁਣਦੇ ਰਹੇ ਸੁਣਦੇ ਰਹੇ, ਸ਼ਾਮ ਨੂੰ ਹੋਰ ਉਹਨੇ ਪਾ ਦਿੱਤੇ।
1: ਹਾਂਜੀ,
0: ਸੋ ਇਹ ਵੀ ਹੋ ਜਾਂਦਾ ਜੀ,
1: ਹੋ ਜਾਂਦਾ ਜੀ ਬਿਲਕੁਲ। ਜੇ ਦੇਖੋ ਬਖਸ਼ਿਸ਼ ਹੈ, ਜਿਵੇਂ ਹੁਣ ਆਪਣੇ ਦਾਨੀ ਤਾਂ ਬਹੁਤ ਸੱਜਣ ਬੈਠੇ ਨੇ, ਜਿਵੇਂ ਹੁਣ ਆਪਾਂ ਸਾਡੇ ਬਹੁਤ ਹੀ ਮੇਰੇ ਖਿਆਲ ਕਮਿਊਨਿਟੀ ਦੇ ਆਈਕੋਨ ਹੈ ਬੌਬ ਢਿੱਲੋਂ ਹੁਣੀ
0: ਜੀ,
1: $10 million ਉਹਨਾਂ ਨੇ ਕੁਛ ਸਾਲ ਪਹਿਲਾਂ ਲੈਥਬ੍ਰਿਜ ਯੂਨੀਵਰਸਿਟੀ ਨੂੰ ਦਿੱਤਾ, ਜਿੱਥੇ ਉਹਨਾਂ ਨੇ ਉਹਨਾਂ ਦਾ ਨਾਂ ਲਿਖਿਆ ਢਿੱਲੋਂ ਸਕੂਲ ਆਫ ਬਿਜ਼ਨਸ, ਰਾਈਟ, ਔਰ ਵੱਡੀ ਬਹੁਤ ਕੰਟਰੀ ਵੱਡੀ ਕੰਟਰੀਬਿਊਸ਼ਨ ਹੈ, ਅਤੇ ਉਹਨਾਂ ਨੇ ਉਹ ਇਸ ਚੀਜ਼ ਦਾ ਮਾਣ ਵੀ ਦਿੱਤਾ ਯੂਨੀਵਰਸਿਟੀ ਨੇ ਉਹਨਾਂ ਦਾ ਉੱਤੇ ਨਾਂ ਲਿਖਿਆ ਹੋਇਆ। ਜਿਵੇਂ ਮੌਂਟਰਾਲ ਯੂਨੀਵਰਸਿਟੀ ਵਿੱਚ ਹਸਕੇਨ ਫੈਮਿਲੀ ਹੈ ਜਿਹਨਾਂ ਨੇ ਕਿਤੇ ਡੋਨੇਸ਼ਨ ਕੀਤੀ ਹੋਣੀ $millions, ਹਸਕੇਨ ਸਕੂਲ ਆਫ ਬਿਜ਼ਨਸ ਹੈ,
0: ਬਿਲਕੁਲ ਹੈਗਾ ਜੀ,
1: ਰਾਈਟ। ਸਿਮਿਲਰਲੀ ਜਿਹੜਾ ਢਿੱਲੋਂ ਸਕੂਲ ਆਫ ਬਿਜ਼ਨਸ ਹੈ ਲੈਥਬ੍ਰਿਜ ਦੇ ਵਿੱਚ ਯੂਨੀਵਰਸਿਟੀ ਬਣੀ ਹੋਈ ਹੈ, ਉਹ $10 million ਬੌਬ ਢਿੱਲੋਂ ਸਾਹਿਬ ਨੇ ਦਿੱਤਾ ਸੀਗਾ। ਸੋ ਬਹੁਤ ਸੱਜਣ ਹੈਗੇ ਆ ਜਿਹੜੇ ਕੰਟਰੀਬਿਊਟ ਕਰਦੇ ਆ ਸੋਸਾਇਟੀ ਦੇ ਵਿੱਚ, ਅਤੇ ਕਰਨਾ ਵੀ ਚਾਹੀਦਾ ਜੇ ਤੁਹਾਡੇ ਤੋਂ ਬਖਸ਼ਿਸ਼ ਹੈਗੀ ਆ।
0: ਅਤੇ ਸਾਡੀ ਕਮਿਊਨਿਟੀ ਜਿਹੜੀ ਹੈ ਜੀ ਇਸ ਪੱਖੋਂ ਕਦੀ ਪਿੱਛੇ ਨਹੀਂ ਹਟੀ, ਅਤੇ ਤੁਸੀਂ ਦੇਖੋ ਮੈਂ ਇੱਕ ਨਾ ਥੋੜ੍ਹੀ ਜਿਹੀ ਸੋਚ ਚੱਲ ਪਈ
1: ਜੀ
0: ਕਿ ਮੈਂ ਸਮਝਦਾ ਕਿ ਇੱਕ ਨਾ ਜਿਵੇਂ ਚਾਹੇ ਮੈਂ ਕਿਸੇ ਸੰਸਥਾ ਦਾ ਨਾਮ ਨਹੀਂ ਲੈਣਾ, ਉਹ ਉਹਨਾਂ ਨੂੰ ਹੁਣ ਸੋਸ਼ਲ ਮੀਡੀਆ 'ਤੇ ਟਾਰਗੇਟ ਕੀਤਾ ਜਾਂਦਾ
1: ਜੀ,
0: ਉਹ ਯਾਰ ਤੁਸੀਂ ਉੱਥੇ ਲੰਗਰ ਲਾਉਣ ਤੁਰ ਪੈਂਦੇ ਹੋ, ਪੰਜਾਬੀਆਂ ਦਾ ਵੀ ਸੋਚ ਲਓ, ਇਹਦਾ ਵੀ ਸੋਚ ਲਓ, ਉਹਦਾ ਵੀ ਕਰ ਲਓ
1: ਜੀ,
0: ਪਰ ਮੈਂ ਸਮਝਦਾ ਕਿ ਉਹ ਪੰਜਾਬੀਆਂ ਲਈ ਵੀ ਲੱਗ ਜਾਊਗਾ ਜੇ ਅਸੀਂ ਹੁਣ ਇੱਥੇ ਬੈਠੇ ਹਾਂ ਜੀ
1: ਜੀ,
0: ਅਸੀਂ ਵੈਸੇ ਲੰਗਰ ਵੀ ਛਕਿਆ ਇੱਥੋਂ, ਚਾਹ ਵੀ ਪੀਤੀ ਆ, ਪਕੌੜੇ ਵੀ ਖਾਧੇ ਆ, ਇੱਥੇ ਸਾਡੀ ਸੇਵਾ ਕੀਤੀ ਗਈ ਹੈ, ਸਾਡਾ ਮਾਣਤਾਨ ਕੀਤਾ ਗਿਆ, ਅਤੇ ਜੇ ਅਸੀਂ ਕਰ ਲਏ ਵੀ ਇਹ ਜੇ ਗੁਰੂ ਦਾ ਦਿੱਤਾ ਹੋਇਆ ਅਤੇ ਇੱਥੇ ਗੁਰੂ ਦਾ ਲੰਗਰ ਹੈ, ਅਤੇ ਜੇ ਫਿਰ ਅਸੀਂ ਉਹਦੇ ਵਿੱਚ ਵਿਸ਼ਵਾਸ ਕਰਦੇ ਹਾਂ ਤਾਂ ਫਿਰ ਸਾਡੇ ਘਰਾਂ ਵਿੱਚ ਵੀ ਤਾਂ ਉਹਦਾ ਹੀ ਹੈ ਨਾ ਜੀ।
1: ਬਿਲਕੁਲ ਜੀ,
0: ਹਾਂਜੀ, ਅਤੇ ਫਿਰ ਜੇ ਸਾਡੇ ਕੋਲ ਹੈਗਾ ਅਤੇ ਅਸੀਂ ਹੋਰ ਕਿਸੇ ਨੂੰ ਦੇ ਰਹੇ ਹਾਂ ਜਿਹਨੂੰ ਉਸ ਵੇਲੇ ਮੌਕੇ 'ਤੇ ਲੋੜ ਹੈ, ਤਾਂ ਫਿਰ ਮਾੜੀ ਗੱਲ ਵੀ ਕੀ ਹੈ?
1: ਬਿਲਕੁਲ,
0: ਉਹਦੇ 'ਚ ਭੇਦਭਾਵ ਥੋੜ੍ਹਾ ਕਰਨਾ ਸੀ ਵੀ ਇਹ ਪੰਜਾਬੀ ਆ ਜਾਂ ਉਹ ਅਜਿਹੇ ਵਾ।
1: ਬਿਲਕੁਲ ਜੀ, ਈ ਟ੍ਰਾਂਸਫਰ ਦੇ ਲਈ, ਈ @gmail.com ਫੋਨ ਕਰਨਾ 403-474-4422 403-474-4522 ਅਤੇ ਤੁਸੀਂ ਫੋਨ ਕਰਕੇ ਵੀ ਕੰਟਰੀਬਿਊਟ ਕਰ ਸਕਦੇ ਹੋ। ਗੁਰਦੁਆਰਾ ਸਾਹਿਬ ਆ ਕੇ ਵੀ ਸੰਗਤ ਆ ਰਹੀ ਹੈ, ਵੋਲੰਟੀਅਰ ਬੈਠੇ ਆ ਮੂਹਰੇ ਤੁਹਾਡੇ, ਤੁਹਾਨੂੰ ਵੈਲਕਮ ਕਰਨ ਦੇ ਲਈ, ਰਸੀਦ ਕੱਟਣ ਦੇ ਲਈ, ਜਾਂ ਤੁਸੀਂ ਡੈਬਿਟ ਜਾਂ ਕ੍ਰੈਡਿਟ ਕਾਰਡ 'ਤੇ ਵੀ ਪੇ ਕਰ ਸਕਦੇ ਹੋ, ਜਾਂ ਚੈੱਕ ਲਿਆ ਸਕਦੇ ਹੋ, ਚੈੱਕ 'ਤੇ ਵੀ ਪੇ ਕਰ ਸਕਦੇ ਹੋ। ਤੁਹਾਨੂੰ ਟੈਕਸ ਡਿਡਕਟੇਬਲ ਰਸੀਟ ਮਿਲੂਗੀ ਜਿਹੜੀ ਤੁਹਾਡੀ ਤੁਸੀਂ ਆਪਣੇ ਟੈਕਸ ਦੇ ਵਿੱਚ ਫਾਈਲ ਕਰ ਸਕਦੇ ਹੋ। ਜੀ ਬ੍ਰਹਮ ਜੀ,
2: ਮੇਰਾ ਖਿਆਲ ਤੁਸੀਂ ਸਾਰੀਆਂ ਗੱਲਾਂ ਕਰੀ ਕਰੀ ਜਾਂਦੇ ਹੋ। ਕੁਲਦੀਪ ਹੁਣਾਂ ਕੋਈ ਜ਼ਿਆਦਾ ਨੌਲੇਜ ਆ, ਮੈਨੂੰ ਲੱਗਦਾ ਵੀ ਹੋਰ ਕੋਈ ਦੱਸੋ, ਕੋਈ ਦਾਨ ਪੁੰਨ ਵਾਲੀ ਗੱਲ, ਮੇਰਾ ਖਿਆਲ ਆ ਵੀ ਆਪਾਂ ਉਹਦੇ ਨਾਲ ਹੀ ਗਾਹਾਂ ਤੋੜਦੇ ਹਾਂ ਹੋਰ। ਹਾਂਜੀ,
1: ਨਹੀਂ ਗੱਲਾਂ ਤਾਂ ਤੁਹਾਡੇ ਕੋਲ ਵੀ ਬਹੁਤ ਆ, ਪਰ ਨਿਕਲਦੀਆਂ ਨਹੀਂ ਇਸ ਵੇਲੇ,
2: ਇਹ ਮੈਂ ਪੜ੍ਹੀ ਜਾਣਾ ਅਤੇ ਤੁਸੀਂ ਇਹਦੇ ਨਾਲ ਨਾਲ ਆਪਾਂ ਅਨਾਊਂਸ ਵੀ ਕਰੀ ਜਾਂਦੇ
1: ਹਾਂ। ਪੜ੍ਹ ਦਿਓ।
2: ਹਾਂਜੀ, ਅਜੀਤ ਮੋਰ $50 ਜੀ, ਅਮਨਦੀਪ ਸਿੰਘ ਪੰਧੇਰ $25, ਬਿਕਰ ਸਿੰਘ $2, ਹਾਂਜੀ, ਮਨਜੀਤ ਕੌਰ $5, ਜਸਵੀਰ ਸਿੰਘ ਭੋਗਲ $50, ਪ੍ਰਭਜੀਤ ਸਿੰਘ $5, ਮੁਖਵੈਨ ਸਿੰਘ $10, ਵਾਰਸ ਸਿੰਘ $25, ਜਤਿੰਦਰ ਸਿੰਘ $100, ਤਰਲੋਕ ਸਿੰਘ ਚੁੱਗ $20, ਅਭਿਸ਼ੇਕ $20, ਗੁਰਇਕਬਾਲ ਸਿੰਘ ਗਿੱਲ $25, ਰਵਜੋਤ ਸਿੰਘ $100, ਰਾਜਵੀਰ ਸਿੰਘ $20, ਰਾਜਵੀਰ ਸਿੰਘ $40, ਲੇਟ ਰਵਨੀਤ ਮੰਗੇੜਾ $20, ਜੀਤ ਸਿੰਘ ਗਿੱਲ $10, ਅੰਮ੍ਰਿਤਪਾਲ ਮਾਨ $11, ਜਸਪਿੰਦਰ ਸਿੰਘ $50, ਮਨਦੀਪ ਕੌਰ $25, ਕੁਲਵੰਤ ਸਿੰਘ $20, ਦਵਿੰਦਰਜੀਤ ਸਿੰਘ $10, ਬ੍ਰਹਮਵੀਰ ਸਿੰਘ ਕੰਗ $51, ਸਰਤਾਜ ਸਿੰਘ ਸੰਧੂ $21, ਸਹਿਜਪ੍ਰੀਤ ਕੌਰ $100, ਅਵਲੀਨ ਕੌਰ $100, ਗਗਨਦੀਪ ਸਿੰਘ $45, ਅਮਰ ਸ਼ਿਵਜੋਤ ਸਿੰਘ $20, ਜਸਪ੍ਰੀਤ ਕੌਰ ਤੂਰ $50, ਸ਼ਮਿੰਦਰ ਸਿੰਘ $30, ਸਤਨਾਮ ਸਿੰਘ $11, ਜਸਪ੍ਰੀਤ ਕੌਰ $50, ਸਰਬਜੀਤ ਕੌਰ ਢਿੱਲੋਂ $20, ਸੁਖਜਿੰਦਰ ਸਿੰਘ $10, ਮਨਜੀਤ ਮਨਿਹਾਸ $20, ਢਿੱਲੋਂ ਰੈਨੋਵੇਸ਼ਨ $21।
1: ਬਹੁਤ ਬਹੁਤ ਧੰਨਵਾਦ ਜੀ। ਅਤੇ ਕੁਲਦੀਪ ਜੀ, ਤੁਸੀਂ ਆ ਦੂਸਰੀ ਲਿਸਟ ਵੀ ਪੜ੍ਹ ਦਿਓ, ਇੱਕ ਮੇਰੇ ਕੋਲ ਬਹੁਤ ਜਿਹੜੀ ਵੱਡੀ ਇਕੱਠੇ ਜਕਾਰਾ, ਤਾਂ ਇਹਦੇ ਲਈ ਪੂਰਾ ਜ਼ੋਰ ਲਾਉਣਾ ਪੈਣਾ, ਪਰ ਪਹਿਲਾਂ ਕੁਲਦੀਪ ਹੁਣਾਂ ਨੂੰ ਪੜ੍ਹ ਲੈਣ ਦਿਓ ਲਿਸਟ।
0: ਹਾਂਜੀ, ਇਹ ਜੀ ਅਮਨਪ੍ਰੀਤ ਸਿੰਘ $10, ਜੀ ਗੁਰਪ੍ਰੀਤ ਸਿੰਘ $5, ਨਿਆਮਤ ਕੌਰ $10, ਪ੍ਰਭਦੀਪ ਕੌਰ $20, ਕੁਲਵਿੰਦਰ ਸਿੰਘ $20, ਸੁਖਜਿੰਦਰ ਸਿੰਘ $20, ਰਮਿੰਦਰਦੀਪ ਕੌਰ $51, ਗੁਰਵਿੰਦਰ ਸਿੰਘ ਗਿੱਲ $10, ਧਰਮਿੰਦਰਜੀਤ ਸਿੰਘ $20, ਗਗਨਦੀਪ ਸਿੰਘ $51, ਪਰਮਜੀਤ ਸਿੰਘ $10, ਮਨਪ੍ਰੀਤ ਸਿੰਘ $5, ਹਰਮਨਜੀਤ ਸਿੰਘ $5, ਪ੍ਰਤੀਕਾ $20, ਦੀਵਾਨ ਸਿੰਘ $20, ਦੀਪ ਸਿੰਘ $20, ਮਨਪ੍ਰੀਤ ਸਿੰਘ $201, ਹਰਪ੍ਰੀਤ ਸਿੰਘ $250, ਕੁਲਦੀਪ ਕੌਰ ਧਾਲੀਵਾਲ $11, ਗੁਰਪ੍ਰੀਤ ਸਿੰਘ ਨੰਨੜ $350, ਅਮਰਵੀਰ ਸਿੰਘ ਸੰਘੇੜਾ $250, ਹਰਦਲਜੀਤ ਸਿੰਘ $301, ਅਜੀਤਪਾਲ ਸਿੰਘ ਬਦੇਸ਼ਾ $405, ਰੁਪਿੰਦਰ ਕੌਰ $300, ਸ਼ੈਰੀ ਸਿੰਘ $21, ਸਰਤਾਜ ਬੇਦੀ $339, ਕੁਲਵਿੰਦਰਜੀਤ $20, ਵੀਰਪਾਲ ਕੌਰ $70, ਰਵਨੀਤ ਸਿੰਘ $50, ਸੁਰਿੰਦਰ ਸਿੰਘ ਖਸਾਰੀਆ $900, ਸਰਬਜੀਤ ਭੋਪਾ ਭੋਗਲ $50, ਸੁਖਜਿੰਦਰ ਸਿੰਘ $30, ਗੀਤ ਅਰੋੜਾ $250, ਹਰਵਿੰਦਰ ਸਿੰਘ $50, ਨਵਜੋਤ ਸਿੰਘ $50, ਇਕਬਾਲ ਸਿੰਘ $591, ਜੀਵਨਜੋਤ $50 ਜੀ। ਇਹ ਲਿਸਟ ਹੈ ਜੀ।
1: ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਸਾਰੇ ਪਰਿਵਾਰਾਂ ਦਾ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹਨਾਂ ਸਾਰੇ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣ। ਅਤੇ ਇੱਕ ਬਹੁਤ ਵੱਡੀ ਡੋਨੇਸ਼ਨ ਦੀ ਲਿਸਟ ਮੇਰੇ ਕੋਲ ਜਿਹੜੀ ਆਈ ਹੈ, ਦੋ ਨਾਂ ਨੇ। ਮੈਂ ਕੋਸ਼ਿਸ਼ ਕੀਤੀ ਸੀ ਕਿ ਕੋਈ ਜੇ ਬਿਜ਼ਨਸ ਹੈਗਾ ਤਾਂ ਦੱਸ ਦਿਓ, ਤਾਂ ਕਿ ਕਮਿਊਨਿਟੀ ਨੂੰ ਪਤਾ ਲੱਗੇ ਕਿ ਸਾਡੇ ਬਿਜ਼ਨਸਮੈਨ ਕਿੰਨੀ ਸਪੋਰਟ ਕਰਦੇ। ਆਪਾਂ ਪਹਿਲਾਂ ਬਾਬ ਢਿੱਲੋਂ ਦੀ ਗੱਲ ਕਰ ਰਹੇ
3: ਸੀ, ਬਿਲਕੁਲ
1: 10 million ਲੈਥਬ੍ਰਿਜ ਯੂਨੀਵਰਸਿਟੀ ਨੇ ਦਿੱਤਾ, ਅਤੇ ਇਹ ਸਾਡੇ ਭੈਣ ਜੀ ਸਰਦਾਰਨੀ ਮਨਜੀਤ ਕੌਰ $1,00,000 $1,00,000 ਸਰਦਾਰਨੀ ਮਨਜੀਤ ਕੌਰ, ਅਤੇ ਜਕਾਰਾ ਤਾਂ ਸਾਰਿਆਂ ਨੂੰ ਜ਼ੋਰ ਲਾਉਣਾ ਪੈਣਾ ਜੀ। ਹੁਣ ਰਣਜੀਤ ਜੀ ਇੱਧਰ ਪਿੱਛੇ ਨੂੰ ਆ ਜਾਓ, ਥੋੜ੍ਹਾ ਚਾਹ ਪੀ ਕੇ ਆਇਓ, ਇੱਧਰ ਜਕਾਰਾ ਜ਼ੋਰ ਨਾ ਲਾਉਣਾ, ਜ਼ੋਰ ਪੂਰੇ ਨਾਲ ਬੋਲਣਾ ਪੈਣਾ।
3: ਲਓ ਜੀ ਮੈਨੂੰ ਪਤਾ ਲੱਗ ਜਾਂਦਾ ਜਦੋਂ ਵੱਡੀ ਰਕਮ ਆਉਂਦੀ ਹੈ ਜੀ।
1: ਹਾਂ $1,00,000 ਸਰਦਾਰਨੀ ਮਨਜੀਤ ਕੌਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
3: ਸਾਰੇ ਜਿੰਨੀ ਸੰਗਤ ਸੁਣ ਰਹੀ ਹੈ, ਜਿੰਨੇ ਸਾਡੇ ਮੀਡੀਆ ਰਾਹੀਂ ਜੁੜੇ ਨੇ ਅਤੇ ਸੰਗਤਾਂ ਇੱਥੇ ਸੁਣ ਰਹੀਆਂ ਨੇ, ਸੋ ਸਰਦਾਰਨੀ ਮਨਜੀਤ ਕੌਰ ਜੀ ਵੱਲੋਂ $1,00,000 $1,00,000 ਜਿਹੜਾ ਡੋਨੇਟ ਕੀਤਾ ਗਿਆ।
1: ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅਤੇ ਦੂਸਰੀ ਡੋਨੇਸ਼ਨ ਜਿਹੜੀ ਹੈਗੀ ਹੈ ਸਰਦਾਰ ਅਵਤਾਰ ਸਿੰਘ ਜੀ $50,000 $50,000 ਸਰਦਾਰ ਅਵਤਾਰ ਸਿੰਘ ਜੀ ਵੱਲੋਂ, ਅਤੇ ਇਹਨਾਂ ਲਈ ਵੀ ਛੱਡ ਦਿਓ ਜਕਾਰਾ।
3: ਅਵਤਾਰ ਸਿੰਘ ਜੀ $50,000 ਜੀ ਬੋਲੇ ਸੋ ਨਿਹਾਲ
1: ਸਤਿ ਸ੍ਰੀ ਅਕਾਲ।
3: ਇੱਦਾਂ ਪੰਜਾਹ ਹਜ਼ਾਰ ਦੇਈ ਜਾਓ, ਮੈਂ ਜਕਾਰੇ ਛੱਡੀ ਜਾਊਂਗਾ ਜੀ, ਕੋਈ ਨਹੀਂ।
1: ਬਹੁਤ ਬਹੁਤ ਧੰਨਵਾਦ ਹੈ ਜੀ, ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹਨਾਂ ਪਰਿਵਾਰਾਂ ਦੇ ਉੱਤੇ ਆਪਣਾ ਹੱਥ ਰੱਖੇ ਸਿਰ 'ਤੇ, ਅਤੇ ਇੱਦਾਂ ਹੀ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਸਾਰੇ ਪਰਿਵਾਰਾਂ ਨੂੰ। ਅਤੇ ਸਾਡੇ ਕੋਲ ਪਰਮਵੀਰ ਬਾਠ ਹੁਣੇ ਵੀ ਪਹੁੰਚ ਗਏ ਨੇ, ਉਹਨਾਂ ਨੂੰ ਵੀ ਜੀ ਆਇਆਂ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਬਾਠ ਸਾਹਿਬ।
4: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ। ਅਤੇ ਉਹ ਮੈਨੂੰ ਇਹ ਸੀਗਾ ਕਿ ਦੋ ਜਕਾਰੇ ਜਦੋਂ ਹੁਣ ਬੁਲਾਏ ਗਏ ਆ, ਪਰ ਜਿਨ੍ਹਾਂ ਨੇ ਛੋਟੀਆਂ ਡੋਨੇਸ਼ਨਾਂ ਦਿੱਤੀਆਂ, ਕਈ ਵਾਰੀ ਤਿਆਗ ਉਹਨਾਂ ਦਾ ਵੱਧ ਹੁੰਦਾ, ਇੱਕ ਜਕਾਰਾ ਉਹਨਾਂ ਲਈ ਡੈਨ ਸਿੱਧੂ ਬਾਜੀ ਤੁਸੀਂ ਜ਼ਰੂਰ ਛੱਡੋ।
1: ਅਸੀਂ ਹਾਂਜੀ ਨਹੀਂ ਸਾਰਿਆਂ ਲਈ ਛੱਡਦੇ ਆ ਰਹੇ ਹਾਂ ਜੀ, ਉਹਨਾਂ ਲਈ ਵੀ ਅਰਦਾਸ ਅਸੀਂ ਵਾਹਿਗੁਰੂ ਕੀ ਕਰਦੇ ਹਾਂ ਕਿ ਸਾਰਿਆਂ ਨੂੰ ਇਹੀ ਇਸ ਤਰ੍ਹਾਂ ਸਿਰ 'ਤੇ ਹੱਥ ਰੱਖਣ, ਅਤੇ ਜਿੰਨੇ ਵੀ ਪਰਿਵਾਰ ਹੁਣ ਤੱਕ ਆ ਚੁੱਕੇ ਨੇ ਡੋਨੇਸ਼ਨ ਦੇ ਚੁੱਕੇ, ਕਿ ਚਾਹੇ ਕੋਈ $5 ਹੈ ਜਾਂ $50 ਹੈ ਜਾਂ 50,000 ਹੈ ਜਾਂ $1,00,000 ਹੈ, ਡੋਨੇਸ਼ਨ ਕੋਈ ਵੱਡੀ ਛੋਟੀ ਨਹੀਂ,
4: ਬਿਲਕੁਲ।
1: ਅਤੇ ਪਰ ਜਿੰਨਾ ਵੀ ਉਹਨਾਂ ਦਾ ਬਜਟ ਅਲਾਓ ਕਰਦਾ ਅਸੀਂ ਧੰਨਵਾਦ ਕਰਦੇ ਹਾਂ, ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਰਹਾਂਗੇ। ਅਤੇ ਸਾਰਿਆਂ ਲਈ ਇੱਕ ਜਕਾਰਾ ਫੇਰ ਛੱਡਦੇ ਨੇ, ਬੋਲੇ ਸੋ ਨਿਹਾਲ
4: ਸਤਿ ਸ੍ਰੀ ਅਕਾਲ। ਇੱਕ ਡੈਂਸ ਤੋਂ ਭਾਅ ਜੀ ਮੈਂ ਹੋਰ ਸੋਚਦਾ ਸੀ ਕਿ ਸਵੇਰ ਤੋਂ ਹੀ ਜਿਸ ਤਰੀਕੇ ਰੌਣਕ ਲੱਗੀ ਆ ਸੰਗਤ ਦੀ, ਜਿਸ ਤਰੀਕੇ, ਕਿਉਂਕਿ ਜਿੱਦਾਂ ਦਾ ਰਿਸੈਸ਼ਨ ਦਾ ਸਮਾਂ, ਸਾਰੀ ਦੁਨੀਆ 'ਚ ਅਖਬਾਰਾਂ ਭਰੀਆਂ ਪਈਆਂ, ਮੀਡੀਆ 'ਚ ਖਬਰਾਂ ਪਈਆਂ, ਆਰਥਿਕ ਮੰਦਹਾਲੀ ਆ, ਪਰ ਆਪਣੇ ਭਾਈਚਾਰੇ ਦੇ ਹਿੱਸੇ ਹੀ ਆਇਆ ਕਿ ਜੋ ਵੀ ਹੈਗਾ, ਪਰ ਜਦੋਂ ਸਾਂਝੇ ਉੱਦਮ ਲਈ ਗੱਲ ਹੈ, ਸਾਂਝੇ ਕੰਮ ਲਈ ਗੱਲ ਹੈ, ਗੁਰੂ ਸਾਹਿਬ ਦੀ ਗੱਲ ਹੈ, ਵਿਦਿਆ ਦੀ ਗੱਲ ਹੈ, ਉਦੋਂ ਫਿਰ ਬੰਦਾ ਘਰ ਨਹੀਂ ਦੇਖਦਾ, ਫਿਰ ਸਾਂਝੇ ਉੱਦਮ ਨੂੰ ਦੇਖਦਾ।
1: ਬਿਲਕੁਲ ਜੀ, ਜਿਹੜਾ ਹੁਣ ਸੋਸ਼ਲ ਮੀਡੀਆ 'ਤੇ ਕੁਛ ਕਲਾਕਾਰ ਹੈਗੇ ਆ ਨਾ, ਬੋਲਦੇ ਆ ਐਂਟੀ ਇਮੀਗ੍ਰੈਂਟਸ ਅਤੇ ਹੇਟ ਕ੍ਰਾਈਮ ਵਾਲੇ, ਜੇ ਅੱਜ ਉਹਨਾਂ ਨੂੰ ਦਿਖਾਈਏ ਇੱਥੇ ਕਿ ਆ ਜਾਓ ਤੁਹਾਨੂੰ ਦਿਖਾਈਏ ਇਮੀਗ੍ਰੈਂਟਸ ਕੀ ਕੰਟਰੀਬਿਊਟ ਕਰ ਰਹੇ ਸੋਸਾਇਟੀ ਦੇ ਵਿੱਚ, ਆ ਕੰਮ ਸਰਕਾਰਾਂ ਦਾ
4: ਜੀ,
1: ਅਤੇ ਇਹ ਕਰ ਰਹੀ ਹੈ ਉਹ ਕਮਿਊਨਿਟੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਯੂ ਆਰ ਨਾਟ ਵੈਲਕਮ।
4: ਬਿਲਕੁਲ ਜੀ, ਮੈਨੂੰ ਇਹ ਵੀ ਲੱਗਦਾ ਕਿ ਜਦੋਂ ਕਦੇ ਬਹੁਤ ਨਿਰਾਸ਼ਾ ਦਾ ਦੌਰ ਹੁੰਦਾ ਆਪਣੇ ਭਾਈਚਾਰੇ ਦੇ ਵਿੱਚ ਕਿ ਭਾਈ ਪਤਾ ਨਹੀਂ ਕੀ ਹੋ ਗਿਆ ਸੀ, ਕਿੰਨਾ ਕੁ ਥੱਲੇ ਡਿੱਗ ਗਿਆ, ਕਿੰਨੇ ਕੁ ਨਿਗਾਰ 'ਚ ਆ ਗਏ, ਪਰ ਸਾਰਾ ਕੁਛ ਨਿਗਰ ਰਿਹਾ ਨਹੀਂ, ਬਹੁਤ ਕੁਛ ਉੱਪਰ ਨੂੰ ਵੀ ਜਾ ਰਿਹਾ।
1: ਬਿਲਕੁਲ ਜੀ ਬਿਲਕੁਲ, ਹਮੇਸ਼ਾ ਇਹ ਕੌਮ ਨੂੰ ਬਖਸ਼ਿਸ਼ ਹੈ ਗੁਰੂਆਂ ਦੀ, ਗੁਰੂ ਸਾਹਿਬਾਨ ਦੀ, ਕਿ ਚੜ੍ਹਦੀ ਕਲਾ 'ਚ ਰਹੀ ਹੈ ਅਤੇ ਚੜ੍ਹਦੀ ਕਲਾ 'ਚ ਹੀ ਰਹੇਗੀ। ਅਤੇ ਲਿਸਟ ਸਾਡੇ ਕੋਲ ਹੋਰ ਪਹੁੰਚ ਗਈ ਹੈ, ਬ੍ਰਹਮ ਜੀ ਤੁਸੀਂ ਬੋਲੋ ਲਿਸਟ ਦੇ ਨਾਲ।
2: ਇਹ ਲਿਸਟ ਹੋ ਜਿਹੜੀ ਆ ਇਹਦੇ 'ਚ ਕੈਂਪਸ ਟਰਾਂਸਪੋਰਟ $200 ਜੀ, A1 ਅਲਾਰਮ ਸਿਸਟਮ ਇੰਕ ਜਿਹੜੇ ਆ ਉਹਨਾਂ ਵੱਲੋਂ $500, ਸਿਮਰਨਜੀਤ ਸਿੰਘ ਮਾਨ $1,500, ਜਸਦੀਪ ਸਿੰਘ ਸੰਘੇੜਾ $300, ਹਰਨੇਕ ਸਿੰਘ $200, ਜਸ ਕਮਲ ਸਿੰਘ ਗਿੱਲ $500, ਦਲਵੀਰ ਸਿੰਘ ਬਾਸੀ $500, ਮਨਿੰਦਰ ਸਿੰਘ ਸਹੋਤਾ $200 ਜੀ।
1: ਬਹੁਤ ਬਹੁਤ ਸਾਰੇ ਪਰਿਵਾਰਾਂ ਦਾ, ਅਤੇ ਅਰਦਾਸ ਹੈ ਵਾਹਿਗੁਰੂ ਅੱਗੇ ਕਿ ਇਹਨਾਂ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ, ਇਹਨਾਂ ਦੇ ਸਿਰ 'ਤੇ ਆਪਣਾ ਹੱਥ ਰੱਖੇ। ਅਤੇ ਇਸੇ ਤਰ੍ਹਾਂ ਹੀ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਈ ਟ੍ਰਾਂਸਫਰ ਕਰਨੀ ਹੈ ਤਾਂ ਗੋਬਿੰਦ ਮਾਰਗ 22 ਇਕੱਠਾ ਪਾਉਣਾ @gmail.com, ਅਤੇ ਜੇ ਫੋਨ ਕਰਕੇ 403-474-4022 'ਤੇ ਜੇ ਤੁਸੀਂ ਇੱਥੇ ਆ ਕੇ ਚੈੱਕ ਲਿਆ ਸਕਦੇ ਹੋ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਅਤੇ ਤੁਹਾਨੂੰ ਬਕਾਇਦਾ ਟੈਕਸ ਡਿਡਕਟੇਬਲ ਰਸੀਟ ਮਿਲੂਗੀ। ਵਾਲੰਟੀਅਰ ਬਾਰ ਬੈਠੇ ਨੇ, ਤੁਸੀਂ ਆਪਣੇ ਉਹ ਟੈਕਸ ਦੇ ਵਿੱਚ ਨੈਕਸਟ ਟਾਈਮ ਫਾਈਲ ਕਰ ਸਕਦੇ ਹੋ, ਸੋ ਸੇਵਿੰਗ ਵੀ ਹੋਊਗੀ, ਜਿੱਥੇ ਜਿੱਥੇ ਨਾਲ ਤੁਸੀਂ ਕੰਟਰੀਬਿਊਟ ਕਰਨਾ ਨਾਲ ਸੇਵਿੰਗ ਵੀ ਹੋਊਗੀ। ਅਤੇ ਪਰਮਵੀਰ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ?
4: ਮੈਂ ਤਾਂ ਜਿਹੜੀ ਪਹਿਲੀ ਲਾਈਨ ਮਨੋਰਥ ਦੇ ਵਿੱਚ ਲਿਖੀ ਹੈ ਕਿਉਂਕਿ ਸਕੂਲ ਦੇ ਲਈ ਕਿ ਜਗਿਆਸੂ ਸੋਚ, ਸਵੈ ਖੋਜ ਅਤੇ ਸੰਪੂਰਨ ਵਿਕਾਸ, ਮੈਨੂੰ ਲੱਗਦਾ ਕਿ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਘਰ ਦੇ ਵਿੱਚ ਵੀ ਲੈ ਕੇ ਜਾਣੀਆਂ ਚਾਹੀਦੀਆਂ ਕਿਉਂਕਿ ਇਹ ਵਾਰ ਚੇਤਾ ਹੀ ਭੁੱਲ ਜਾਂਦਾ। ਸੋ ਜਿੰਨਾ ਵੱਡਾ ਪਹਿਲਾ ਉਦਮ ਹੈ, ਜਿਸ ਤਰੀਕੇ ਦੇ ਨਾਲ ਸੈਂਕੜੇ ਨਹੀਂ ਹਜ਼ਾਰਾਂ ਵਿਦਿਆਰਥੀ ਸਿੱਖਿਆ ਲੈ ਰਹੇ ਆ, ਸੱਭਿਆਚਾਰ ਦੇ ਨਾਲ, ਧਰਮ ਦੇ ਨਾਲ ਜਿਹੜਾ ਜੁੜ ਰਹੇ ਆ, ਇਹ ਬਹੁਤ ਚੰਗਾ ਕਦਮ ਹੈ। ਅਤੇ ਅਸੀਂ ਆਸ ਉਮੀਦ ਕਰਦੇ ਹਾਂ ਕਿ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਇਸੇ ਤਰੀਕੇ ਮੀਲ ਪੱਥਰ ਜਿਹੜੀ ਉਹ ਗੱਡਦੀ ਰਹੇ, ਅਗਲੇ ਪਾਸੇ ਨੂੰ ਤੁਰਦੀ ਰਹੇ ਅਤੇ ਭਾਈਚਾਰੇ ਨੂੰ ਇੱਕਮੁੱਠ ਕਰਨ ਦੇ ਲਈ ਜਿਹੜੀ ਇੱਕ ਅਗਵਾਈ ਕਰਨੀ ਹੁੰਦੀ ਹੈ, ਉਸ ਅਗਵਾਈ ਤੋਂ ਕਦੇ ਪਿਛਾਂ ਨਾ ਹਟੇ।
1: ਬਿਲਕੁਲ ਜੀ, ਜੇ ਜਿਹੜੇ ਵੀ ਮਾਧਿਅਮ ਦੇ ਥਰੂ ਤੁਸੀਂ ਸੁਣ ਰਹੇ ਹੋ, ਚਾਹੇ ਸੋਸ਼ਲ ਮੀਡੀਆ, ਚਾਹੇ ਕਿਸੇ ਹੋਰ ਮੀਡੀਆ 'ਤੇ ਤੁਸੀਂ ਸੋਸ਼ਲ ਫੇਸਬੁੱਕ 'ਤੇ ਸੁਣ ਰਹੇ ਹੋ ਜਾਂ ਯੂਟਿਊਬ 'ਤੇ ਦੇਖ ਰਹੇ ਹੋ ਜਾਂ 94.7 FM 'ਤੇ ਤੁਸੀਂ ਸੁਣ ਰਹੇ ਹੋ, ਤਾਂ ਅੱਜ ਸਵੇਰ ਤੋਂ ਹੀ 10 ਵਜੇ ਤੋਂ ਲੈ ਕੇ ਅਸੀਂ ਇੱਥੇ ਗੋਬਿੰਦ ਸਰਵਰ ਸਕੂਲ ਅਤੇ ਨਾਲ ਗੁਰੂ ਘਰ ਹੈ ਉੱਥੇ ਸਟੂਡੀਓ ਬਣਾਇਆ ਹੋਇਆ ਹੈ। ਬਾਬੀ ਡੋਡ ਹੋਣਾ ਦਾ ਬਹੁਤ ਬਹੁਤ ਧੰਨਵਾਦ ਹੈ, ਕਈ ਦਿਨਾਂ ਦੇ ਇੱਥੇ ਆ ਕੇ ਸਾਰੀ ਸੈਟਅਪ ਕੀਤੀ ਹੈ ਉਹਨਾਂ ਨੇ, ਅਤੇ ਮੀਡੀਆਥੋਨ ਚੱਲ ਰਿਹਾ। ਉਹਦਾ ਵਜ੍ਹਾ ਇਹ ਹੈ ਕਿ ਗੋਬਿੰਦ ਸਰਵਰ ਦੇ ਪਿਛਲੇ ਪਾਸੇ 5 ਏਕੜ ਜ਼ਮੀਨ ਜਿਹੜੀ ਨਾਲ ਲੱਗਦੀ ਲਈ ਗਈ ਹੈ, ਕਿਉਂਕਿ ਸਕੂਲ ਦੇ ਵਿੱਚ ਗ੍ਰੇਡ 3 ਤੋਂ ਲੈ ਕੇ 12 ਤੱਕ ਹੈ ਅਤੇ 450 ਦੀ ਵੇਟਿੰਗ ਲਿਸਟ ਹੈ ਬੱਚਿਆਂ ਦੀ, ਉਹਨਾਂ ਨੂੰ ਅਕੋਮੋਡੇਟ ਕਰਨ ਦੇ ਲਈ ਹੋਰ ਜਗ੍ਹਾ ਨਹੀਂ ਹੈਗੀ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਬਿਲਡਿੰਗ ਹੋਰ ਬਣਾਈ ਜਾਵੇ। ਉਹਦੇ ਕਰਕੇ 5 ਏਕੜ ਜ਼ਮੀਨ ਜਿਹੜਾ ਕਿ 8.5 ਲੱਖ ਪਹਿਲਾਂ ਦਿੱਤਾ ਜਾ ਚੁੱਕਾ ਅਤੇ $1 million ਹੋਰ ਦੇਣਾ ਹੈ 15 ਤਰੀਕ ਨੂੰ, ਜਿਹੜਾ ਕਿ ਮੇਰੇ ਖਿਆਲ ਕੱਲ੍ਹ ਨੂੰ ਹੀ ਹੈ, ਪਰਸੋਂ ਤੱਕ। ਅਤੇ ਤੁਸੀਂ ਸਾਰੇ ਪਹੁੰਚ ਰਹੇ ਹੋ ਹੁੰਮ ਹੁਮਾ ਕੇ, ਅਤੇ ਫਿਰ ਇੱਕ ਵਾਰੀ ਬੇਨਤੀ ਹੈ ਕਿ ਜੇ ਨਹੀਂ ਆ ਸਕਦੇ ਬਾਈ ਚਾਂਸ ਕਿਤੇ ਦੂਰ ਦੁਰਾਡੇ ਬੈਠੇ ਹੋ, ਕਿਉਂਕਿ ਜਿਹੜੇ 94.7 FM ਦੀ ਰੀਚ ਰੈੱਡ ਈਅਰ ਤੱਕ ਹੈ ਅਤੇ ਇੱਧਰ ਕੈਨਮੋਰ ਲੈਥਬ੍ਰਿਜ ਤੱਕ ਹੈ, ਜਿਹਦੇ ਤੁਸੀਂ ਉੱਥੋਂ ਹੀ ਬੈਠੇ ਸੁਣ ਰਹੇ ਹੋ ਅਤੇ ਨਹੀਂ ਆ ਸਕਦੇ, ਤਾਂ ਈ ਟ੍ਰਾਂਸਫਰ ਕਰ ਸਕਦੇ ਹੋ ਗੋਬਿੰਦ ਮਾਰਗ ਨੰਬਰ 22@gmail.com ਜਾਂ ਫੋਨ ਕਰ ਸਕਦੇ ਹੋ 4034744522 ਅਤੇ ਇਹ ਕਰਕੇ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਜੀ। ਕੁਲਦੀਪ ਜੀ,
5: ਜਿਹੜਾ ਸਾਡੇ ਭਾਈਚਾਰੇ ਦੇ ਵਿੱਚ ਇਹ ਹੈਗਾ ਨਾ ਜੀ ਕਿ ਜਿਵੇਂ ਬਾਠ ਹੋਣਾ ਨੇ ਕਿਹਾ ਕਿ ਹਾਲਾਤ ਭਾਵੇਂ ਜਿਹੋ ਜਿਹੇ ਮਰਜ਼ੀ ਹੋਣ ਪਰ ਅਸੀਂ ਸਮਰੱਥ ਕੌਮ ਹੋਣ ਦਾ ਸਬੂਤ ਦਿੰਦੇ ਹਾਂ, ਜਿਉਂਦੀ ਕੌਮ ਹੋਣ ਦਾ ਸਬੂਤ ਦਿੰਦੇ ਹਾਂ ਅਸੀਂ, ਅਤੇ ਅਸੀਂ ਇੱਥੇ ਵੀ ਦੇ ਰਹੇ ਹਾਂ। ਅਤੇ ਇਹ ਵੀ ਹੈ ਕਿ ਜਦੋਂ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਹਵਾ ਇੱਕੋ ਦਿਸ਼ਾ ਵੱਲ ਨੂੰ ਵਗ ਰਹੀ ਹੈ ਸਾਰੀ ਅਤੇ ਸਾਰੇ ਝੁਕੇ ਨੇ ਜਾਂ ਹਵਾ ਦੇ ਨਾਲ ਹੀ ਉੱਡਦੇ ਜਾਂਦੇ ਨੇ ਅਤੇ ਅਸੀਂ ਖਲੋਣ ਦਾ ਵੀ ਉਜੇਰਾ ਸਾਡੇ ਵਿੱਚ ਹੈ। ਸੋ ਇਹ ਸਕੂਲ ਦੀ ਵੇਟਿੰਗ ਲਿਸਟ ਦਰਸਾਉਂਦੀ ਹੈ ਕਿ ਜਿੱਥੇ ਇੱਕ ਪਾਸੇ ਲੁੱਡਨ ਸਿੱਧੂ ਸਾਹਿਬ ਚਲੇ ਗਏ ਨੇ, ਮੈਂ ਥੋੜ੍ਹੀ ਜਿਹੀ ਪੋਲੀਟੀਕਲ ਗੱਲ ਹੈ ਵੈਸੇ, ਕਿ ਇੱਕ ਪਾਸੇ ਤਾਂ ਸਰਕਾਰ ਸਾਨੂੰ ਇਹ ਪੁੱਛ ਰਹੀ ਹੈ ਕਿ ਜਿਹੜੇ ਕੱਚੇ ਨੇ ਉਹਨਾਂ ਦੇ ਕੋਲੋਂ ਫੀਸ ਕਿਉਂ ਨਾ ਲਈ ਜਾਵੇ, ਥੋੜ੍ਹੀ ਜਿਹੀ ਹੈਲਥ ਕੇਅਰ ਦੇ ਥੋੜ੍ਹੇ ਜਿਹੇ ਪੈਸੇ ਕਿਉਂ ਨਾ ਲੈ ਜਾਣ। ਚਾਹੇ ਖੈਰ ਇਹ ਪੋਲੀਟੀਕਲ ਗੱਲ ਹੈ ਪਰ ਇੱਕ ਪਾਸੇ ਆਹ ਸਕੂਲ ਹੈ ਜਿੱਥੇ ਪਤਾ ਵੀ ਆ ਕਿ ਫੀਸ ਵੀ ਲੱਗਣੀ ਹੈ ਅਤੇ ਵੇਟਿੰਗ ਲਿਸਟ ਹੈ ਸੈਂਕੜਿਆਂ ਦੇ ਵਿੱਚ। ਇਹ ਇੱਕ ਸਬੂਤ ਹੈ ਜਿੱਥੇ ਸਾਡੇ ਭਾਈਚਾਰੇ ਨੂੰ ਬੇਸਿਕਲੀ ਇੱਕ ਸਮੇਂ ਕਹਿ ਲਵਾਂ ਕਿ ਹਾਸ਼ੀਏ 'ਤੇ ਧੱਕਿਆ ਜਾ ਰਿਹਾ ਅਤੇ ਕੁਛ ਗਲਤੀਆਂ ਕਹਿ ਲਓ, ਕੋਤਾਹੀਆਂ ਕਹਿ ਲਓ, ਉਹਨਾਂ ਦੀ ਸਜ਼ਾ ਜਿਹੜੀ ਆ ਵੱਡੇ ਵਰਗ ਨੂੰ ਦਿੱਤੀ ਜਾ ਰਹੀ ਹੈ ਅਤੇ ਓਵਰਆਲ ਇੱਕ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਕੋਈ ਸਾਡੇ ਲਈ ਕੋਈ ਚੰਗੀ ਜਿਹੜੀ ਆ ਹਵਾ ਨਹੀਂ ਪੈਦਾ ਕਰ ਰਿਹਾ। ਸੋ ਅਸੀਂ ਇਹੋ ਜਿਹੇ ਉਪਰਾਲਿਆਂ ਦੇ ਨਾਲ ਜਿੱਥੇ ਸਾਡੇ ਸੂਬੇ ਦੇ ਲੀਡਰ ਵੀ ਇੱਥੇ ਆ ਕੇ ਗਏ ਨੇ, ਐਜੂਕੇਸ਼ਨ ਮਿਨਿਸਟਰ, ਲੀਡਰ ਆਫ ਆਪੋਜੀਸ਼ਨ, ਸਾਰੇ ਸਤਿਕਾਰਯੋਗ ਨੇ, ਆਪਾਂ ਆਪਣੇ ਪਲੇਟਫਾਰਮ 'ਤੇ ਜਿਹੜੀ ਆਪਣੀ ਗੱਲ ਰੱਖਣ ਅਤੇ ਸਾਡੀ ਅਸੀਂ ਇੱਕਮੁੱਠ ਹੋ ਕੇ ਇੱਕਜੁੱਟ ਹੋ ਕੇ ਅਸੀਂ ਵੀ ਦੱਸ ਸਕਦੇ ਹਾਂ ਸਾਡੀ ਵੈਲਿਊ ਵੀ ਹੈ ਕਿ ਅਸੀਂ ਇਹੋ ਨਹੀਂ ਕਿ ਅਸੀਂ ਕੁਛ ਪ੍ਰੋਸੈਸ ਦੇ ਜ਼ਰੀਏ ਜਿਹੜਾ ਇੱਕ ਪੋਲੀਟੀਕਲ ਓਪਰਚੁਨਿਜ਼ਮ ਜਿਹੜਾ ਆ ਉਹਨੂੰ ਅਸੀਂ ਅਵੇਲ ਕਰਕੇ ਅਤੇ ਅਸੀਂ ਉਹ ਕਿਸੇ ਗੱਦੀਆਂ 'ਤੇ ਪਹੁੰਚ ਰਹੇ ਹਾਂ। ਅਸੀਂ ਹੋਰ ਕੰਮ ਵੀ ਜਿਹੜੇ ਆ ਅਸੀਂ ਸਮਰੱਥ ਤਰੀਕੇ ਨਾਲ, ਵਧੀਆ ਤਰੀਕੇ ਨਾਲ, ਔਰਗਨਾਈਜ਼ਡ ਵੇ ਨਾਲ ਕਰ ਸਕਦੇ।
4: ਇੱਕ ਮੈਨੂੰ ਕੁਲਦੀਪ ਭਾਅ ਜੀ ਇਹ ਵੀ ਲੱਗਦਾ ਕਿ ਇਸ ਦੇਸ਼ ਦੇ ਲਈ, ਕੈਨੇਡਾ ਦੇ ਲਈ, ਆਪਣੇ ਦੇਸ਼ ਦੇ ਲਈ ਜਿਹੜਾ ਸਮਾਂ ਆ ਨਾ, ਕਿਉਂਕਿ USA ਦੇ ਨਾਲ ਸੰਬੰਧ ਵਪਾਰ ਦੇ ਪੱਖ ਤੋਂ ਥੋੜ੍ਹੇ ਖਰਾਬ ਹੋ ਰਹੇ ਆ, ਯਾਨੀ ਹੁਣ ਸਾਨੂੰ ਬਹੁਤ ਨਿਪੁੰਨ ਬੱਚਿਆਂ ਦੀ ਜਿਨ੍ਹਾਂ ਨੇ 5-7 ਸਾਲ ਬਾਅਦ ਦੇਸ਼ ਦੀ ਵਾਗਡੋਰ ਸਾਂਭਣੀ ਉਹਦੀ ਲੋੜ ਹੈ ਅਤੇ ਉਹ ਇਹਨਾਂ ਅਦਾਰਿਆਂ ਦੇ ਵਿੱਚੋਂ ਹੀ ਪੈਦਾ ਹੋਣੇ ਆ। ਯਾਨੀ ਅਸੀਂ ਜਿੰਨਾ ਵੱਧ ਸਮਾਂ, ਜਿੰਨੀ ਵੱਧ એનર્ਜੀ, ਜਿੰਨਾ ਵੱਧ ਐਫਰਟ, ਪੈਸਾ ਐਜੂਕੇਸ਼ਨ ਦੇ ਉੱਤੇ ਲਾ ਦੇਵਾਂਗੇ, ਬੱਚਿਆਂ ਨੂੰ ਨਿਪੁੰਨ ਬਣਾਉਣ ਦੇ ਉੱਤੇ, ਸਾਰੀ ਦੁਨੀਆ ਦੀ ਜੋ ਤਬਦੀਲੀ ਹੋ ਰਹੀ ਉਹਨੂੰ ਸਮਝਣ ਦੇ ਉੱਤੇ ਲਾ ਦੇਵਾਂਗੇ, ਤਾਂ ਮੈਨੂੰ ਲੱਗਦਾ ਨਹੀਂ ਕਿ 5-7 ਸਾਲਾਂ ਤੱਕ ਆਪਾਂ ਨੂੰ ਲੋੜ ਹੀ ਨਹੀਂ ਰਹਿਣੀ ਆਂਢ ਗੁਆਂਢ ਦੇ ਵਿੱਚੋਂ ਦਾਲ ਬਾਟੀ ਮੰਗ ਕੇ ਖਾਣ ਦੀ। ਆਪਾਂ ਘਰੇ ਬਣਾ ਲਿਆ ਕਰਨੀ ਹੈ।
5: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਔਰ ਜਿਹੜੀ ਜਦੋਂ ਕਿਸੇ ਕੌਮ ਦਾ ਜਾਂ ਜਦੋਂ ਕਿਸੇ ਭਾਈਚਾਰੇ ਦਾ ਓਵਰਆਲ ਜਿਹੜਾ ਵਿਕਾਸ ਹੈ ਦੇਖਣਾ ਹੋਵੇ ਤਾਂ ਕੋਈ ਰਾਤੋ ਰਾਤ ਕੋਈ ਇਹੋ ਜਿਹਾ ਕੰਮ ਨਹੀਂ ਕੀਤੇ ਜਾਂਦੇ, ਰਾਤੋ ਰਾਤ ਕੋਈ ਇਹੋ ਜਿਹਾ ਕੰਮ ਨਹੀਂ ਕੀਤੇ ਜਾਂਦੇ। ਅਤੇ ਉਹ ਇਸੇ ਤਰ੍ਹਾਂ ਨੀਂਹ ਜਿਹੜੀ ਹੈ ਪੱਕੀ ਕੀਤੀ ਜਾਂਦੀ ਹੈ ਅਤੇ ਨੀਂਹ ਦੇ ਉੱਤੇ ਫਿਰ ਇਮਾਰਤਾਂ ਉਸਰਦੀਆਂ ਨੇ। ਇਹ ਨੋਟ ਫਿਜ਼ੀਕਲ ਇਮਾਰਤਾਂ ਦੀ ਮੈਂ ਗੱਲ ਨਹੀਂ ਕਰ ਰਿਹਾ, ਪਰ ਇਹ ਫਿਜ਼ੀਕਲ ਇਮਾਰਤਾਂ ਦੀ ਇਸ ਵੇਲੇ ਸਾਨੂੰ ਲੋੜ ਹੈ, ਜਿਨ੍ਹਾਂ ਦੇ ਵਿੱਚ ਇਹ ਜਿਹੜੇ ਬੱਚੇ ਨੇ ਸਾਡੇ ਤਿਆਰ ਕੀਤੇ ਜਾਣੇ ਨੇ। ਜੀ ਰਜੇਸ਼ ਅੰਗਰਾਲ ਜੀ ਕੰਟੀਨਿਊ ਕਰਕੇ ਮੈਂ ਜਿਹੜਾ ਹੁਣ ਇਜਾਜ਼ਤ ਲਵਾਂਗਾ।
6: ਥੈਂਕ ਯੂ ਵੈਰੀ ਮੱਚ ਜੀ। ਕਿੰਨੇ ਮਾਈਕ ਮੇਰੇ ਹੱਥਾਂ ਦੇ ਵਿੱਚ ਆ ਰਹੇ ਜੀ ਸਾਰੇ ਭਰਾ ਮੈਨੂੰ ਜਿਹੜਾ ਹੈ ਦੇ ਰਹੇ। ਪਰਮਜੀਤ ਬਾਠ ਜੀ ਬਹੁਤ ਵਧੀਆ ਤੁਸੀਂ ਵਿਚਾਰ ਦੇ ਰਹੇ ਸੀਗੇ। ਮੈਂ ਇਹ 'ਚ ਥੋੜ੍ਹੀ ਜਿਹੀ ਗੱਲਬਾਤ ਕਰਨੀ ਚਾਹਾਂਗਾ ਵੀ ਜਿਹੜੇ ਸਾਡੇ ਇੰਟੈਲੀਜੈਂਟ ਬ੍ਰੇਨ ਹੁੰਦੇ ਨੇ, ਤੁਸੀਂ ਦੇਖੋ ਵੀ ਕੈਨੇਡਾ ਪਿਛਲੇ ਲੰਬੇ ਸਮੇਂ ਤੋਂ ਅਮੈਰੀਕਾ ਦੇ ਉੱਤੇ ਹੀ ਡਿਪੈਂਡੈਂਟ ਰਿਹਾ ਕਿਉਂਕਿ ਸਮੂਥਲੀ ਸਾਰੇ ਕੰਮ ਚੱਲਦੇ ਜਾ ਰਹੇ ਸੀ ਅਤੇ ਹੋਈ ਜਾਂਦਾ ਸੀਗਾ। ਹੁਣ ਸਾਡੇ ਕੋਲ ਇੱਕ ਸਿਆਣਾ ਬੱਚਾ ਘਰ 'ਚ ਆ ਗਿਆ ਜਿਹਨੂੰ ਕਹਿੰਦੇ ਆਪਾਂ, ਠੀਕ ਹੈ ਜੀ। ਅਤੇ ਜਿੰਨੇ ਦੁਨੀਆ ਭਰ ਦੇ ਵਧੀਆ ਵਧੀਆ ਬੈਂਕ ਆਫ ਚਾਹੇ ਇੰਗਲੈਂਡ ਹੋਵੇ ਚਾਹੇ ਬੈਂਕ ਆਫ ਕੈਨੇਡਾ ਹੋਵੇ, ਉਹਨਾਂ ਨੂੰ ਟਫ ਟਾਈਮ ਦੇ ਵਿੱਚ ਕੱਢਿਆ ਅਤੇ ਹੁਣ ਪ੍ਰਾਈਮ ਮਿਨਿਸਟਰ ਬਣ ਕੇ ਉਹਨੇ ਬਾਗਡੋਰ ਆਪਣੇ ਹੱਥਾਂ 'ਚ ਲਈ ਹੈ। ਦੂਜੇ ਪਾਸੇ ਇੱਕ ਕਮਲਾ ਜਿਹੜਾ ਹੈ ਉਹ ਬਾਰਡਰ ਦੇ ਦੂਜੇ ਪਾਸੇ ਆ ਗਿਆ, ਉਹਦੀ ਜਿਹੜੀ ਹੁਣ ਰੇਟਿੰਗ ਹੈ ਉਹ 32% 'ਤੇ ਪਹੁੰਚ ਗਈ ਹੈ। ਅਤੇ ਜੇ ਕੋਈ ਸਿਆਣਾ ਬੰਦਾ ਸੀਗਾ ਤਾਂ ਉਹਦੀ 70% 'ਤੇ ਪਹੁੰਚ ਗਈ ਕਿਉਂਕਿ ਉਹਨੇ ਚੰਗੀ ਪੜ੍ਹਾਈ ਕੀਤੀ ਹੈ, ਚੰਗਾ ਐਕਸਪੀਰੀਅੰਸ ਕੀਤਾ, ਚੰਗੀ ਇਮਾਨਦਾਰੀ ਦੇ ਨਾਲ ਲੱਗਿਆ ਲੋਕਾਂ ਦੀ ਸੇਵਾ ਕਰਨ ਵਾਸਤੇ। ਸੋ ਪੜ੍ਹਾਈ ਲਿਖਾਈ ਜਿਹੜੀ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਤੇ ਇਸੇ ਕਰਕੇ ਕਿਉਂਕਿ ਜ਼ਿਆਦਾ ਪੜ੍ਹੇ ਲਿਖੇ ਲੋਕ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਆ ਅਤੇ ਉਹਨਾਂ ਨੇ ਲੀਡਰ ਵੀ ਉੱਦਾਂ ਦਾ ਚੁਣਿਆ ਅਤੇ ਪਲੱਸ ਅੱਗੋਂ ਪੂਰੀ ਸਪੋਰਟ ਵੀ ਉਹਨੂੰ ਕਰ ਰਹੇ ਨੇ ਵੀ ਤੂੰ ਭਾਵੇਂ ਜਿੰਨਾ ਮਰਜ਼ੀ ਪੈਸਾ ਖਰਚੀ ਜਾ ਪਰ ਸਾਨੂੰ ਇੱਕ ਵਧੀਆ ਕੈਨੇਡਾ ਜਿਹੜਾ ਬਣਾ ਕੇ ਦੇ ਤਾਂ ਕਿ ਆਪਾਂ ਅੱਗੇ ਚੱਲ ਸਕੀਏ। ਸੋ ਇਹੀ ਕੰਮ ਜਿਹੜਾ ਉਹ ਸਾਨੂੰ ਐਜੂਕੇਸ਼ਨ ਦੇ ਵਿੱਚ ਕਰਨਾ ਪਏਗਾ। ਜਿਹੜੇ ਬੱਚੇ ਸਾਡੇ 500 ਦੇ ਕਰੀਬ ਬੱਚਾ ਜਿਹੜਾ ਆਲਰੇਡੀ ਵੇਟ ਕਰ ਰਿਹਾ ਵੀ ਕਦੋਂ ਇਸ ਸਕੂਲ ਦੇ ਵਿੱਚ ਭਰਤੀ ਹੋ ਚੁੱਕੇ, ਸਕੂਲ ਦੀ ਜਗ੍ਹਾ ਲਈ ਜਾ ਚੁੱਕੀ ਹੈ। ਹੁਣ 1 ਮਿਲੀਅਨ ਜਿਹੜਾ 15 ਤਰੀਕ ਨੂੰ ਦੇਣਾ, ਸਾਰਿਆਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਵੀ ਤੁਸੀਂ ਵੱਧ ਤੋਂ ਵੱਧ ਜੋ ਵੀ ਦਾਨ ਡੋਨੇਟ ਕਰ ਸਕੋ, ਚਾਹੇ govindmark22@gmail.com 'ਤੇ ਜਾ ਕੇ ਇਸ ਈਮੇਲ ਦੇ ਥਰੂ ਤੁਸੀਂ ਟ੍ਰਾਂਸਫਰ ਕਰ ਸਕਦੇ ਹੋ, ਜਾਂ 4034744522 ਇਸ ਨੰਬਰ 'ਤੇ ਵੀ ਸੰਪਰਕ ਕਰਕੇ ਅਤੇ ਆਪਣੀ ਡੋਨੇਸ਼ਨ ਕਰ ਸਕਦੇ ਹੋ
4: ਜੀ। ਬਿਲਕੁਲ ਰਾਲ ਸਾਹਿਬ, ਆਪਾਂ ਕਿਉਂਕਿ ਗੁਰੂ ਸਾਹਿਬ ਦੇ ਘਰ 'ਚ ਬੈਠੇ ਹਾਂ, ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹਾਂ, ਅਤੇ ਆਪਾਂ ਇਹ ਕਹਿੰਦੇ ਹਾਂ ਕਿ ਚਲੋ ਗੁਆਂਢੀ ਨੂੰ ਵੀ ਮੱਤ ਜਿਹੜੀ ਆਉਣੀ ਚਾਹੀਦੀ ਆ, ਬਾਬਾ ਉਹਨੂੰ ਵੀ ਸਮੱਤ ਬਖਸ਼ੇ, ਸਾਰਾ ਕੁਛ ਦੁਨੀਆ ਭਰ ਦੇ ਵਿੱਚ ਠੀਕ ਹੋ ਜਾਏ। ਅਤੇ ਦੂਸਰਾ ਮੈਨੂੰ ਇਹ ਵੀ ਲੱਗਦਾ ਕਿਉਂਕਿ ਹੁਣ ਵੱਖ ਵੱਖ ਮਾਧਿਅਮਾਂ ਦੇ ਰਾਹੀਂ ਬਹੁਤ ਸਾਰੀ ਸੰਗਤ ਜਿਹੜੀ ਪੰਜਾਬੀ ਸੰਗਤ ਉਹ ਆਪਾਂ ਨੂੰ ਸੁਣ ਰਹੀ ਹੈ, ਉਹਦੇ ਵਿੱਚ ਇਹ ਵੀ ਹੈ ਕਿ ਬੱਚਾ ਤਾਂ ਸਕੂਲ ਆ ਜਾਣਾ, ਬੱਚੇ ਨੇ ਸਕੂਲ ਦੇ ਵਿੱਚ ਪੜ੍ਹ ਜਾਣਾ, ਬੱਚੇ ਨੇ ਸਕੂਲ 'ਚ ਰਹਿਣਾ 6-7-8 ਘੰਟੇ, ਬਾਕੀ 16 ਘੰਟੇ ਬੱਚਾ ਆਪਣੇ ਕੋਲ ਘਰੇ ਰਹਿਣਾ, ਆਪਾਂ ਘਰ ਕਿੱਦਾਂ ਦਾ ਮਾਹੌਲ ਦੇਣਾ, ਚੰਗਾ ਮਾਹੌਲ ਜਿਹਦੇ ਨਾਲ ਕਿ ਦੂਸਰੇ ਦਿਨ ਫਿਰ ਬੱਚੇ ਨੂੰ ਪਹਿਲਾਂ 1/2 ਘੰਟਾ ਸੈੱਟ ਕਰਨ ਨੂੰ ਨਾ ਟੀਚਰਾਂ ਨੂੰ ਲੱਗ ਜਾਏ। ਜਾਣੀ ਅਸੀਂ ਆਪਣੇ ਘਰ ਦੇ ਵਿੱਚ ਵੀ ਥੋੜ੍ਹਾ ਜਿਹਾ ਮਾਹੌਲ ਬਦਲੀਏ ਜਿਹਦੇ ਨਾਲ ਕਿ ਦੇਸ਼ ਪੱਧਰ ਦੇ ਉੱਤੇ ਕੀ ਵਰਤਾਰੇ ਵਾਪਰ ਰਹੇ, ਦੁਨੀਆਂ 'ਚ ਕੀ ਵਰਤਾਰੇ ਵਾਪਰ ਰਹੇ, AI ਦੇ ਆਉਣ ਦੇ ਨਾਲ ਕੀ ਸਮੱਸਿਆਵਾਂ ਆ ਰਹੀਆਂ, ਉਹ ਸਾਨੂੰ ਆਪ ਵੀ ਥੋੜ੍ਹਾ ਜਿਹਾ ਜਾਣੀ ਸਿੱਖਣਾ ਪੈਣਾ, ਅੱਗੋਂ ਘਰ ਦੇ ਵਿੱਚ ਮਾਹੌਲ ਉੱਦਾਂ ਦਾ ਦੇਣਾ ਪੈਣਾ। ਮੈਨੂੰ ਲੱਗਦਾ ਕਿ ਸਕੂਲ ਦੀਆਂ ਪ੍ਰਾਪਤੀਆਂ ਫਿਰ ਦੁੱਗਣੀਆਂ ਹੋ ਜਾਣਗੀਆਂ, ਫਿਰ ਟੀਚਰ ਨੂੰ ਉਹਨਾਂ ਬੇਸਿਕ ਚੀਜ਼ਾਂ ਦੇ ਉੱਤੇ ਸ਼ਾਇਦ ਮਿਹਨਤ ਜਿਹੜੀ ਉਹ ਘੱਟ ਕਰਨੀ ਪਊਗੀ।
6: ਬਿਲਕੁਲ ਸਹੀ ਗੱਲ ਹੈ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿਉਂਕਿ ਬੱਚਿਆਂ ਦੀ ਜਿਹੜੀ ਪਰਵਰਿਸ਼ ਹੈ ਉਹ ਘਰ ਦੇ ਨਾਲ ਨਾਲ ਸਕੂਲ ਦੋਨੋਂ ਜਗ੍ਹਾ ਦੇ ਉੱਤੇ ਇਕੁਅਲੀ ਇੰਪੋਰਟੈਂਟ ਹੈ। ਸਕੂਲ ਨੇ ਆਪਣਾ ਕੰਮ ਕਰਨਾ ਅਤੇ ਬੱਚਿਆਂ ਨੂੰ ਜਿਹੜੀ ਪਹਿਲੀ ਐਜੂਕੇਸ਼ਨ ਹੈ ਉਹ ਆਪਾਂ ਘਰ ਤੋਂ ਹੀ ਦੇਣੀ ਹੈ। ਸੋ ਘਰੋਂ ਵੀ ਉਹਨਾਂ ਨੂੰ ਪੂਰੇ ਤਰੀਕੇ ਨਾਲ ਤਿਆਰ ਹੋ ਕੇ ਆਉਣਾ ਚਾਹੀਦਾ। ਬ੍ਰਹਮ ਭਾਜੀ ਵੀ ਸਾਡੇ ਨਾਲ ਨੇ ਜੀ, ਇਹ ਵੀ ਕੁਛ ਸ਼ੇਅਰ ਕਰਨਾ ਚਾਹਣਗੇ ਜੀ।
7: ਹਾਂਜੀ, ਆਪਾਂ ਸੱਤ ਸਮੁੰਦਰੋਂ ਪਾਰ ਇਸ ਪ੍ਰਾਈ ਧਰਤੀ 'ਤੇ ਬੈਠੇ ਹਾਂ ਜੀ। ਦੇਖੋ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ। ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਜਿੰਨਾ ਚਿਰ ਅਸੀਂ ਆਪਣੀ ਮਾਂ ਬੋਲੀ ਨਾਲ ਹੀ ਨਹੀਂ ਜੋੜਾਂਗੇ, ਉਨਾ ਚਿਰ ਸਾਡਾ ਗੁਰਦੁਆਰਿਆਂ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ, ਵਿੱਦਿਆ ਹਾਸਲ ਕਰਨੀ, ਇਹ ਸਾਰੀ ਸਾਨੂੰ ਇਹਨਾਂ ਆਪਣੇ ਸਕੂਲਾਂ 'ਚੋਂ ਹੀ ਮਿਲੂਗੀ। ਸਕੂਲ ਜਿੱਥੇ ਕਿਤੇ ਵੀ ਸਾਨੂੰ ਜਾਣ ਆਉਣ ਦਾ ਹੋਰ ਕਮਿਊਨਿਟੀਆਂ 'ਚ ਮੌਕਾ ਮਿਲਿਆ, ਉਹਦੇ 'ਚ ਜੇ ਆਪਾਂ ਦੇਖਿਆ ਜਾਵੇ ਤਾਂ ਹਰ ਕਮਿਊਨਿਟੀ ਦੇ ਵਿੱਚ ਆਪਣੇ ਆਪਣੇ ਸਕੂਲ ਨੇ, ਆਪਣੇ ਆਪਣੀਆਂ ਉਹਨਾਂ ਦੀਆਂ ਰੀਕ੍ਰੀਏਸ਼ਨ ਸੈਂਟਰ ਬਣੇ ਹੋਏ ਆ। ਸੋ ਕੈਲਗਰੀ ਵਿੱਚ ਵੀ ਸਾਨੂੰ ਖੁਸ਼ੀ ਆ ਵੀ ਪਹਿਲਾਂ ਇੱਥੇ ਦਸ਼ਮੇਸ਼ ਕਲਚਰ ਸੈਂਟਰ ਤੋਂ ਪਹਿਲਾਂ ਆਪਣੇ ਸਾਊਥ ਵੈਸਟ ਗੁਰਦੁਆਰਾ, ਅਤੇ ਹੁਣ ਇੱਥੇ ਆ ਜਿਹੜੀ ਆਪਾਂ ਜਿਵੇਂ ਜਿਵੇਂ ਨਵੀਂ ਸਾਡੀ ਡਿਵੈਲਪਮੈਂਟ ਹੋਈ ਆ, ਇਹਦੇ ਵਿੱਚ ਹੁਣ ਜਿਹੜੇ 5 ਏਕੜ ਜਿਵੇਂ ਤੁਸੀਂ ਸਵੇਰ ਦੇ ਅਨਾਊਂਸ ਕਰੀ ਜਾਂਦੇ ਹੋ ਲੈ ਆ, ਇਹਦਾ ਫਿਊਚਰ ਆ, ਉਹਦੇ 'ਚ ਨਹੀਂ ਸਕੂਲ ਅਸਟੈਬਲਿਸ਼ ਕਰਨਾ। ਸਕੂਲ ਦੇ ਵਿੱਚ ਜਿੱਥੇ ਆਪਣੇ ਸਕੂਲ ਅਲਬਰਟਾ ਦੇ ਵਿੱਚ ਬਾਕੀ ਸਬਜੈਕਟ ਪੜ੍ਹਾਏ ਜਾਂਦੇ ਆ, ਉਹਦੇ 'ਚ ਪੰਜਾਬੀ ਜਿਹੜੀ ਆ ਇੱਥੇ ਵੀ ਪੜ੍ਹਾਈ ਜਾਊਗੀ, ਹਾਲਾਂਕਿ ਬਾਕੀ ਸਕੂਲਾਂ 'ਚ ਵੀ ਆ, ਇੱਥੇ ਵੀ ਪੜ੍ਹਾਈ ਜਾਊਗੀ। ਸਾਡੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਬਹੁਤ ਸਾਡੇ ਲਈ ਖਾਸ ਗੱਲ ਆ। ਜਿਵੇਂ ਕਿ ਤੁਸੀਂ ਪਹਿਲਾਂ ਵੀ ਦੱਸਿਆ ਕਿ 500 ਬੱਚਾ ਜਿਹੜਾ ਉਹ ਸਾਡਾ ਵੇਟਿੰਗ ਲਿਸਟ 'ਚ ਆ। ਜੇ ਇਹ ਪ੍ਰੋਜੈਕਟ ਕਾਮਯਾਬ ਹੁੰਦਾ ਆ, ਜੇ ਕਿ ਬਲਕਿ ਹੋਊ ਜਾਂ ਹੋਣਾ ਹੀ ਚਾਹੀਦਾ, ਔਰ ਅਸੀਂ ਵਾਰ ਵਾਰ ਤੁਸੀਂ ਵੀ ਸਵੇਰ ਤੋਂ ਵਾਰ ਵਾਰ ਬੇਨਤੀ ਕਰਦੇ ਕਿ ਵੱਧ ਤੋਂ ਵੱਧ ਆਓ ਗੁਰਦੁਆਰੇ, ਤੁਸੀਂ ਹੀ ਟ੍ਰਾਂਸਫਰ ਕਰ ਸਕਦੇ ਹੋ ਬਾਈ ਚੈੱਕ ਹੋ, ਡੋਨੇਸ਼ਨ ਜਿੱਦਾਂ ਵੀ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਤਾਂ ਕਿ ਇਹ ਸਕੂਲ ਜਿਹੜਾ ਆ ਜਿੱਥੇ ਆਪਣੇ ਬੱਚਿਆਂ ਦੀ ਵੇਟਿੰਗ ਲਿਸਟ 'ਚ ਬੱਚੇ ਜਿਹੜੇ ਵੇਟ ਕਰਦੇ ਆ, ਜੇ ਉਹ ਪ੍ਰੋਜੈਕਟ ਪੂਰਾ ਹੁੰਦਾ ਅਤੇ ਆਪਾਂ ਉਹਨਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਦਵਾ ਸਕਦੇ ਹਾਂ, ਬੱਚਿਆਂ ਨੂੰ ਪੰਜਾਬੀ ਨਾਲ ਆਪਣੀ ਮਾਂ ਬੋਲੀ ਨਾਲ ਜੋੜ ਸਕਦੇ ਹਾਂ। ਸੋ ਇਹ ਸਾਡੇ ਲਈ, ਸਾਡੀ ਕਮਿਊਨਿਟੀ ਲਈ ਬਹੁਤ ਵਧੀਆ ਗੱਲ ਆ, ਔਰ ਸਾਨੂੰ ਇਹਦੇ ਲਈ ਇਹਦੀ ਲੋੜ ਵੀ ਆ ਜੀ। ਜੀ
4: ਬਿਲਕੁਲ ਬਿਲਕੁਲ ਜੀ, ਅਤੇ ਨਾਲ ਦੀ ਨਾਲ ਜਿੱਥੇ ਸੰਗਤ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਪ੍ਰਬੰਧਕਾਂ ਦੇ ਇਸ ਉੱਦਮ ਦੇ ਲਈ, ਉਹਨਾਂ ਨੂੰ ਵੀ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਏਡਾ ਵੱਡਾ ਉੱਦਮ ਚੁੱਕਿਆ, ਕਿਉਂਕਿ ਕਦਮ ਚੁੱਕ ਲੈਣਾ, ਉਹਨੂੰ ਨੇਪਰੇ ਚਾੜਨਾ, ਉਹਦੇ ਲਈ ਬਹੁਤ ਸਾਰੇ ਐਫਰਟ ਕਰਨੇ ਪੈਂਦੇ ਆ। ਅਤੇ ਨਾਲ ਦੀ ਨਾਲ ਅਸੀਂ ਆਸ ਉਮੀਦ ਵੀ ਇਹ ਕਰਦੇ ਹਾਂ, ਕਿਉਂਕਿ ਹੁਣ ਜਦੋਂ ਸੰਗਤ ਨੇ ਇੰਨਾ ਵੱਧ ਚੜ੍ਹ ਕੇ ਸਹਿਯੋਗ ਜਿਹੜਾ ਦਿੱਤਾ, ਅਤੇ ਕਮੇਟੀ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਜਾਂਦੀ ਹੈ ਭਾਈਚਾਰੇ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਦੇਸ਼ ਦੇ ਪ੍ਰਤੀ, ਖਾਸ ਤੌਰ 'ਤੇ ਜਿਹੜੇ ਬੱਚੇ ਸਕੂਲ ਦੇ ਵਿੱਚ ਆਉਣਗੇ ਉਹਨਾਂ ਬੱਚਿਆਂ ਦੇ ਭਵਿੱਖ ਦੇ ਪ੍ਰਤੀ, ਕਿਉਂਕਿ ਜਿਹੜਾ 5 ਏਕੜ ਜਗ੍ਹਾ ਦੀ ਗੱਲ ਕੀਤੀ ਜਾ ਰਹੀ, ਉੱਥੇ ਲਾਇਬ੍ਰੇਰੀ ਵੀ ਉਸਾਰੀ ਜਾਣੀ ਹੈ, ਅਤੇ ਲਾਇਬ੍ਰੇਰੀ ਉਸਾਰ ਕੇ ਉਸਾਰੂ ਕਿਤਾਬਾਂ ਜਿਹੜੀਆਂ ਨੇ ਉੱਥੇ ਰੱਖੀਆਂ ਹੋਣਗੀਆਂ, ਤਾਂ ਮੈਨੂੰ ਲੱਗਦਾ ਕਿ ਕਾਫ਼ੀ ਕੁਝ ਜਿਹੜਾ ਅਚੀਵ ਕੀਤਾ ਜਾ ਸਕਦਾ, ਜਿਹੜਾ ਅਸੀਂ 10 ਸਾਲਾਂ 'ਚ ਕਰਨਾ ਸੀ, ਫਿਰ ਹੋ ਸਕਦਾ ਕਿ 2-2.5 ਸਾਲਾਂ ਦੇ ਵਿੱਚ ਅਚੀਵ ਕਰ ਲਈਏ। ਅਤੇ ਦੂਸਰਾ ਇਹ ਵੀ ਅਸੀਂ ਆਸ ਉਮੀਦ ਕਰਦੇ ਹਾਂ ਕਿ ਜਿਹੜਾ ਕੰਮ ਸਮੇਂ ਸਿਰ ਹੋ ਜਾਵੇ ਨਾ ਅੰਗਰਾਲ ਸਾਹਿਬ, ਬ੍ਰਹਮ ਭਾਅ ਜੀ, ਉਹੀ ਚੰਗਾ, ਕਿਉਂਕਿ ਜਿੱਦਣ ਪਹਿਲੇ ਦਿਨ ਮੀਟਿੰਗ ਹੋਈ ਸੀ ਪ੍ਰਬੰਧਕ ਕਮੇਟੀ ਨਾਲ, ਅੰਗਰਾਲ ਸਾਹਿਬ ਤੁਸੀਂ ਬੈਠੇ ਸੀ, ਉੱਦਣ ਸਾਰੇ ਪਾਸੇ ਚਰਚਾ ਬਾਹਰ ਲਾ ਲਈਏ, ਉਦੋਂ ਸਮੇਂ ਸਿਰ ਫੈਸਲਾ ਕਰ ਲਿਆ ਕਿ ਅੰਦਰ ਠੀਕ ਆ, ਨਹੀਂ ਤਾਂ ਬਾਹਰ ਆਪਾਂ ਠਾਰੀ ਜਾਣਾ ਸੀ ਅੱਜ।
8: ਬਿਲਕੁਲ
4: ਹਾਂਜੀ, ਜਿੱਦਾਂ ਮੀਂਹ ਪੈਂਦਾ ਤਾਂ ਠੰਡ ਹੋ ਗਈ।
8: ਮੌਕੇ ਦੀ ਨਜ਼ਾਕਤ ਨੂੰ ਸਮਝ ਲਿਆ ਸੀ ਪਹਿਲਾਂ ਹੀ ਕਿ ਵੀ ਦੋ ਜਗ੍ਹਾ ਦੁਚਿੱਤੀ 'ਚ ਨਾ ਰਹੀਏ, ਇੱਕੋ ਜਗ੍ਹਾ 'ਤੇ ਪਰਮਾਨੈਂਟ ਸੈਟਅਪ ਕਰ ਲਈਏ, ਤਾਂ ਕਿ ਆਪਾਂ ਬਚਾਅ ਦੇ ਵਿੱਚ ਰਵਾਂਗੇ। ਅੱਜ ਉਹਦਾ ਪੂਰਾ ਫਾਇਦਾ ਚੁੱਕਿਆ ਜੀ, ਸਾਰਿਆਂ ਨੇ ਸਲਾਹ ਕੀਤੀ ਗਈ ਅਤੇ ਅੱਜ ਇੱਥੇ ਪਹੁੰਚ ਗਏ, ਅਤੇ ਅੱਜ ਕਾਫ਼ੀ ਮਾਇਆ ਜਿਹੜੀ ਆ ਰਹੀ। ਜੱਲੋਵਾਲੀ ਸਾਹਿਬ ਵੀ ਕੁਛ ਮੈਸੇਜ ਦੇ,
9: ਇਹਨਾਂ ਨੇ ਜਾਣਾ ਹੈ ਨਾ ਵੀ ਇਸ ਸੇਵਾ ਦੀ ਸ਼ੁਰੂਆਤ ਨੂੰ ਸਿੱਖਿਆ ਤੇ ਭਾਈਚਾਰੇ ਲਈ ਕਿਵੇਂ ਦੇਖਦੇ ਹੋ, ਤੇ ਨਾਲ ਦੀ ਨਾਲ ਜਾਂਦੇ ਜਾਂਦੇ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ?
4: ਜੱਲੋਵਾਲੀਆ ਸਾਹਿਬ, ਇਹ ਸਵਾਲ ਕਰਨ ਦਾ ਕੰਮ ਆਪਣਾ ਸਾਰਿਆਂ ਦਾ ਹੈ, ਤੁਸੀਂ ਮੈਨੂੰ ਉੱਤਰ ਦੇਣ ਲਾਤਾ। ਤੇ ਰੌਲਾ ਇਹ ਕਿ ਦੇਖੋ, ਮੈਂ ਫਿਰ ਕਹਿੰਦਾ ਕਿ ਇੱਥੇ ਘਰ ਦੇ ਵਿੱਚ ਨਾ ਜਦੋਂ ਚੁੱਲ੍ਹਾ ਚੌਂਕਾ ਹੁੰਦਾ, ਉੱਥੇ ਕਈ ਵਾਰੀ ਸਟੋਵ ਜਿਹੜਾ ਗੈਸ ਚੁੱਲ੍ਹਾ, ਇੱਥੇ ਤਾਂ 2-2, 3-3 ਨਾ ਪਈ ਜਾਣੀ, ਉਹਦੇ ਵਿੱਚੋਂ ਇੱਕ ਖਰਾਬ ਹੋ ਜਾਵੇ, ਫਿਰ ਵੀ ਅਸੀਂ ਬਦਲਣ ਲੱਗੇ, ਸਾਲ ਲਾ ਦੀਦਾ ਕਿ ਯਾਰ ਵੀ ਕੰਮ ਚੱਲਦਾ, ਵੀ ਕਾਹਨੂੰ ਨਵਾਂ ਪੰਗਾ ਲੈਣਾ, ਮੁੜ ਕੇ ਪੈਸੇ ਲੱਗਣਗੇ। ਇੱਥੇ ਸਾਂਝੇ ਕੰਮ ਦੇ ਵਿੱਚ ਅੱਗੇ ਆ ਕੇ 5 ਏਕੜ ਜ਼ਮੀਨ ਇਸ ਮੌਕੇ ਦੇ ਉੱਤੇ ਕਿ ਭਾਈ ਇੱਥੇ ਕੋਈ ਘਰ ਨਹੀਂ ਬਣਾਉਣੇ ਇਹਨਾਂ ਬੰਦਿਆਂ ਨੇ, ਇੱਥੇ ਤਾਂ ਕਮਿਊਨਿਟੀ ਦੇ ਲਈ ਜਾਣੀ ਸਕੂਲ ਐਕਸਟੈਂਡ ਹੋਊਗਾ, ਲਾਇਬ੍ਰੇਰੀ ਬਣੂਗੀ, ਕਮਿਊਨਿਟੀ ਹਾਲ ਬਣੂ, ਉਹ ਬਹੁਤ ਨੋਮੀਨਲ ਜਿਹਾ ਚਾਰਜ ਹੋਣਗੇ, ਕਿਉਂਕਿ ਜਦੋਂ ਭਾਈਚਾਰੇ ਦਾ ਕੰਮ ਹੁੰਦਾ। ਬਹੁਤ ਬਿਹਤਰ ਉੱਦਮ ਆ, ਨੌਰਥ ਈਸਟ ਦੇ ਵਿੱਚ ਇੱਦਾਂ ਦੇ ਉੱਦਮ ਦੀ ਜਿਹੜੀ ਉਹ ਲੋੜ ਸੀ, ਕਿਉਂਕਿ ਭਾਈਚਾਰਾ ਬਹੁਤ ਜ਼ਿਆਦਾ ਗਰੋ ਹੋ ਗਿਆ, ਵੱਧ ਗਿਆ। ਹੁਣ ਜਿਹੜੇ ਬੱਚੇ ਆਪਣੇ ਪਿਛਲੇ 2-4-5 ਸਾਲਾਂ ਦੇ ਵਿੱਚ ਇੱਥੇ ਪੱਕੇ ਹੋਏ ਆ, ਉਹਨਾਂ ਦੇ ਵਿਆਹ ਸ਼ਾਦੀਆਂ ਹੋਣੇ ਆ, ਪਰਿਵਾਰ ਵਧਣੇ ਆ, ਬਜ਼ੁਰਗਾਂ ਨੇ ਆਉਣਾ, ਸੋ ਅਜੇ ਪ੍ਰਬੰਧਕ ਕਮੇਟੀ ਇਹ ਨਾ ਦੇਖੇ ਕਿ ਭਾਈ ਅਸੀਂ 5 ਏਕੜ ਜ਼ਮੀਨ ਖਰੀਦ ਲਈ ਤਾਂ ਸ਼ਾਇਦ ਮਾਊਂਟ ਐਵਰੈਸਟ ਦੇ ਉੱਤੇ ਝੰਡਾ ਕੱਢਤਾ, ਨਹੀਂ, ਇਹ ਉਹਦੀਆਂ ਥਰੜੀਆਂ ਚੋਟੀਆਂ ਆ, ਅਜੇ ਹੋਰ ਝੰਡੇ ਇਹਨਾਂ ਨੇ ਗੱਡਣੇ ਆ, ਜਾਣੀ ਇਹ ਖੜੋਤ ਨਹੀਂ ਆਉਣੀ ਚਾਹੀਦੀ। ਜ਼ਰੂਰੀ ਉੱਦਮ ਆ, ਸਮੇਂ ਸਿਰ ਕੀਤਾ ਗਿਆ ਉੱਦਮ ਹੈ, ਅਤੇ ਪਾਰਦਰਸ਼ਤਾ ਨਾਲ ਅੱਗੇ ਵਧਣਾ ਚਾਹੀਦਾ
9: ਜੀ। ਜਾਂਦੇ ਜਾਂਦੇ ਕਮੇਟੀ ਬਾਰੇ ਕੀ ਕਹਿਣਾ ਚਾਹੁੰਦੇ, ਕਿਉਂਕਿ ਜਦੋਂ ਵੀ ਕਮੇਟੀ ਨਾਲ ਗੱਲ ਹੁੰਦੀ ਆ ਤੇ ਸੈਕਿੰਡ ਲਾਸਟ ਸਮਝੋ, ਉਹ ਸਾਰੇ ਕਹਿੰਦੇ ਜੀ ਅਸੀਂ ਸੇਵਾਦਾਰੀ ਹਾਂ, ਅਸੀਂ ਕੋਈ ਪ੍ਰਧਾਨ ਨਹੀਂ ਗੇ, ਮਤਲਬ ਇੰਨਾ ਸਤਿਕਾਰ ਪਿਆਰ ਅਤੇ ਵੱਡਾਪਣ ਹੈ ਇਹਨਾਂ 'ਚ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ, ਖਾਸ ਕਰਕੇ ਸਪੈਸ਼ਲੀ ਕਮੇਟੀ ਬਾਰੇ?
4: ਦੇਖੋ, ਜੇ ਇੰਨਾ ਕੁਝ ਬਣ ਗਿਆ, ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ, ਜੇ ਬੱਚਿਆਂ ਦੀ ਵੇਟਿੰਗ ਲਿਸਟ ਹੈ, ਕਿਉਂਕਿ ਨਹੀਂ ਤਾਂ ਅਪੀਲਾਂ ਕਰਨੀਆਂ ਪਿਆ ਕਰਨੀਆਂ ਸੀ ਕਿ ਬੱਚਾ ਇੱਥੇ ਦਾਖਲ ਕਰਾਓ, ਜੇ ਅਪੀਲਾਂ ਨਹੀਂ ਕਰਨੀਆਂ ਪੈ ਰਹੀਆਂ, ਹੱਥ ਜੋੜਨੇ ਪੈ ਰਿਹਾ ਕਮੇਟੀ ਨੂੰ ਕਿ ਭਾਈ ਅਸੀਂ ਤੁਹਾਡਾ ਬੱਚਾ ਦਾਖਲ ਨਹੀਂ ਕਰ ਸਕਦੇ, ਸਾਡੇ ਕੋਲ ਪਹਿਲਾਂ ਹੀ ਨੰਬਰ ਪੂਰੇ ਹੋ ਗਏ। ਅਤੇ ਇਹਦਾ ਮਤਲਬ ਹੈ ਕਿ ਜਿਹੜੀ ਇੱਕ ਨਿਮਰਤਾ ਅਤੇ ਦ੍ਰਿੜ ਨਿਸ਼ਚਾ ਕਮੇਟੀ ਨੂੰ ਚਾਹੀਦਾ ਹੁੰਦਾ, ਉਹ ਸਾਰੀ ਕਮੇਟੀ ਦੇ ਕੋਲ ਹੈ। ਅਤੇ ਜਿਹੜਾ ਤੁਸੀਂ ਕਿਹਾ ਕਿ ਸਾਰੇ ਸੇਵਾਦਾਰ ਕਹਿੰਦੇ ਆ, ਜਿੱਦਣ ਪ੍ਰਧਾਨ, ਜਨ ਸਕੱਤਰ, ਸਰਪ੍ਰਸਤ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਸੰਯੁਕਤ ਸਕੱਤਰ ਮੰਚ ਆ ਗਿਆ, ਉੱਦਣ ਫਿਰ ਨਿਗਾਰ ਸ਼ੁਰੂ ਹੋ ਜਾਂਦਾ। ਅਸੀਂ ਉਮੀਦ ਕਰਦੇ ਹਾਂ ਕਿ ਬਾਬਾ ਇਸੇ ਤਰੀਕੇ ਕਮੇਟੀ ਨੂੰ ਇਸੇ ਤਰ੍ਹਾਂ ਦੀ ਸਮੱਤ ਬਖਸ਼ਦਾ ਰਹੇ, ਅਤੇ ਸਾਨੂੰ ਇਸੇ ਤਰੀਕੇ ਦੀ ਆਪਣਾ ਇੱਥੇ ਮਿਲਦੀ ਰਹੇ। ਕਮੇਟੀ ਦਾ ਬਹੁਤ ਧੰਨਵਾਦ।
9: ਥੈਂਕ ਯੂ ਜੀ, ਥੈਂਕ ਯੂ।
6: जी थैंक यू वेरी मच। कुर्सी लड़ाई है जी, कुर्सी थैंक यू। मैं बहुत वधिया मिंट ले जी, थैंक यू वेरी मच, बहुत बहुत मेहरबानी जी। परमजीत बारची ते नाल जल्लोवाली साहब ते ब्रह्म भाजी लैफ्ट ते बैठे सीगे, एक या दो साथी होर चाहिए ने जी ताकि मेरा पर रिप्लेस कर दिए जल्दी जल्दी। सो वंस अगेन तुम दस दिए भी पहला फस्ट प्रकाश गुरपुरब जिहड़ा जी अज मनाया जा रहा, तो इस उपलक्ष्य दे विच जिथे श्री गुरु अर्जन देव जी वालों अज का जो उपराला है क्योंकि कंपायल किया गया सी पूरा गुरु ग्रंथ साहब जी नूं, तो पहले प्रकाश पुरब 1604 दे विच कीते गए सीगे। सो इस सिलसिले नूं ध्यान च रखदिया होया, इस दिन की पवित्रता नूं ध्यान च रखदिया होया, मीडियाथोन किया जा रहा कम्यूनिटी के नाल रल मिल के 5 acre लैंड जिहड़ी लई गई है, तो $1 million उहदे वास्ते जिहड़ा सानू इमीजिएटली चाहिए September 15 नूं। सो जिहदे करके सारयां नूं हंगारा दिता जा रहा, अपील की जा रही है भी प्लीज़ इत्थे वध तों वध डोनेशन जिहड़ी है करो। हुणे थोड़ी देर पहलां साडे कोल 1,50,000 वर्गियां अमाउंट्स भी आईयां, बट थ्रू आउट द डे जिहड़ा हज़ारां दे विच पेमेंट्स जिहड़ियां आ रही हैं। सारयां दा बहुत बहुत धन्नवाद जिन्हां ने इन्नी मेहनत की। तो मैं एक बार जकारा मैं सारयां वास्ते ला दां जी, बोले सोनिहाल
10: श्री अकाल।
6: बॉबी भाजी मीटर वाल देखते कि ज्यादा उत्ते चला गया, मैं थोड़ा जहा रेन कर लेना।
10: अच्छा अंग्रेज साहब एक बार मैं
6: वैसे एक जकारा होर।
10: अच्छा
6: हाँ जी, बोले सोनिहाल
10: श्री अकाल।
6: इन्ने ना मेरा गला ही नहीं खुलता तो मैं जल्दी नहीं जाता जी।
10: अच्छा साढ़े
11: वैसे अंग्राल साहब जेड़ा बोले सोनिहारा वो बहुत उच्ची है, तो सत श्री अकाल थोड़ी नीवी रह जाती है।
6: हाँ जी,
11: एक बार फिर करो ट्राई,
6: एक बार फिर ट्राई करता जी। हूँ दोबारा तो सारे ने नाल हंगारा देना, मैं क्योंकि आप अमृतसर के जिन्हों कहते ना जम्मे पले सारा यही काम जगारे लाते जम्मे
11: छोटे होंगे यही काम करते रहे,
6: सो इस करके थोड़ा जो तुम भी लाना नाल, बोले सोनिहाल
11: श्री अकाल। हाँ थोड़ा जहा ठीक है,
6: ठीक है जी ठीक।
10: अच्छा अंगराल साहब राय साहब वैसे असं दस दिए कि 8.5 घंटे तो ज़्यादा समा हो गया, असं लगातार जोड़ा है मीडियाथॉन कर रहे हैं, और अज असी जो देखते हैं कि जी कवरेज है बिल्कुल किसी क्रैक तो बिल्कुल किसी कहें ना कनैक्शन की कोई ये कमी नहीं हुई है। बॉबी भाई ने जोड़ा तारा जोड़िया ने इस दे नाल तुहाडे तक टीवी राही IPTV राही ऐप्स राही रेडियो तुहाडे सबरंग रेडियो दे विच और हुण उत्थे लगातार जिहड़ा
6: लोक सत प्रोग्राम
10: चल रहे लोक सत प्रोग्राम भी चल रहा इस टाइम। सो ये जिहड़ियां मैनूं लगदा कि 8.5 घंटे तो ज़्यादा समा हो गया, घंटा 1.5 घंटा असीं होर इत्थे कोशिश करांगे, उस तो वध भी हो सकता कि ये जिहड़ी मीडियाथॉन है असीं इहनूं इदां ही कंटिन्यू करिए, और ये उपराला जिहड़ा है बहुत जरूरी है। एक तो कहिंदे ना बहुत वधिया जी,
6: बिल्कुल
10: एक तो हुंदा जी बहुत जरूरी है क्योंकि 5 acre की जमीन दे विच बनाना की है बनना की है। सो इत्थे साडे भविख बच्चों के भविख के लिए जिहड़ियां इत्थे चीज़ां बनाईयां जा रही ने जिहदे विच मोस्ट इंपोर्टेंटली लाइब्रेरी है, कम्यूनिटी सेंटर है जी, प्लेग्राउंड है, और नाल ही जिहड़ी स्कूल की एक्सटेंशन है उसकी एक्सपेंशन है, और अगेन ये सारियां जिहड़ियां चीज़ां ने इन्हां नूं अचीव करन दे लई असीं कोशिश कर रहे हैं कि मीडियाथॉन जिहड़ा है सारे मीडिया चैनल्स इकट्ठे हो के ये उपराला कर सकन, तो ये कोशिश चल रही है। सो जिहड़े साडी जिहड़ी संगत है घरों प्रोग्राम देख रही है जो नहीं इत्थे आ सकते या कोई अपने कम्मां कारां दे विच बिजी ने हो सकदा आउट ऑफ स्टेशन छुट्टियां ते गए होण, बट साडा लाइव लिंक कितना किते पहुँच गया उन्होंने फोन पर। सो कॉल करके जानकारी और नाल ही अपने इस दे विच हिस्सा भी पा सकते हैं 403-474-4522 403-474-4522 मैं पंजाबी नंबर तो नाल दे नाल अनाउंस किया जिंदा राय साहब ने कहना से अंग्रेजी दे विच ही क्यों किया जी।
11: नहीं वो रौला पै जांदा डॉलर ते बक दा।
6: हां जी नाल ही तुसी govindmark@gmail.com ते ਹੋਰ
11: ਜਾਣਕਾਰੀ ਈਮੇਲ ਟ੍ਰਾਂਸਫਰ ਦਾ ਐਡਰੈਸ ਹੈਗਾ govindmark22@gmail.com
10: ਬਿਲਕੁਲ ਜੀ। ਸੋ ਇਹ ਸਾਡੇ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਮੀਡੀਆ ਜਿਹੜਾ ਹੈ ਸਵੇਰ ਤੋਂ ਹੀ ਸਵੇਰੇ 9 ਵਜੇ ਤੋਂ ਬਾਅਦ ਲਗਾਤਾਰ ਜਿਹੜਾ ਇੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਸਾਡੇ ਮੀਡੀਆ ਰਾਹੀਂ ਵੱਖ ਵੱਖ ਮੀਡੀਆ ਆਊਟਲੈਟਸ ਰਾਹੀਂ ਇਹ ਆਵਾਜ਼ ਜਿਹੜੀ ਹੈ ਉਹ ਪਹੁੰਚਾਈ ਜਾਵੇ ਪਹੁੰਚੇ। ਇਹਦੇ ਸਾਡੇ ਨਾਲ ਜਿਹੜੇ ਨੇ ਗੈਸਟ ਸ਼ਾਮਿਲ ਹੋ ਰਹੇ ਨੇ ਪ੍ਰਬੰਧਕ ਕਮੇਟੀ ਤੋਂ ਵੀ ਭਾਜੀ ਹੋਰੀ ਸਾਡੇ ਨਾਲ ਸ਼ਾਮਿਲ ਹੋਏ ਨੇ ਜੀ,
6: ਕਿਉਂਕਿ ਹਾਂਜੀ ਪਿਛੀ ਵਾਰੀ ਰੇਡੀਓ 'ਤੇ ਇਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਅਤੇ
10: ਅੱਛਾ
6: ਉਹਨਾਂ ਨੇ ਸਪੈਸ਼ਲ ਕਿਹਾ ਵੀ ਮੈਂ ਤੁਹਾਡੇ ਨਾਲ ਗੱਲਬਾਤ
10: ਕਰ ਲਓ ਜੀ ਕਰੋ ਜੀ ਅੰਗਰਾਜ ਸਾਹਿਬ ਨਾਲ
6: ਗੱਲਬਾਤ ਕੁਇਕਲੀ ਇਹਨਾਂ ਦੇ ਨਾਲ ਗੱਲ ਕਰਕੇ ਅਤੇ ਮੈਂ ਵੀ ਛੱਡਣਾ ਚਾਹਾਂਗਾ ਕੁਇਕਲੀ ਜੀ। ਮਨਵੀਰ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਹੀ ਸਟੂਡੀਓ ਦੇ ਅੰਦਰ ਜੀ। ਤੁਹਾਡਾ ਨਾਂ ਕੀ? ਸੋਰੀ,
12: ਮੇਰਾ ਨਾਂ ਰਾਮ ਸਿੰਘ ਹੈ ਜੀ।
6: ਰਾਮ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ
12: ਐਂਡ ਸਤਿ ਸ਼੍ਰੀ ਅਕਾਲ ਜੀ।
6: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
12: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
6: ਜੀ। ਅਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਸਵੇਰ ਤੋਂ ਜੋ ਆਪਾਂ ਇੱਥੇ ਕਰ ਰਹੇ ਹਾਂ ਜੀ ਮੀਡੀਆ ਵਾਲਾ?
12: ਹਾਂਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਉਚੇਚੇ ਤੌਰ 'ਤੇ ਸਾਰੇ ਇੱਥੇ ਆਏ ਸੱਜਣ ਜੀ। ਅਤੇ ਬਹੁਤ ਹੀ ਸੋਹਣਾ ਮਾਹੌਲ ਇੱਥੇ ਬਣਿਆ ਹੋਇਆ ਅਤੇ ਆਪਾਂ ਦੇਖ ਸਕਦੇ ਹਾਂ ਵੀ ਕਿੱਦਾਂ ਸੰਗਤ ਹੁਮਾ ਕੇ ਪਹੁੰਚ ਰਹੀ ਹੈ। ਅਤੇ ਸਵੇਰ ਤੋਂ ਇਨਾਮ ਆ ਰਹੇ ਨੇ ਵੀ ਇੰਨੀ ਡੋਨੇਸ਼ਨ ਹੋ ਗਈ, ਆਪਣਾ ਨੰਬਰ ਉੱਪਰ ਜਾ ਰਿਹਾ। ਅਤੇ ਕਿਉਂਕਿ ਇਹ ਕਮਿਊਨਿਟੀ ਦਾ ਕਾਰਜ ਆ ਅਤੇ ਇਹਦੇ ਵਿੱਚ ਸਿਰਫ ਇਸ ਜਨਰੇਸ਼ਨ ਨਹੀਂ, ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਦੇ ਲਈ ਆਪਾਂ ਕੁਛ ਚੰਗਾ ਸਿਰਜ ਰਹੇ ਹਾਂ। ਸੋ ਬਹੁਤ ਹੀ ਵਧੀਆ ਉਪਰਾਲਾ ਅਤੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ।
6: ਬਿਲਕੁਲ ਜੀ, ਤੁਸੀਂ ਲਿਸਟ ਵੀ ਕੋਈ
11: ਬਣਾ ਲਿਆ ਤੁਹਾਡੇ ਕੋਲ ਵੀ ਸੁਣਨਾ ਆਪਾਂ। ਤਾਂ ਤੁਸੀਂ ਗੱਲ ਕਰੀ ਹੈ ਸੰਗਤ ਦਾ, ਬਹੁਤ ਵਧੀਆ ਉਪਰਾਲਾ। ਨਾਲ ਦੀ ਨਾਲ ਮੈਂ ਕਹੂੰਗਾ ਜੇ ਅਸੀਂ ਦੇਖਦੇ ਹਾਂ ਨਾ, ਜਿਹੜਾ ਕੈਲਗਰੀ ਦੇ ਵਿੱਚ ਜਿੰਨਾ ਮੀਡੀਆ, ਉਹ ਸਾਰੇ ਮੀਡੀਆ ਦੇ ਦਾਇਰੇ ਅੱਜ ਇਕੱਠੇ ਹੋ ਕੇ ਸਾਰਿਆਂ ਨੇ ਆਪਦਾ ਜੋ ਵੀ ਸਮਾਂ ਦੇ ਸਕਦੇ ਆ ਵੱਧ ਤੋਂ ਵੱਧ ਦਿੱਤਾ, ਅਤੇ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ
12: ਜੀ। ਬਿਲਕੁਲ, ਕਿਉਂਕਿ ਜਦੋਂ ਇਕੱਠੇ ਹੋ ਕੇ ਕੋਈ ਕਾਰਜ ਕਰਦੇ ਹਾਂ ਤਾਂ ਉਹਦਾ ਵੱਖਰਾ ਹੀ ਆਨੰਦ ਹੁੰਦਾ। ਸੋ ਸਾਰੇ ਚੈਨਲ ਤੁਸੀਂ ਇਕੱਠੇ ਹੋ ਕੇ ਅੱਜ ਆਏ ਹੋ, ਸੋ ਬਹੁਤ ਸੋਹਣੀ ਚੀਜ਼।
6: ਬਿਲਕੁਲ ਜੀ, ਰਾਮ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ?
13: ਹਾਂਜੀ, ਤੁਹਾਡਾ ਜੀ ਸਾਰਿਆਂ ਦਾ ਬਹੁਤ ਧੰਨਵਾਦ, ਤੁਸੀਂ ਸਾਰੇ ਇੱਥੇ ਆਏ, ਇੰਨਾ ਸਹਿਯੋਗ ਦਿੱਤਾ। ਅਤੇ ਜਿੰਨੇ ਵੀ, ਮੈਨੂੰ ਲੱਗਦਾ ਕਿ ਇਹ ਬਹੁਤ ਘੱਟ ਹੁੰਦਾ ਕਿ ਸਾਰਾ ਹੀ, ਜਿੱਦਾਂ ਇਹਨਾਂ ਨੇ ਸਰ ਹੁਣਾਂ ਨੇ ਹੁਣੇ ਗੱਲ ਕੀਤੀ ਕਿ ਸਾਰੇ ਹੀ ਮੀਡੀਆ ਦੇ ਮੈਂਬਰ ਇਕੱਠੇ ਹੋਏ ਆ, ਅਤੇ ਬਹੁਤ ਰੇਅਰ ਆ, ਇਹ ਬਹੁਤ ਵਧੀਆ ਹੈ ਜੀ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ।
6: ਥੈਂਕ ਯੂ ਵੈਰੀ ਮੱਚ ਜੀ। ਅਤੇ ਮਨਵੀਰ ਜੀ, ਮੈਂ ਤੁਹਾਨੂੰ ਹੋਰ ਸਾਡੇ ਜਿਹੜੇ ਕਾਬਿਲ ਦੋਸਤਾਂ ਦੇ ਹਵਾਲੇ ਕਰਕੇ ਮੈਂ ਜਾਵਾਂਗਾ। ਦੋਨੋਂ ਪਾਸੇ ਮੇਰੇ ਵੱਡੇ ਅਤੇ ਛੋਟੇ ਭਰਾ ਬੈਠੇ ਨੇ, ਇਹ ਤੁਹਾਡੇ ਨਾਲ ਬਾਕੀ ਜੀ ਗੱਲਬਾਤ ਕਰਨਗੇ ਅਤੇ ਮੈਂ ਇੱਥੋਂ ਬ੍ਰੇਕ ਲੈਣਾ। ਹੋਰ
11: ਮੇਰਾ ਖਿਆਲ ਤੁਸੀਂ ਗੱਲ ਕਰਦੇ ਸ਼ਵੀ ਵੱਡੇ ਭਰਾ ਅਤੇ ਮੈਂ ਇੱਧਰੋਂ ਛੋਟਾ,
6: ਤੁਹਾਡੀ ਪੱਗ ਐਡੀ ਛੋਟੀ ਜੀ ਤਾਂ ਤੁਸੀਂ ਬੰਨੀ ਹੁਣ ਛੋਟੇ ਛੋਟੇ ਭਰਾ ਲਓ ਜੀ।
10: ਅੱਛਾ, ਥੈਂਕ ਯੂ ਸੋ ਮਚ ਚੰਗਲਾਲ ਸਾਹਿਬ। ਔਰ ਮੈਂ ਪੁੱਛਣਾ ਚਾਹਾਂਗਾ ਭਾਅ ਜੀ ਤੁਹਾਡੇ ਤੋਂ ਕਿ ਕਿੱਦਾਂ ਦੇ ਹੋਰ ਜਿਹੜੇ ਨੇ ਉਪਰਾਲੇ ਕੀਤੇ ਜਾਂਦੇ ਨੇ, ਕਿਉਂਕਿ ਅਸੀਂ ਐਕਸਪੈਂਸ਼ਨ ਦੀ ਜ਼ਰੂਰ ਗੱਲ ਕਰ ਰਹੇ ਹਾਂ, ਪਰ ਜੇ ਹੁਣ ਅਸੀਂ ਦੇਖਦੇ ਹਾਂ ਕਿ ਇੱਥੇ ਵੀ ਜਿਹੜਾ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਸਕੂਲ ਹੈ, ਸੈਂਟਰ ਹੈ, ਇੱਥੇ ਹੋਰ ਕਿਹੜੇ ਕਿਹੜੇ ਜਿਹੜੇ ਨੇ ਉਪਰਾਲੇ ਕੀਤੇ ਜਾਂਦੇ ਨੇ, ਉਹਨਾਂ ਦੀ ਵੀ ਐਕਸਪੈਂਸ਼ਨ ਹੋਣੀ ਹੈ, ਉਹਨਾਂ ਦੀ ਵੀ ਐਕਸਟੈਂਸ਼ਨ ਹੋਣੀ ਹੈ ਜੀ?
12: ਹਾਂਜੀ ਬਿਲਕੁਲ, ਇੱਕ ਤਾਂ ਇੱਥੇ ਗੁਰਮਤਿ ਸਕੂਲ ਤਾਂ ਚੱਲ ਹੀ ਰਹੇ ਨੇ
10: ਜੀ
12: ਪਹਿਲਾਂ ਤੋਂ ਹੀ, ਜਿਹਦੇ ਵਿੱਚ ਬੱਚਿਆਂ ਨੂੰ ਕੀਰਤਨ, ਤਬਲਾ, ਗੁਰਮੁਖੀ ਅਤੇ ਸੰਥਿਆ ਦਿੱਤੀ ਜਾਂਦੀ ਹੈ
10: ਜੀ।
12: ਸੋ ਉਸ ਤਰ੍ਹਾਂ ਬੱਚੇ ਸਿੱਖੀ ਨਾਲ ਜੁੜੇ ਰਹਿੰਦੇ ਨੇ ਛੋਟੀ ਉਮਰ ਤੋਂ ਹੀ।
10: ਹਾਂਜੀ,
12: ਅਤੇ ਉਹਦੇ ਨਾਲ ਹੀ ਇੱਥੇ ਨਾ ਸਮੇਂ ਸਮੇਂ 'ਤੇ ਐਗਜੀਬਿਸ਼ਨਸ ਹੁੰਦੀਆਂ ਨੇ, ਜਿਵੇਂ ਕਿ ਤੁਸੀਂ ਪਿਛਲੀ ਵਾਰ ਆਏ ਵੀ ਸੀਗੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ 'ਤੇ ਸਾਰੀਆਂ ਝਲਕੀਆਂ ਦੁਆਰਾ ਦਿਖਾਇਆ ਗਿਆ ਵੀ ਕਿੱਦਾਂ ਮਹਾਰਾਜ ਜੀ ਕਿੱਥੇ ਕਿੱਥੇ ਗਏ ਅਤੇ ਕੀ ਪ੍ਰਚਾਰ।
10: ਬਹੁਤ ਸੋਹਣੀ ਐਗਜੀਬਿਸ਼ਨ ਸੀ
12: ਜੀ। ਹਾਂਜੀ, ਅਤੇ ਚਾਰ ਸਾਹਿਬਜ਼ਾਦੇ ਕੈਂਪ ਲਗਵਾਇਆ ਜਾਂਦਾ ਦਸੰਬਰ ਦੇ ਵਿੱਚ, ਜਿਹਦੇ ਵਿੱਚ ਸਿਮਰਨ ਹੁੰਦਾ ਅਤੇ ਬੱਚਿਆਂ ਨੂੰ ਜੋ ਉਸ ਸਮੇਂ ਦਾ ਜੋ ਹੋਇਆ ਉਸੇ ਦਿਨ ਸਵੇਰੇ ਦੱਸਿਆ ਜਾਂਦਾ ਵੀ ਅੱਜ ਦੀ ਰਾਤ ਸਰਹੰਦ ਵਿੱਚ ਇਹ ਚੀਜ਼ ਹੋਈ ਸੀ, ਆਪਾਂ ਧਿਆਨ ਲਾਈਏ ਉੱਥੇ, ਸੁਰਤੀ ਲੈ ਕੇ ਜਾਈਏ ਅਤੇ ਆਪਾਂ ਕੀ ਸਿੱਖੀਏ ਇਹਦੇ ਤੋਂ ਕਿ ਆਪਣਾ ਆਪਣੇ ਲਈ ਗੁਰੂ ਮਹਾਰਾਜ ਨੇ ਕੀ ਕੁਛ ਕੀਤਾ ਆਪਣਾ ਪਰਿਵਾਰ ਬਾਰੇ ਆ।
10: ਹਾਂਜੀ,
12: ਅਤੇ ਬਾਕੀ ਤੁਹਾਨੂੰ ਰਾਮ ਸਿੰਘ ਜੀ ਥੋੜ੍ਹਾ ਹੋਰ ਇਹਦੇ
10: ਬਾਰੇ। ਮੈਂ ਨਾ ਤੁਹਾਡੀ ਜਿਹੜੀ ਲਿਸਟ ਹੈਗੀ ਇੱਥੇ ਤੁਸੀਂ ਲਿਖ ਕੇ ਲਿਆਇਓ ਕੁਛ ਨਾ
12: ਜੀ,
10: ਇਹਦੇ ਵਿੱਚ ਮੈਂ ਦੇਖ ਰਿਹਾ ਕਿ ਮੂਵੀ ਨਾਈਟ ਵੀ ਲਿਖੀ ਹੈ ਜੀ।
12: ਹਾਂਜੀ,
10: ਉਸ ਦੇ ਵਿੱਚ ਕਿਹੜੀਆਂ ਫਿਲਮਾਂ ਜਿਹੜੀਆਂ ਨੇ, ਜਿਹੜੀ ਇਹ ਜਿਵੇਂ ਚਾਰ ਸਾਹਿਬਜ਼ਾਦੇ ਹੋ ਗਏ
12: ਜੀ,
10: ਇੱਦਾਂ ਦੀਆਂ ਜਿਹੜੀਆਂ ਮੂਵੀਆਂ ਵਗੈਰਾ ਬੱਚਿਆਂ ਨੂੰ ਦਿਖਾਈ ਜਾਂਦੀਆਂ?
12: ਹਾਂਜੀ, ਧਾਰਮਿਕ ਮੂਵੀਆਂ।
10: ਅੱਛਾ,
12: ਉਸੇ ਚਾਰ ਸਾਹਿਬਜ਼ਾਦੇ ਕੈਂਪ ਦੇ ਵਿੱਚ ਇੱਕ ਦਿਨ ਰੱਖਿਆ ਜਾਂਦਾ ਜਿਹਦੇ ਵਿੱਚ ਕੋਈ ਨਾ ਕੋਈ ਇਤਿਹਾਸਿਕ ਫਿਲਮ,
10: ਹਾਂਜੀ
12: ਧਾਰਮਿਕ ਫਿਲਮ ਉਹਨਾਂ ਨੂੰ ਦਿਖਾਈ ਜਾਂਦੀ ਹੈ
10: ਜੀ। ਜੀ ਰਾਮ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ?
13: ਹਾਂਜੀ, ਮੈਂ ਇਹਦੇ ਨਾਲ ਇੱਕ ਹੋਰ ਗੱਲ ਜੋੜਦਾ ਜੀ, ਆਪਣੇ ਗੋਬਿੰਦ ਸਰਵਰ ਜਿਹੜਾ ਸਕੂਲ ਆ
10: ਜੀ,
13: ਉਹਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਲਈ ਬੱਚਿਆਂ 'ਤੇ ਮਹਾਰਾਜ ਜੀ ਦੀ ਇੰਨੀ ਕਿਰਪਾ ਹੈ ਕਿ ਉਹ ਸਵੇਰ ਤੋਂ ਜਦੋਂ ਅਸੈਂਬਲੀ ਸਟਾਰਟ ਹੁੰਦੀ ਜੀ ਬੱਚਿਆਂ ਦੀ, ਬੱਚੇ ਹੀ ਦਰਬਾਰ ਸਾਹਿਬ ਦੀਆਂ ਸਾਰੀਆਂ ਸੇਵਾਵਾਂ ਕਰਦੇ ਹਨ, ਜਿਵੇਂ ਕਿ ਕੀਰਤਨ ਕਰਦੇ ਹਨ, ਅਰਦਾਸ, ਹੁਕਮਨਾਮਾ ਸਾਹਿਬ ਸਾਰਾ ਬੱਚੇ ਆਪ ਹੀ ਕਰਦੇ ਹਨ, ਅਤੇ ਬਾਅਦ ਵਿੱਚ ਕਲਾਸਾਂ ਦੇ ਵਿੱਚ ਵੀ ਬੱਚਿਆਂ ਦੀਆਂ ਜੋ ਕਲਾਸਿਸ ਹੁੰਦੀਆਂ ਹਨ ਉਹਦੇ ਵਿੱਚ ਬੱਚੇ ਗੁਰਬਾਣੀ ਸਿੱਖਦੇ ਹਨ, ਕੀਰਤਨ, ਤਬਲਾ, ਗੁਰਬਾਣੀ, ਸੰਥਿਆ, ਸਿੱਖ ਹਿਸਟਰੀ ਕਲਾਸਾਂ ਬੱਚਿਆਂ ਦੀਆਂ ਹੁੰਦੀਆਂ ਹਨ ਜੀ।
10: ਜੀ, ਐਗਜ਼ੀਬਿਸ਼ਨ ਦੀ ਗੱਲ ਕੀਤੀ ਸੀਗੀ ਭਾਈ ਸਾਹਿਬ ਨੇ, ਬਹੁਤ ਸੋਹਣੀ ਐਗਜ਼ੀਬਿਸ਼ਨ, ਮੈਂ ਤਾਂ ਕਹਿੰਦਾ ਕਿਉਂਕਿ ਐਗਜ਼ੀਬਿਸ਼ਨ ਘੱਟ ਅਤੇ ਲਾਈਟ ਸ਼ੋਅ ਜਿਹੜਾ ਉਹ ਜ਼ਿਆਦਾ ਸੀਗਾ ਔਰ ਬਹੁਤ ਮਿਹਨਤ ਲੱਗਦੀ ਹੈ ਜੀ ਉਸ ਨੂੰ ਆਰਗੇਨਾਈਜ਼ ਕਰਨ ਦੇ ਲਈ ਵੀ
14: ਸੇਵਾਦਾਰਾਂ ਦੀ ਮਿਹਨਤ ਸੀ ਉਹਦੇ
10: ਵਿੱਚ ਹਾਂਜੀ ਤੇ ਉਹਦੇ ਚ ਜਿਹੜਾ ਜਦੋਂ ਆਰਗੇਨਾਈਜ਼ ਕੀਤਾ ਜਾਂਦਾ ਜਿਵੇਂ ਐਗਜ਼ੀਬਿਸ਼ਨ ਵਗੈਰਾ ਉਹ ਬੱਚੇ ਵੀ ਉਹਦੇ ਚ ਹਿੱਸਾ ਪਾਉਂਦੇ ਨੇ ਜੀ ਜਾਂ ਆਰਗੇਨਾਈਜ਼ਰ ਜਿਹੜੇ ਤੁਸੀਂ ਆਪ ਹੀ ਕਰਦੇ ਹੋ ਜੀ ਉਹਦੀ ਪੂਰੀ
14: ਉਹਦੇ ਵਿੱਚ ਗੋਬਿੰਦ ਸਰਵਰ ਗੁਰਮਤਿ ਸਕੂਲ ਦੇ ਵੀ ਸੇਵਾਦਾਰ ਹੁੰਦੇ ਨੇ ਜੋ ਦਿਨ ਰਾਤ ਇੱਕ ਕਰਕੇ ਉੱਥੇ ਉਹ ਚੀਜ਼ ਤਿਆਰ ਕਰਦੇ ਨੇ ਮਹਾਰਾਜ ਆਪ ਕਰਵਾਉਂਦੇ ਨੇ
10: ਵਾਹ ਜੀ ਵਾਹ ਨਹੀਂ ਬਹੁਤ ਸੋਹਣਾ ਜੀ ਸੋ ਇਹ ਜਦੋਂ ਹਾਂਜੀ
11: ਇੱਕ ਸਵਾਲ ਹੈ ਮੇਰਾ ਭਾਈ ਸਾਹਿਬ ਨੂੰ ਜਿਹੜੀ ਤੁਸੀਂ ਗੱਲ ਕਰੀ ਹੈ ਤਬਲੇ ਦੀਆਂ ਕਲਾਸਾਂ ਜਾਂ ਹਾਰਮੋਨੀਅਮ ਦੀਆਂ ਕਲਾਸਾਂ ਕੀ ਉਹ ਕੰਪਲਸਰੀ ਕਲਾਸਾਂ ਹੈ ਕਿ ਉਹ ਵੋਲੰਟੀਅਰਲੀ ਜਿਹੜੇ ਬੱਚੇ ਸਿੱਖਣਾ ਚਾਹੁਣ ਉਹੀ ਸਿੱਖ ਸਕਦੇ ਆ
13: ਨਹੀਂ ਜੀ ਇਹ ਤੁਹਾਡਾ ਬਹੁਤ ਵਧੀਆ ਹੈ ਜੀ ਕੁਐਸਚਨ ਆ ਪਰ ਇਹਦੇ ਵਿੱਚ ਆਪਸ਼ਨਲ ਨਹੀਂ ਹੈ ਜੀ ਕੰਪਲਸਰੀ ਹੈ ਜਿਹੜੇ ਬੱਚੇ ਨੇ ਵੀ ਪੜ੍ਹਨਾ ਹੈ ਗੋਬਿੰਦ ਸਰਵਰ ਦੇ ਵਿੱਚ ਕੀਰਤਨ ਅਤੇ ਤਬਲਾ ਗੁਰਬਾਣੀ ਸੰਥਿਆ ਸਾਰਾ ਉਹਨਾਂ ਨੂੰ ਸਿੱਖਣਾ ਉਹਨਾਂ ਦਾ ਸਬਜੈਕਟ ਉਹਨਾਂ ਦੀ ਕਲਾਸ ਹੁੰਦੀ ਹੈ ਜੀ ਬਕਾਇਦਾ ਉਹਨਾਂ ਨੂੰ ਉਸ ਟਾਈਮ ਉਹ ਸਿੱਖਣਾ ਹੀ ਪੈਣਾ ਜੀ ਹਾਂਜੀ ਹਾਂਜੀ
1: ਸੋ ਮੈਂਡੇਟਰੀ ਹੈ ਇਸ ਨਾਲ ਆਪਸ਼ਨ ਕਿ ਤੁਸੀਂ ਆਪਸ਼ਨ ਚੂਜ਼ ਕਰ ਸਕਦੇ ਹੋ ਅਤੇ ਖੈਰ ਇੱਕ ਵਾਰੀ ਅਸੀਂ ਸਾਡੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਈ ਟ੍ਰਾਂਸਫਰ ਲਈ ਜਿਹੜੀ ਈਮੇਲ ਹੈਗੀ ਹੈ ਗੋਬਿੰਦ ਮਾਰਗ ਬਾਈ ਐਟ ਜੀਮੇਲ ਡੋਟ ਕੋਮ ਹੈ ਅਤੇ ਫੋਨ ਨੰਬਰ 403-474-4522 ਹੈ 4034744522 ਅਤੇ ਤੁਸੀਂ ਫੋਨ ਕਰਕੇ ਵੀ ਕੰਟਰੀਬਿਊਟ ਕਰ ਸਕਦੇ ਹੋ ਅਤੇ ਫਿਜ਼ੀਕਲੀ ਆ ਕੇ ਇੱਥੇ ਡੈਬਿਟ ਕਾਰਡ ਹੈ ਕ੍ਰੈਡਿਟ ਕਾਰਡ ਹੈ ਜਾਂ ਚੈੱਕ ਦੇ ਥਰੂ ਜਾਂ ਕੈਸ਼ ਪੇਮੈਂਟ ਵੀ ਕਰ ਸਕਦੇ ਹੋ ਵਾਲੰਟੀਅਰ ਮੂਹਰੇ ਬੈਠੇ ਆ ਸੇਵਾਦਾਰ ਅਤੇ ਉਹ ਤੁਹਾਡੀ ਟੈਕਸ ਡਿਡਕਟੇਬਲ ਰਸੀਦ ਕੱਟਣਗੇ
10: ਬਿਲਕੁਲ ਜੀ ਸੋ ਐਗਜ਼ੀਬਿਸ਼ਨ ਦੀ ਗੱਲਬਾਤ ਅਸੀਂ ਕੀਤੀ ਹੈ ਕਿ ਬੱਚਿਆਂ ਨੂੰ ਸਿਖਾਇਆ ਵੀ ਜਾਂਦਾ ਹੈ ਦਿਖਾਇਆ ਵੀ ਜਾਂਦਾ ਹੈ ਉਹਦੀ ਲਰਨਿੰਗ ਇੱਕ ਪ੍ਰੋਸੈਸ ਹੈ ਜੀ ਸੋ ਆਉਂਦੇ ਦਿਨਾਂ ਦੇ ਵਿੱਚ ਕੋਈ ਐਗਜ਼ੀਬਿਸ਼ਨ ਔਰਗਨਾਈਜ਼ ਕੀਤੀ ਜਾ ਰਹੀ ਹੈ ਜੀ
13: ਹਾਂਜੀ ਸਾਡੀ ਪਲੈਨਿੰਗ ਚੱਲ ਰਹੀ ਹੈ ਕਿ ਇਸ ਵਾਰ ਆਪਾਂ ਜਿਵੇਂ ਕਿ ਪਿਛਲੇ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੀ ਆਪਾਂ ਝਲਕੀਆਂ ਦਿਖਾਈਆਂ ਇਸ ਵਾਰ ਉਹਨੂੰ ਅੱਗੇ ਤੋਰੀਏ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਣ ਜੀਵਨ ਆਪਾਂ ਆਪ ਵੀ ਸਿੱਖੀਏ ਕਿਉਂਕਿ ਜਦੋਂ ਅਸੀਂ ਉਹ ਚੀਜ਼ ਤਿਆਰ ਕਰਦੇ ਹਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਅੱਛਾ ਇਹ ਵੀ ਹੋਇਆ ਅਤੇ ਜੋ ਸੇਵਾਦਾਰ ਨੇ ਉਹ ਵੀ ਸਿੱਖਦੇ ਨੇ ਅਤੇ ਸੰਗਤ ਜਦੋਂ ਆਉਂਦੀ ਹੈ ਉਹ ਸਿੱਖਦੀ ਹੈ ਅਤੇ ਬਹੁਤ ਭਾਵੁਕ ਹੁੰਦੀ ਹੈ ਦੇਖ ਕੇ ਸੋ ਜਦੋਂ ਆਪਾਂ ਉਹਦੀ ਡੇਟ ਹਜੇ ਫਾਈਨਲ ਨਹੀਂ ਹੋਈ ਪਰ ਦਸੰਬਰ ਦੇ ਆਖਰੀ ਦੋ ਹਫ਼ਤਿਆਂ ਦੇ ਵਿੱਚ ਹੋਊਗੀ ਉਹ ਜਦੋਂ ਛੁੱਟੀਆਂ ਹੁੰਦੀਆਂ ਨੇ ਸਭ ਨੂੰ ਸੋ ਉਦੋਂ ਹਾਂਜੀ ਅਸੀਂ ਪੋਸਟਰ ਫਾਈਨਲ ਕਰਕੇ ਸ਼ੇਅਰ ਕਰਾਂਗੇ ਹਾਂਜੀ ਇਹਦੇ ਨਾਲ ਇੱਕ ਸਿੱਖ ਹਿਸਟਰੀ ਕੁਇਜ਼ ਵੀ ਕਰਵਾਏ ਜਾਂਦੇ ਨੇ ਜਿਹਦੇ ਵਿੱਚ ਕੰਪੀਟੀਸ਼ਨ ਹੁੰਦਾ ਅਤੇ ਦੋ ਦੋ ਤਿੰਨ ਤਿੰਨ ਜਣੇ ਦੀਆਂ ਬੱਚਿਆਂ ਦੀਆਂ ਟੀਮਾਂ ਹੁੰਦੀਆਂ ਨੇ ਅਤੇ ਇਸ ਤਰ੍ਹਾਂ ਉਹ ਜਿਵੇਂ ਉਤਸ਼ਾਹਿਤ ਹੁੰਦੇ ਨੇ ਉਹਨਾਂ ਨੂੰ ਕੋਈ ਪ੍ਰਾਈਜ਼ ਮਿਲਦਾ ਸੋ ਬਹਾਨੇ ਨਾਲ ਉਹ ਹੋਰ ਸਿੱਖਦੇ ਨੇ ਆਪਣੀ ਹਿਸਟਰੀ ਬਾਰੇ
11: ਇੱਕ ਸਵਾਲ ਮੇਰਾ ਵੀ ਹੈ ਜੀ ਥੋੜ੍ਹਾ ਜਿਹਾ ਸਬਜੈਕਟ ਤੋਂ ਹਟਣਾ ਸਕੂਲ ਤੋਂ ਜੇ ਪਾਸੇ ਆਪਾਂ ਹੋ ਜਾਈਏ ਥੋੜ੍ਹਾ ਜਿਹਾ ਸਕੂਲ ਮਤਲਬ ਵੀ ਗ੍ਰੇਡ 12 ਤੱਕ ਦਾ ਸਕੂਲ ਜਿਹੜੇ ਕੋਈ ਐਡਲਟਸ ਹੈ ਕਿ ਉਹਨਾਂ ਵਾਸਤੇ ਵੀ ਕੋਈ ਪਲੈਨਿੰਗ ਹੈਗੀ ਹੈ ਕਲਾਸਾਂ ਦੀ ਜੇ ਐਡਲਟਸ ਨੇ ਕਿਸੇ ਨੇ ਸਿੱਖ ਧਰਮ ਬਾਰੇ ਕੁਛ ਸਿੱਖਣਾ ਹੋਵੇ ਜਾਂ ਕੋਈ ਤੁਹਾਡੀ ਪਲੈਨਿੰਗ ਜਾਂ ਗੁਰੂ ਘਰ ਦੀ ਪਲੈਨਿੰਗ ਇਸ ਪਾਸੇ ਹੈ ਕੋਈ
13: ਹਾਂਜੀ ਜੋ ਐਗਜ਼ੀਬਿਸ਼ਨਸ ਹੁੰਦੀਆਂ ਨੇ ਉਹ ਆਪਾਂ ਦੇਖੀਏ ਤਾਂ ਉਹ 'ਚ ਕੋਈ ਵੀ ਆ ਸਕਦਾ ਸਿਰਫ ਬੱਚੇ ਨਹੀਂ ਹੁੰਦੇ ਕਿਸੇ ਵੀ ਏਜ ਦੇ ਉੱਥੇ ਸਾਰੇ ਆਉਂਦੇ ਆਪਾਂ ਕੁਛ ਨਾ ਕੁਛ ਸਿੱਖ ਕੇ ਜਾਂਦੇ ਹਾਂ ਉਹ ਚੀਜ਼ ਤੋਂ ਅਤੇ ਹੋਰ ਵੀ ਜਿਵੇਂ ਜੋ ਕੁਇਜ਼ ਹੁੰਦੀ ਆ ਉੱਥੇ ਜਦੋਂ ਹਾਲਾਂਕਿ ਬੱਚੇ ਜਵਾਬ ਦਿੰਦੇ ਆ ਪਰ ਜਦੋਂ ਉਹਨਾਂ ਦੇ ਪੇਰੈਂਟਸ ਆਉਂਦੇ ਆ ਉਹ ਵੀ ਨਾਲ ਹੀ ਉਹਨਾਂ ਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਜੀ
1: ਬਹੁਤ ਬਹੁਤ ਧੰਨਵਾਦ ਹੈ ਜੀ ਅਤੇ ਆਮ ਸ਼ੋਰ ਕਿ ਇੱਕ ਗੱਲ ਵੈਸੇ ਜਿਵੇਂ ਤੁਹਾਡੀਆਂ ਗੱਲਾਂ ਬਾਤਾਂ 'ਚੋਂ ਗੱਲਬਾਤ ਨਿਕਲੇ ਕਿਉਂਕਿ ਅੱਜ ਕੱਲ੍ਹ ਜੋ ਅਸੀਂ ਦੇਖ ਵੀ ਰਹੇ ਹਾਂ ਕਾਫੀ ਦੇਰ ਤੋਂ ਮੈਂ ਚਾਹਾਂਗਾ ਕਿ ਤੁਸੀਂ ਜਿੱਥੇ ਇੰਨੇ ਐਫਰਟਸ ਕਰਦੇ ਹੋ ਤਾਂ ਬੱਚਿਆਂ ਨਾਲ ਜਾਂ ਜਿਹੜੇ ਵੀ ਲੋਕ ਆਉਂਦੇ ਨੇ ਸੰਗਤ ਆਉਂਦੀ ਹੈ ਉਹਨਾਂ ਨਾਲ ਇਹਦੇ ਵਿੱਚ ਜੇ ਐਡ ਕਰ ਸਕਦੇ ਹੋ ਸਿਵਿਕ ਸੈਂਸ ਉਹ ਵੀ ਐਡ ਕਰੋ ਕਿਉਂਕਿ ਅਸੀਂ ਕਾਫੀ ਨੌਰਥ ਈਸਟ ਦੇ ਵਿੱਚ ਇਸ ਚੀਜ਼ ਦਾ ਸੇਕ ਝੱਲ ਰਹੇ ਹਾਂ ਕਿ ਸਾਨੂੰ ਬਾਹਰ ਵਿਚਰਨਾ ਕਿਵੇਂ ਹੈ ਇਸ ਸਮਾਜ ਦੇ ਵਿੱਚ ਜਾ ਕੇ ਕਿਉਂਕਿ ਆਪਾਂ ਵੱਖਰੀ ਕੰਟਰੀ 'ਚੋਂ ਆਏ ਹਾਂ ਉੱਥੇ ਸਾਡੇ ਤੌਰ ਤਰੀਕੇ ਹੋਰ ਸੀ ਇਹ ਕੋਸ਼ਿਸ਼ ਕਰਿਆ ਕਰੋ ਜਿਵੇਂ ਤੁਸੀਂ ਐਡ ਕਰ ਸਕਦੇ ਹੋ ਨਾਲ ਬੱਚਿਆਂ ਨੂੰ ਵੀ ਅਤੇ ਨਾਲੇ ਅਡਲਟ ਵੀ ਜਿਹੜੇ ਆਉਂਦੇ ਆ ਕਿ ਉਹਨਾਂ ਨੂੰ ਇਹ ਚੀਜ਼ ਸਿਖਾਇਆ ਜਾਵੇ ਕੱਲ੍ਹ ਨੂੰ ਬੈਂਕਾਂ 'ਚ ਜਾਣਾ ਹੈ ਜਾਂ ਬੱਸ ਸਟਾਪ 'ਤੇ ਜਾਣਾ ਹੈ ਜਾਂ ਬੱਸ ਦੀ ਲਾਈਨ 'ਚ ਖੜ੍ਹਨਾ ਹੈ ਕਿਵੇਂ ਉਹ ਤਾਂ ਕਿ ਆਪਾਂ ਆਪਣਾ ਜਿਹੜਾ ਇਮੇਜ ਆ ਉਹ ਬੈਟਰ ਰੱਖ ਸਕੀਏ
10: ਇਹ ਬਹੁਤ ਵਧੀਆ ਗੱਲ ਕੀਤੀ ਹੈ ਡੈਨ ਸਿੱਧੂ ਸਾਹਿਬ ਕਿਉਂਕਿ ਨਾ ਜਿਹੜੀ ਸਿਵਿਕ ਸੈਂਸ ਹੈ ਨਾ ਭਾਈ ਸਾਹਿਬ ਜੇ ਇਸ ਨੂੰ ਅਸੀਂ ਕੋਰੀਕੁਲਮ 'ਚ ਤਾਂ ਨਹੀਂ ਜੇ ਨਿਊ ਕਮਰਸ ਦੇ ਲਈ ਜਿਹਦੇ ਵਿੱਚ ਸਟੂਡੈਂਟਸ ਵੀ ਨੇ ਸਾਡੇ ਬਜ਼ੁਰਗ ਵੀ ਨੇ ਜਾਂ ਕੋਈ ਵੀ ਇੱਥੇ ਜਦੋਂ ਆ ਜਾਂਦਾ ਜੇ ਇੱਦਾਂ ਦੀਆਂ ਕਲਾਸਿਸ ਵੀ ਲਗਾਈਆਂ ਜਾਣ ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਣਾ, ਜਿਵੇਂ ਡੈਨ ਭਾਅ ਜੀ ਨੇ ਇੱਕ ਬਹੁਤ ਵਧੀਆ ਇੱਕ ਟੋਪਿਕ ਜਿਹੜਾ ਉਹ ਛੇੜਿਆ। ਸੋ ਇਹਦੇ ਉੱਪਰ ਮੈਨੂੰ ਲੱਗਦਾ ਕਿ ਵਿਸਤਾਰ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਆ। ਇਸ ਦੇ ਲਈ ਜਿਹੜਾ ਵੀ ਕੋਈ ਉਪਰਾਲਾ ਕਰਨਾ ਪੈ ਜਾਵੇ, ਜਿਵੇਂ ਕਿ ਰੈੱਡ ਲਾਈਟ 'ਤੇ ਕਿਵੇਂ ਰੈੱਡ ਲਾਈਟ ਨਹੀਂ ਜਿਹੜੀ ਉਹ ਜਦੋਂ ਅਸੀਂ ਪੈਡੈਸਟ੍ਰੀਅਨ ਲਾਈਟ ਹੁੰਦੀ ਹੈ ਉਹਦੇ 'ਤੇ ਕਿਵੇਂ ਅਸੀਂ ਉੱਥੇ ਰੁਕਣਾ, ਕਿਵੇਂ ਉਹ ਲਾਈਟ ਕਰਨੀ, ਫਿਰ ਕਿਵੇਂ ਰੋਡ ਕ੍ਰੋਸ ਕਰਨੀ ਹੈ ਜਾਂ ਜੇ ਵਾਕ ਨਹੀਂ ਕਰਨੀ, ਅਤੇ ਇਹ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ।
0: ਜਿਵੇਂ ਐਕਚੁਲੀ ਮੈਂ ਤਾਂ ਖੈਰ ਹੁਣ ਤਾਂ ਇਹ 'ਤੇ ਥੋੜ੍ਹਾ ਜਿਹਾ ਜ਼ੋਰ ਹੋਰ ਦੇਵਾਂਗੇ, ਜਿੰਨੇ ਵੀ ਧਾਰਮਿਕ ਸਥਾਨ ਹੈ ਇਕੱਲੇ ਸਿਰਫ ਸਾਡੇ ਨਹੀਂ ਹੈਗੇ, ਜਿੰਨੇ ਵੀ ਬਾਕੀ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੈ ਸਾਰਿਆਂ ਨੂੰ ਹੀ ਵੈਸੇ ਤਾਂ ਚਾਹੀਦਾ ਕਿ ਜਿੰਨੇ ਵੀ ਸਾਡੇ ਕਲਚਰਲ ਪ੍ਰੋਗਰਾਮ ਵੀ ਹੁੰਦੇ ਆ ਉਹਨਾਂ 'ਚ ਵੀ ਜੇ ਅਸੀਂ 5 ਮਿੰਟ 'ਚ ਕੱਢ ਲਿਆ ਕਰੀਏ ਨਾ, ਅਤੇ ਜੇ ਇੱਥੇ ਵੀ ਜਦੋਂ ਸੰਡੇ ਨੂੰ ਸੰਗਤ ਦੇ ਵਿੱਚ 5 ਮਿੰਟ ਵੀ ਸਟੇਜ ਤੋਂ ਹਰ ਸੰਡੇ ਇਹ ਚੀਜ਼ ਬੋਲੀ ਜਾਵੇ। ਕਈ ਵਾਰੀ ਕੀ ਹੁੰਦਾ ਕਿ ਬਜ਼ੁਰਗ ਕ੍ਰੋਸ ਕਰਨ ਲਈ ਖੜ੍ਹੇ ਆ ਔਰ ਕਾਰਾਂ ਖੜ੍ਹ ਜਾਂਦੀਆਂ ਨੇ, ਉਹ ਬਜ਼ੁਰਗ ਖੜ੍ਹੇ ਹੱਥ ਮਾਰੀ ਜਾਂਦੇ ਰਹਿੰਦੇ ਆ, ਉਹ ਕੀ ਹੁੰਦਾ ਕਿ ਹੁਣ ਡਰਾਈਵਰ ਦੀ ਜ਼ਿੰਮੇਵਾਰੀ ਹੈ ਖੜ੍ਹਨਾ, ਅਤੇ ਉਹ ਬਜ਼ੁਰਗ ਖੜ੍ਹਾ ਹੱਥ ਮਾਰ ਰਿਹਾ ਵੀ ਲੰਘ ਜਾ ਜਦੋਂ ਕਿ ਉਹ ਨਹੀਂ ਲੰਘ ਸਕਦਾ। ਸੋ ਇਹਨਾਂ ਚੀਜ਼ਾਂ 'ਤੇ ਸਾਨੂੰ ਰੈਗੂਲਰਲੀ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਜਿਹੜੇ ਸਾਡੀ ਨਵੀਂ ਜਨਰੇਸ਼ਨ ਆ ਰਹੀ ਹੈ ਜਾਂ ਸਾਡੇ ਉੱਧਰੋਂ ਉੱਥੋਂ ਇਮੀਗ੍ਰੈਂਟਸ ਆ ਰਹੇ ਉਹਨਾਂ ਨੂੰ ਗਾਈਡ ਕਰਦੇ ਰਹੀਏ। ਇਹ ਕਾਫੀ ਸਮੱਸਿਆ ਇਸ ਵਕਤ ਅਸੀਂ ਜਿਹਦੇ ਨਾਲ ਸੁਣ ਰਹੇ ਹਾਂ ਬਾਹਰੋਂ ਵੀ ਸਾਨੂੰ ਇਹ ਚੀਜ਼ਾਂ 'ਤੇ ਗੌਰ ਕਰਨ ਦੀ ਜ਼ਰੂਰਤ ਹੈ। ਅਤੇ ਨਾਲ ਇੱਕ ਦੱਸ ਦਈਏ ਕਿ 1 ਘੰਟਾ ਅਸੀਂ ਹੋਰ ਸੰਗਤ ਨੂੰ ਦੱਸ ਦਈਏ ਇੱਥੇ ਬੈਠੇ ਹਾਂ, ਅਤੇ ਆਓ ਅਸੀਂ ਤੁਹਾਡੇ ਦਰਸ਼ਨ ਕਰੀਏ, ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਿਓ ਅਤੇ ਕੰਟਰੀਬਿਊਟ ਕਰੋ, ਅਤੇ ਸਾਡੇ ਕੋਲ ਲਿਸਟ ਪਹੁੰਚੀ ਹੈ ਜੀ, ਤੁਸੀਂ ਬੋਲ ਦਿਓ। ਆਹ
11: ਸਿੱਧੂ ਸਾਹਿਬ ਲਿਸਟ ਪਹੁੰਚੀ ਹੈ, ਜਗਦੇਵ ਸਿੰਘ $100, ਪ੍ਰੀਤਮਪਾਲ ਸਿੰਘ ਪ੍ਰਿਤਪਾਲ ਸਿੰਘ $10, ਗੁਰਮਨ ਸਿੰਘ ਸਿੱਧੂ $10, ਰਜਿੰਦਰ ਬਾਸੀ $1300, ਬਸਾਤੀ $1300, ਕਰਮਵੀਰ ਸਿੰਘ ਸਿੱਧੂ $500। ਜਿਵੇਂ ਤੁਸੀਂ ਕਿਹਾ ਵੀ 1 ਘੰਟਾ ਹੋਰ ਹੈ, 1 ਘੰਟੇ ਦੇ ਵਿੱਚ ਅਸੀਂ ਦੇਖੋ ਸਾਡੀ ਜਿਹੜੀ ਭਾਈਚਾਰਾ ਇਸ ਕਮਿਊਨਿਟੀ ਦੇ ਵਿੱਚ ਬਹੁਤ ਹੈ, 1 ਘੰਟੇ ਦੇ ਵਿੱਚ ਅਸੀਂ ਜਿੰਨੇ ਵੀ ਵੱਧ ਤੋਂ ਵੱਧ ਸਾਡੇ ਭੈਣ ਭਰਾ ਫੋਨ ਕਰ ਸਕਦੇ ਆ ਜਾਂ ਈਮੇਲ ਕਰ ਸਕਦੇ ਆ ਜਾਂ ਆ ਕੇ ਕੈਸ਼ ਪੇਮੈਂਟ ਕਰ ਸਕਦੇ ਆ, ਜਿਹੜੀ ਤੁਸੀਂ ਆਪਦੇ ਕਮਾਈ ਦੇ ਵਿੱਚੋਂ ਦੇ ਸਕਦੇ ਆ, ਡੋਨੇਸ਼ਨ ਦੇ ਸਕਦੇ ਹਾਂ। ਜੇ ਨਹੀਂ ਆ ਸਕਦੇ ਤਾਂ ਉਦੋਂ ਬਾਅਦ ਵੀ ਕੋਈ ਇਹ ਨਹੀਂ ਗਾ ਵੀ 1 ਘੰਟੇ ਤੋਂ ਬਾਅਦ ਡੋਨੇਸ਼ਨ ਦੇਣੀ ਬੰਦ ਹੋ
10: ਜਾਣੀ ਹੈ,
11: ਕੱਲ੍ਹ ਨੂੰ ਵੀ, ਪਰਸੋਂ ਨੂੰ ਵੀ, ਚੌਥੇ ਵੀ, ਜਦੋਂ ਮਰਜ਼ੀ ਆ ਕੇ ਦੇ ਸਕਦੇ ਹਾਂ
10: ਜਾਂ ਫੋਨ ਕਰਕੇ ਕਦੇ ਵੀ ਤੁਸੀਂ ਕਰ ਸਕਦੇ ਹੋ ਜੀ। 403-474-4522 'ਤੇ ਤੁਸੀਂ ਭਾਵੇਂ ਕੱਲ੍ਹ ਕਰੋ ਭਾਵੇਂ ਪਰਸੋਂ ਕਰੋ, ਪਰ ਜੇ ਅੱਜ ਤੁਸੀਂ ਇੱਥੇ ਆ ਕੇ ਹਾਜ਼ਰੀ ਭਰੋਂਗੇ ਤਾਂ ਇਹ ਹੈ ਕਿ ਸਾਡੇ ਮੀਡੀਆਥੋਨ ਦਾ ਹਿੱਸਾ ਤੁਸੀਂ ਬਣ ਸਕਦੇ ਹੋ।
0: ਬਿਲਕੁਲ, ਕੈਸ਼ ਜ਼ਰੂਰੀ ਨਹੀਂ, ਜੇ ਕੈਸ਼ ਹੋਵੇ ਤਾਂ ਵੀ ਠੀਕ ਹੈ, ਨਾ ਹੋਵੇ ਤਾਂ ਕ੍ਰੈਡਿਟ ਕਾਰਡ ਮਸ਼ੀਨ ਵੀ ਹੈਗੀ ਹੈ, ਡੈਬਿਟ ਕਾਰਡ ਮਸ਼ੀਨ ਵੀ ਹੈਗੀ ਹੈ, ਉਹਦੇ 'ਤੇ ਤੁਸੀਂ ਪੇ ਕਰ ਸਕਦੇ ਹੋ, ਚੈੱਕ ਵੀ ਲਿਆ ਸਕਦੇ ਹੋ, ਅਤੇ ਰਸੀਦ ਤੁਹਾਨੂੰ ਬਕਾਇਦਾ ਜਿਹੜੀ ਟੈਕਸ ਡਿਡਕਟੇਬਲ ਰਸੀਦ ਮਿਲੂਗੀ ਉਹ ਤੁਸੀਂ ਆਪਣੇ ਨੈਕਸਟ ਟਾਈਮ ਜਦੋਂ ਟੈਕਸ ਫਾਈਲ ਕਰਨਾ ਉਹਦੇ ਵਿੱਚ ਸੇਵਿੰਗ ਵੀ ਕਰ ਸਕਦੇ ਹੋ। ਅਤੇ ਇੱਕ ਵਾਰੀ ਫੇਰ ਦੱਸ ਦਈਏ ਕਿ ਜੇ ਤੁਸੀਂ ਈ ਟ੍ਰਾਂਸਫਰ ਕਰਨਾ ਤਾਂ ਗੋਬਿੰਦ ਮਾਰਗ bai@gmail.com ਹੈ, ਫੋਨ ਨੰਬਰ 403-474-4522-403-474-4742 ਹੈ।
10: ਇੱਕ ਵਾਰ ਅਸੀਂ ਰਿਕੋਗਨਾਈਜ਼ ਕਰੀਏ ਜੀ ਜਿਹੜੇ ਸਾਡੇ ਵੋਲੰਟੀਅਰ ਸਾਡੇ ਨਾਲ ਜੁੜੇ ਹੋਏ ਨੇ। ਮੈਂ ਦੇਖ ਰਿਹਾ ਸਾਡੇ ਅੰਕਲ ਜੀ ਬਾਹਰ ਸਵੇਰ ਦੇ 9 ਵਜੇ ਦੇ ਲੱਗੇ ਹੋਏ ਨੇ ਜੀ, ਉਹ ਤੋਂ ਹਿਲੇ ਨਹੀਂ, ਔਰ ਪਰਚੀਆਂ ਜਿਹੜੀਆਂ ਨੇ ਉਹ ਕੱਟ ਰਹੇ ਨੇ, ਔਰ ਕੋਈ ਵੀ ਥਕਾਨ ਦਾ ਨਾਮੋ ਨਿਸ਼ਾਨ ਨਹੀਂ ਹੈ ਜੀ। ਅਸੀਂ ਉੱਥੋਂ ਵੀ ਬਹਿ ਕੇ ਬੋਬੀ ਭਾਈ ਤਾਂ ਮੈਂ ਦੇਖ ਰਹੇ ਸੀ ਬਹੁਤ ਐਕਟਿਵਲੀ ਉਹ ਦੇਖੋ ਜੀ ਲੱਗੇ ਹੋਏ ਨੇ, ਔਰ ਮੈਨੂੰ ਲੱਗਦਾ ਉਹਨਾਂ ਨੂੰ ਕਿਸੇ ਨੇ ਰਿਪਲੇਸ ਵੀ ਨਹੀਂ ਕੀਤਾ, ਇਕੱਲੇ ਬੈਠੇ ਨੇ ਜੀ ਉੱਥੇ।
11: ਨਾਲ ਦੀ ਨਾਲ ਸ਼ਵੀ ਜੀ ਅਤੇ ਸਿੱਧੂ ਸਾਹਿਬ ਆਪਾਂ ਤਾਂ ਬੋਰਡ ਰੂਮ 'ਚ ਜਾ ਕੇ ਚਾਹ ਚੂ ਵੀ ਪੀ ਆਉਂਦੇ ਹਾਂ, ਗੇੜਾ ਕੱਢਿਆ ਆਉਂਦੇ ਹਾਂ, ਉਹ ਤਾਂ ਉੱਥੇ ਬੈਠੇ ਬੈਠੇ ਬੋਬੀ ਭਾਅ ਜੀ ਵੀ ਉੱਥੇ 9 ਵਜੇ ਦੇ ਹੀ ਬੈਠੇ ਆ।
0: ਕਹਿੰਦੇ ਬੋਬੀ ਭਾਅ ਜੀ ਨੂੰ ਤਾਂ ਕਈ ਵਾਰੀ ਪਕੌੜੇ ਮਿਲ ਗਿਆ, ਸੇਵਾ ਕਰ ਜਾਂਦੇ ਆ, ਚਾਹ ਪਾਣੀ ਦੇ ਜਾਂਦੇ ਆ, ਦੇਣੇ ਵੀ ਚਾਹੀਦੇ ਆ। ਬੋਬੀ ਹੁਣੀ ਤਾਂ ਆਉਣਾ ਵੀ ਅੱਜ ਹੀ ਨਹੀਂ ਕੱਲ੍ਹ ਪਰਸੋਂ ਦੇ ਲੱਗੇ ਹੋਇਆ ਸਾਰਾ ਸਿਸਟਮ ਸੈਟਅਪ ਕਰਨ ਦੇ ਲਈ, ਅਤੇ ਜਿਹੜੇ ਸੇਵਾ ਦਰਬਾਰ ਪਰਚੀਆਂ ਕੱਟਦੇ ਆ ਉਹਨਾਂ ਦੀ ਹੈਂਡ ਰਾਈਟਿੰਗ ਵੀ ਬਹੁਤ ਵਧੀਆ,
11: ਬਿਲਕੁਲ
0: ਪੜ੍ਹਨ 'ਚ ਕੋਈ ਮੁਸ਼ਕਲ ਨਹੀਂ ਆਉਂਦੀ,
11: ਬਿਲਕੁਲ।
0: ਇਸ ਕਰਕੇ ਇੱਕ ਵਾਰੀ ਫਿਰ ਅਸੀਂ ਦੱਸ ਦਈਏ ਕਿ ਅੱਜ ਸਵੇਰ ਤੋਂ ਹੀ 10 ਵਜੇ ਤੋਂ ਮੀਡੀਆਥੋਨ ਹੋ ਰਿਹਾ ਗੋਬਿੰਦ ਸਰਵਰ ਸਕੂਲ, ਜਿਹੜਾ ਕਿ ਸੈਡਲ ਪੀਸ ਏਰੀਆ ਦੇ ਵਿੱਚ ਹੈਗਾ, 88 Avenue ਐਂਡ ਗੁਰੂ ਨਾਨਕ ਗੇਟ, ਅਤੇ ਇੱਥੇ ਅਸੀਂ ਸਵੇਰ ਦੇ ਸਾਰੇ ਸਾਡੇ ਮੀਡੀਆ ਮੈਂਬਰਸ ਬੈਠੇ ਨੇ, ਵਾਰ ਵਾਰ ਤੁਹਾਨੂੰ ਹੋਕਾ ਦੇ ਰਹੇ ਹਾਂ
5: ਕਿ ਇਹ ਜਿਹੜੀ 5 ਏਕੜ ਜ਼ਮੀਨ ਗੋਬਿੰਦ ਸਰਵਰ ਸਕੂਲ ਦੇ ਪਿਛਲੇ ਪਾਸੇ ਲਈ ਆ, ਉੱਥੇ ਨਵੀਂ ਬਿਲਡਿੰਗ ਸਕੂਲ ਦੀ ਹੋਰ ਬਣਾਉਣੀ ਹੈ, ਕਿਉਂਕਿ ਸਕੂਲ ਦੇ ਵਿੱਚ ਜਗ੍ਹਾ ਇੰਨੀ ਨਹੀਂ ਹੈਗੀ ਅਕੋਮੋਡੇਟ ਕਰਨ ਦੀ। ਨਵੇਂ ਬੱਚੇ ਜਿਹੜੇ 450 ਵੇਟਿੰਗ ਲਿਸਟ ਦੇ ਵਿੱਚ ਹੈ, ਅਤੇ ਇਹ ਜਿਹੜਾ ਸਕੂਲ ਇਸ ਵਕਤ ਤੁਸੀਂ ਬਹੁਤ ਸੋਹਣੀ ਬਿਲਡਿੰਗ ਦੇਖਦੇ ਹੋ, ਗ੍ਰੇਡ 3 ਤੋਂ ਲੈ ਕੇ ਗਿਆ ਗ੍ਰੇਡ 12 ਤੱਕ ਹੈ, ਇੱਕ ਇੱਕ ਕਲਾਸ ਦੇ ਕਹਿੰਦੇ ਕਈ ਕਈ ਸੈਕਸ਼ਨ ਬਣਾਏ ਹੋਏ, ਕਿਉਂਕਿ ਬੱਚੇ ਬਹੁਤ ਜ਼ਿਆਦਾ ਨੇ। ਅਤੇ ਉਹਦੇ ਲਈ 403-474-4522 'ਤੇ ਤੁਸੀਂ ਫੋਨ ਕਰ ਸਕਦੇ ਹੋ, 403-474-4522, ਜਾਂ ਫਿਰ ਗੋਬਿੰਦ ਮਾਰਗ ਬਾਈ ਐਟ gmail.com 'ਤੇ ਈ ਟ੍ਰਾਂਸਫਰ ਵੀ ਕਰ ਸਕਦੇ ਹੋ।
10: ਡੈਨ ਭਾਅ ਜੀ, ਇੱਕ ਚੀਜ਼ ਹੈ ਵੈਸੇ ਰਾਏ ਸਾਹਿਬ, ਕਿ ਅਸੀਂ ਕਹਿੰਦੇ ਹੁੰਦੇ ਹਾਂ ਕਿ ਪਬਲਿਕ ਸਕੂਲ ਵਰਸਿਸ ਪ੍ਰਾਈਵੇਟ ਸਕੂਲ ਬਹੁਤ ਇੱਕ ਡਿਬੇਟ ਚੱਲਦੀ ਹੁੰਦੀ ਹੈ, ਪਰ ਇਸ ਪ੍ਰਾਈਵੇਟ ਸਕੂਲ ਦੀ ਤੁਸੀਂ ਦੇਖੋ ਡਿਮਾਂਡ ਕਿਉਂ ਇੰਨੀ ਕੁ ਜ਼ਿਆਦਾ ਹੈ, ਇਸ ਦੇ ਬਾਰੇ ਵੀ ਸਾਨੂੰ ਮੈਨੂੰ ਲੱਗਦਾ ਕਿ ਸੋਚਣਾ ਚਾਹੀਦਾ, ਵੇਟਿੰਗ ਇੰਨੀ ਕੁ ਜ਼ਿਆਦਾ ਕਿਉਂ ਚੱਲ ਰਹੀ ਹੈ, ਇਸ ਦੀ ਇੰਨੀ ਕੁ ਜ਼ਿਆਦਾ ਡਿਮਾਂਡ ਕਿਉਂ ਹੈ? ਕਿਉਂਕਿ ਜਿਵੇਂ ਤੁਸੀਂ ਨੈਨਸ਼ੀ ਸਾਹਿਬ ਨੂੰ ਵੀ ਕਹਿੰਦੇ ਸੀ ਕਿ ਇਹ ਐਸਾ ਸਕੂਲ ਹੈ, ਇੱਕ ਵਾਰ ਬੱਚਾ ਆ ਗਿਆ ਇਸ ਵਾਰ ਨੂੰ ਬਾਹਰ ਜਾਣ ਦੀ ਲੋੜ ਨਹੀਂ, ਇੱਦਾਂ ਦੇ ਕਈ ਹੋਰ ਜਿਹੜੇ ਉਪਰਾਲੇ ਨੇ ਜਿਵੇਂ ਆਪਾਂ ਕਿ ਬਾਰ ਬਾਰ ਦੱਸਦੇ ਹਾਂ, ਇੱਥੇ ਬਹੁਤ ਸਿਖਾਇਆ ਜਾਂਦਾ ਹੈ ਐਜੂਕੇਸ਼ਨ ਤੋਂ ਇਲਾਵਾ ਵੀ, ਕਰਿਕੁਲਮ ਤੋਂ ਇਲਾਵਾ ਵੀ ਜੇ ਅਸੀਂ ਕਹੀਏ, ਅਤੇ ਉਹ ਬਹੁਤ ਜ਼ਰੂਰੀ ਹੈ ਕਿ ਇੱਕੋ ਹੀ ਲਰਨਿੰਗ ਸੈਂਟਰ ਹੈ।

0: ਟੋਰਾਂਟੋ ਵੱਡੇ ਸ਼ਹਿਰਾਂ 'ਚ ਜਾਂਦੇ ਹਾਂ ਤਾਂ ਦੋ ਤੋਂ ਜ਼ਿਆਦਾ ਵੀ ਹੈਗੇ
1: ਜੀ।
0: ਇੱਥੇ ਆਪਾਂ ਪੰਜਾਬੀ ਵਾਲੇ ਪਾਸੇ ਬਹੁਤ ਜ਼ੋਰ ਲਾਉਂਦੇ ਹਾਂ
1: ਜੀ
0: ਵੀ ਪੰਜਾਬੀ ਜਿਹੜੀ ਜਵਾਨ ਆ ਸਾਡੀ ਉਹ ਸਾਡੇ ਬੱਚੇ ਸਿੱਖਣ
1: ਜੀ।
0: ਪਰ ਜਿਹੜੀ ਗੱਲ ਤੁਸੀਂ ਕਰੀ ਹੈ ਪੰਜਾਬ ਦੀ ਅਤੇ ਪੰਜਾਬ ਤੋਂ ਬਾਹਰ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਉਹ ਪਿੰਡਾਂ ਦੇ ਵਿੱਚ ਵੀ ਜਿਹੜੇ ਬੱਚੇ ਦਸਵੀਂ ਤੋਂ ਅੱਗੇ ਨਿਕਲ ਜਾਂਦੇ ਆ ਥੋੜ੍ਹੀ ਬਹੁਤੀ ਅੰਗਰੇਜ਼ੀ ਆ ਜਾਂਦੀ ਆ ਉਹ ਜਦੋਂ ਉਹਨਾਂ ਨੂੰ ਕੋਈ ਸਵਾਲ ਕਰੀਦਾ ਨਾ ਉਹ ਜਵਾਬ ਜਦੋਂ ਦਿੰਦੇ ਆ ਉਹ ਵਿੱਚ ਅੱਧੀ ਪੰਜਾਬੀ ਅਤੇ ਅੱਧੀ ਅੰਗਰੇਜ਼ੀ।
1: ਹਾਂਜੀ
0: ਉਹ ਅਸੀਂ ਹੁਣ ਮੈਨੂੰ 45 ਸਾਲ ਹੋ ਗਏ ਇੱਥੇ ਰਹਿੰਦਿਆਂ ਮੈਨੂੰ ਕਈ ਵਾਰੀ ਪ੍ਰੋਬਲਮ ਆਉਂਦੀ ਆ ਜਦੋਂ ਆਪਾਂ ਪੰਜਾਬੀ ਬੋਲਦੇ ਹਾਂ ਵੀ ਕੋਈ ਨਾ ਕੋਈ ਵਰਡ ਵਿੱਚ ਅੰਗਰੇਜ਼ੀ ਦਾ ਬੋਲਣਾ ਪੈਂਦਾ। ਪਰ ਉਹ ਜਿਹੜੇ ਹਲੇ ਦਸਵੀਂ ਪੜ੍ਹੇ ਆ ਅਤੇ ਪੰਜਾਬ 'ਚ ਰਹਿੰਦੇ ਆ ਉਹ ਉੱਥੇ ਰਹਿੰਦੇ ਹੋਏ ਪੰਜਾਬੀ ਅਤੇ ਅੰਗਰੇਜ਼ੀ ਬੋਲਦੇ ਆ। ਦੂਜੀ ਗੱਲ ਸ਼ਹਿਰਾਂ 'ਚ ਚਲੇ ਜਾਂਦੇ ਹਾਂ ਤਾਂ ਉਹ ਤਾਂ ਬੋਲਦੇ ਹਿੰਦੀ ਆ।
1: ਹਾਂਜੀ
0: ਜੇ ਦਿੱਲੀ ਅਸੀਂ ਚਲੇ ਜਾਂਦੇ ਹਾਂ ਸਾਡੇ ਜਿਹੜੇ ਪੰਜਾਬੀ ਸਿੱਖਾਂ ਦੇ ਬੱਚੇ ਆ ਉਹ ਵੀ ਹਿੰਦੀ ਬੋਲਦੇ ਆ।
2: ਬਿਲਕੁਲ
1: ਨਾ ਇੱਥੇ ਬਹੁਤ ਪਰਿਵਾਰ ਮਿਲਦੇ ਆ ਜੀ ਕਿਉਂਕਿ ਹੁਣ ਇਸ ਅਸੀਂ ਬਿਜ਼ਨਸ ਇਹੋ ਜਿਹੇ ਵਿੱਚ ਹਾਂ ਬਹੁਤ ਸਾਰੇ ਸਿੱਖ ਪਰ ਫੈਮਿਲੀਆਂ ਇੱਥੇ ਆਈਆਂ ਹੋਈਆਂ ਵਰਦੇਖੀ ਦਾ ਹੁੰਦਾ ਕਿ ਸਿੱਖੀ ਸਰੂਪ ਦੇ ਵਿੱਚ ਆ ਉਹ ਆਪਸ ਵਿੱਚ ਆਪਦੇ ਪਰਿਵਾਰ ਵਿੱਚ ਹਿੰਦੀ
0: 'ਚ ਗੱਲ ਕਰਦੇ ਆ। ਬਿਲਕੁਲ
1: ਰਾਈਟ। ਸੋ ਖੈਰ ਅਸੀਂ ਇਹ ਨਹੀਂ ਕਹਿੰਦੇ ਕਿ ਹਿੰਦੀ ਨਹੀਂ ਬੋਲਣੀ ਚਾਹੀਦੀ, ਹਿੰਦੀ ਬੋਲੋ, ਅੰਗਰੇਜ਼ੀ ਬੋਲੋ, ਉਰਦੂ ਬੋਲੋ, ਪਰ ਪੰਜਾਬੀ ਮਾਂ ਬੋਲੀ ਹੈ ਜਿਹੜੀ ਉਹ ਜ਼ਰੂਰ
2: ਸਿੱਖੋ
1: ਕਿਉਂਕਿ ਖਾਸ ਕਰਕੇ ਤੁਹਾਡੀ ਬੋਲੀ ਹੈ ਉਹ।
2: ਹਾਂਜੀ
1: ਅਤੇ ਖੈਰ ਲਿਸਟ ਭੁਪਿੰਦਰ ਸਿੰਘ
0: ਇਹਨਾਂ ਦੇ ਇੱਕ ਮਿੰਟ ਇਹ ਜਿਹੜੇ ਸਕੂਲ ਹੈ ਨਾ
1: ਜੀ
0: ਇਹ ਸਕੂਲ ਸਾਡੇ ਬੱਚਿਆਂ ਨੂੰ ਬਹੁਤ ਸਹਾਇਤਾ ਦਿੰਦੇ ਆ ਪੰਜਾਬੀ ਬੋਲਣ 'ਚ ਅਤੇ ਨਾਲ ਦੀ ਨਾਲ ਜਦੋਂ ਆਪਣੇ ਪੇਰੈਂਟਸ ਆ ਜਿਹੜੇ ਗ੍ਰੈਂਡ ਪੇਰੈਂਟਸ ਬੱਚਿਆਂ ਦੇ ਹੋ ਗਏ ਜਦੋਂ ਉਹ ਨਾਲ ਰਹਿੰਦੇ ਆ ਉਹ ਵੀ ਬਹੁਤ ਸਹਾਇਤਾ ਦਿੰਦੇ ਆ ਪੰਜਾਬੀ ਸਿੱਖਣ ਦੇ ਵਿੱਚ। ਤੋ ਉੱਥੇ ਜਿਹੜੀ ਪੰਜਾਬ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਦਿੱਲੀ 'ਚ ਜਿੱਥੇ ਅਸੀਂ ਘਾਟਾ ਖਾਂਦੇ ਹਾਂ ਉੱਥੇ ਇਹਨਾਂ ਚੀਜ਼ਾਂ 'ਤੇ ਘਾਟਾ ਖਾਂਦੇ ਹਾਂ ਵੀ ਘਰ ਦੇ ਵਿੱਚ ਵੀ ਹਿੰਦੀ ਬੋਲੀ ਜਾਂਦੀ ਹੈ ਅਤੇ ਬਾਹਰ ਤਾਂ ਹਿੰਦੀ ਬੋਲਦੇ ਹੀ ਆ ਲੋਕ।
1: ਬਿਲਕੁਲ ਬਿਲਕੁਲ ਜੀ ਬਿਲਕੁਲ ਜੀ। ਲਿਸਟ ਜਿਹੜੀ ਹੈਗੀ ਆ ਭੁਪਿੰਦਰ ਸਿੰਘ ਅਟੇਸੀ ਹੋਣੀ $200 ਅਤੇ ਆਰ ਜੀ ਮੂਵਰਸ LTD $2200। ਸੋ ਇਹ ਮੂਵਿੰਗ ਕੰਪਨੀ ਹੈ ਜੇ ਤੁਹਾਨੂੰ ਕਿਸੇ ਮੂਵਿੰਗ ਦੀ ਜ਼ਰੂਰਤ ਹੈਗੀ ਹੈ ਤਾਂ ਆਰ ਜੀ ਮੂਵਰਸ LTD $2200 ਹੈ ਉਹਨਾਂ ਨੂੰ ਸਰਚ ਕਰਕੇ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਰਜਿੰਦਰ ਕੌਰ ਖਹਿਰਾ ਜੀ $221 ਇਹ ਉਹਨਾਂ ਨੇ ਜੀ ਆਪਣੇ ਡੋਨੇਟ ਕੀਤੇ ਨੇ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਪਰਿਵਾਰਾਂ ਦਾ। ਵਾਹਿਗੁਰੂ ਅੱਗੇ ਅਰਦਾਸ ਕਿ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਇਹ ਅਰਦਾਸ ਹਮੇਸ਼ਾ ਅਸੀਂ ਸਾਰੇ ਪਰਿਵਾਰਾਂ ਲਈ ਕਰਦੇ ਹਾਂ ਜਿਨ੍ਹਾਂ ਨੇ ਵੀ ਹੁਣ ਤੱਕ ਕੰਟਰੀਬਿਊਸ਼ਨ ਕੀਤੀ ਹੈ। ਅਤੇ ਤੁਸੀਂ ਹਲੇ ਵੀ ਗੁਰੂ ਘਰ 'ਚ ਆ ਸਕਦੇ ਹੋ, ਮੌਸਮ ਬਹੁਤ ਵਧੀਆ, ਮੀਂਹ ਹਟ ਗਿਆ, ਅਤੇ ਨਹੀਂ ਵੀ ਆ ਸਕਦੇ ਤਾਂ ਸ਼ਬੀ ਜੀ ਫੋਨ ਨੰਬਰ ਬੋਲ ਦਿਓ ਅਤੇ ਈਮੇਲ।
2: ਬਿਲਕੁਲ ਜੀ 403-474-4542 403-474-4522 'ਤੇ ਤੁਸੀਂ ਕਾਲ ਕਰਕੇ ਆਪਣੀ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਦੇ ਸਕਦੇ ਹੋ ਅਤੇ ਤੁਹਾਡੇ ਕੋਲ ਰਿਸੀਟ ਜਿਹੜੀ ਹੈ ਨਾਲ ਦੇ ਨਾਲ ਪਹੁੰਚ ਜਾਏਗੀ। ਔਰ ਜੇ ਤੁਸੀਂ ਈਮੇਲ ਟ੍ਰਾਂਸਫਰ 'ਤੇ ਕਰਨਾ ਚਾਹੁੰਦੇ ਹੋ ਤਾਂ ਗੋਬਿੰਦ ਮਾਰਗ 22 ਯਾਨੀ ਕਿ 22@gmail.com ਇੱਥੇ ਤੁਸੀਂ ਈਮੇਲ ਕਰਕੇ ਸਿੰਪਲੀ ਭੇਜ ਸਕਦੇ ਹੋ ਜੀ ਧਨਰਾਸ਼ੀ ਔਰ ਜਿਹੜੀ ਰਿਸੀਟ ਹੈ ਈਵਨ ਉਹਦਾ ਸਕਰੀਨਸ਼ੋਟ ਵੀ ਤੁਹਾਡੇ ਕੰਮ ਆ ਜਾਏਗਾ ਜੀ। ਸੋ ਨਾਲ ਦੇ ਨਾਲ ਜਿਹੜੀ ਇੱਥੇ ਐਕਸੈਪਟ ਕਰ ਲਈ ਜਾਵੇਗੀ। ਆਟੋ ਡਿਪੋਜ਼ਿਟ ਦੀ ਆਪਸ਼ਨ ਇਹਨਾਂ ਕੋਲ ਹੈਗੀ ਆ। ਔਰ ਜੇ ਕੋਈ ਕਿਸੇ ਵੀ ਤਰੀਕੇ ਦੀ ਜਾਣਕਾਰੀ ਚਾਹੀਦੀ ਹੈ ਤੁਸੀਂ ਸਾਡੇ ਕਿਸੇ ਵੀ ਮੀਡੀਆ ਦੇ ਅਧਾਰੇ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਸਾਡੇ ਮੈਨੂੰ ਲੱਗਦਾ ਹਰੇਕ ਦੇ ਪਰਸਨਲ ਨੰਬਰ ਵੀ ਜਨਤਕ ਹੋਏ ਨੇ ਜੀ ਪਬਲਿਕ ਨੇ। ਸੋ ਉੱਥੇ ਵੀ ਤੁਸੀਂ ਕਾਲ ਕਰ ਸਕਦੇ ਹੋ। ਔਰ ਜਿਵੇਂ ਅਸੀਂ ਡਿਮਾਂਡ ਕਹਿੰਦੇ ਹਾਂ ਬਾਰ ਬਾਰ ਰਾਏ ਸਾਹਿਬ, ਤੁਸੀਂ ਹੁਣ ਡਿਮਾਂਡ ਦੀ ਗੱਲ ਕੀਤੀ ਸੀ ਕਿ ਪੰਜਾਬੀ ਅਸੀਂ ਇੱਕ ਭਾਸ਼ਾ ਦੀ ਗੱਲ ਕੀਤੀ ਹੈ, ਮਾਂ ਬੋਲੀ ਦੀ ਗੱਲ ਕੀਤੀ ਹੈ, ਪਰ ਉਸ ਦੇ ਨਾਲ ਜਿਹੜਾ ਲਰਨਿੰਗ ਸੈਂਟਰ ਹੈ ਨਾ ਜੀ, ਕਿਉਂਕਿ ਇਹ ਹਰ ਇੱਕ ਦਾ ਤੁਸੀਂ ਕਹਿ ਸਕਦੇ ਹੋ ਕਿ ਸਾਰੇ ਹੀ ਇਹਦੇ ਵਿੱਚ ਇੰਸਟੀਟਿਊਸ਼ਨਸ ਇਕੱਠਾ ਹੋ ਜਾਂਦਾ ਜੀ, ਜਿਹਦੇ ਵਿੱਚ ਸਪੋਰਟਸ ਵੀ ਹੈ, ਜਿਹਦੇ ਵਿੱਚ ਕੋਈ ਸਾਜ਼ ਤੁਸੀਂ ਸਿੱਖਣਾ ਉਹ ਵੀ ਹੈ, ਕੀਰਤਨ ਜਦੋਂ ਤੁਸੀਂ ਪੜ੍ਹਦੇ ਹੋ ਜਾਂ ਸਿੱਖਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਇੰਸਟਰੂਮੈਂਟ ਵੀ ਸਿੱਖਦੇ ਹੋ ਔਰ ਨਾਲ ਤੁਹਾਡਾ ਕਲਾਸੀਕਲ ਬੇਸ ਵੀ ਬਣ ਜਾਂਦਾ ਜੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਜੇ ਅਸੀਂ ਵੱਖ ਵੱਖ ਕਲਾਸਾਂ ਦੇ ਵਿੱਚ ਪਾਉਣਾ ਹੋਵੇ ਇੱਥੇ, ਇੱਕ ਤਾਂ ਕਿਉਂਕਿ ਕੈਨੇਡਾ ਦੇ ਵਿੱਚ ਇੱਕ ਚੀਜ਼ ਅਸੀਂ ਬਾਰ ਬਾਰ ਐਕਸਪੀਰੀਅੰਸ ਕਰਦੇ ਹਾਂ ਕਿ ਟਾਈਮ ਹੈ ਨਹੀਂ ਜੀ, ਬੱਚੇ ਨੂੰ ਇਸ ਕਲਾਸ 'ਚ ਲੈ ਕੇ ਜਾਣਾ, ਕੌਣ ਚੱਕੂਗਾ, ਕੌਣ ਛੱਡੂਗਾ। ਇੱਥੇ ਘੱਟੋ ਘੱਟ ਫ੍ਰੀ ਕਲਾਸਿਸ ਵੀ ਨੇ ਔਰ ਨਾਲ ਜੇ ਤੁਸੀਂ ਸਕੂਲ ਦੇ ਵਿੱਚ ਇਨਰੋਲ ਕਰਦੇ ਹੋ ਤੇ ਇੱਕ ਪੂਰਾ ਇੱਕ ਲਰਨਿੰਗ ਇੰਸਟੀਟਿਊਟ ਹੈ। ਔਰ ਉਸ ਤੋਂ ਬਾਅਦ ਬੱਚਿਆਂ ਨੂੰ ਵੈਸੇ ਵੀ ਜਦੋਂ ਗੁਰੂ ਘਰ ਆਏ ਹੁੰਦੇ ਨੇ, ਜਿਵੇਂ ਭਾਈ ਸਾਹਿਬ ਨੇ ਕਿਹਾ, ਇੱਥੇ ਐਗਜ਼ੀਬਿਸ਼ਨਸ ਹੁੰਦੀਆਂ ਨੇ, ਲਾਈਟ ਸ਼ੋਜ਼ ਹੁੰਦੇ ਨੇ, ਫਿਲਮਾਂ ਹੁੰਦੀਆਂ ਨੇ, ਧਾਰਮਿਕ ਫਿਲਮਾਂ ਹੋ ਗਈਆਂ, ਔਰ ਉਸ ਤੋਂ ਬਾਅਦ ਗੁਰੂ ਘਰ ਤਾਂ ਹੈ ਹੀ ਹੈ, ਹੋਰ ਨਹੀਂ ਤਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ। ਕਈ ਵਾਰ ਤੁਸੀਂ ਆਓ ਤੇ ਇੱਥੇ ਪਾਠ ਚੱਲਦੇ ਹੁੰਦੇ ਨੇ ਜੀ, ਬੱਚੇ ਆਪ ਇੱਥੇ ਪਾਠ ਕਰ ਰਹੇ ਹੁੰਦੇ ਨੇ।

0: ਸੋ ਉਹ ਅਸੀਂ ਕਈ ਵਾਰ ਸੋਚਦੇ ਹੁੰਦੇ ਹਾਂ ਕਿ ਸਾਡਾ ਜੀ ਨਿਆਣਾ ਪਾਠ ਨਹੀਂ ਕਰਦਾ ਜੀ, ਇਹ ਤਾਂ ਸਮਝਦਾ ਹੀ ਨਹੀਂ ਜੀ, ਅਸੀਂ ਉਹਨੂੰ ਐਵੇਂ ਨਕਾਰੇ ਜਾਂਦੇ ਹਾਂ, ਜਾਂ ਫਿਰ ਅਸੀਂ ਗ੍ਰੈਂਡ ਪੇਰੈਂਟ ਦੀ ਡਿਊਟੀ ਲਾ ਦਿੰਦੇ ਹਾਂ।
1: ਬਾਕੀ ਜਿਹੜੀ ਸ਼ਵੀ ਜੀ ਜਿਹੜੀ ਮੈਨੇਜਮੈਂਟ ਵੱਲੋਂ ਸੁਨੇਹਾ ਜਦੋਂ ਆਪਣੇ ਕੋਲ ਆ ਕੇ ਗਏ ਆ ਹੁਣ
0: ਜੀ,
1: ਜਿਹੜਾ ਉਹਨਾਂ ਨੇ ਦੱਸਿਆ ਵੀ ਜਿਹੜੀ ਜਿਹੜੀ ਉਹ ਹੈ ਨਾ,
0: ਹਾਂਜੀ
1: ਗੁਰਬਾਣੀ
0: ਹਾਂਜੀ
1: ਸਿੱਖਣੀ, ਤਬਲਾ ਸਿੱਖਣਾ ਜਾਂ ਹਾਰਮੋਨੀਅਮ ਸਿੱਖਣਾ, ਉਹ ਮੈਂਡੇਟੋਰੀ ਹੈ। ਉਹ ਵੀ ਇੱਕ ਬਹੁਤ ਵਧੀਆ ਉਪਰਾਲਾ ਹੈ ਸਾਡੇ ਬੱਚਿਆਂ ਨੂੰ ਉਹ ਸਿਖਾਉਣ ਦਾ।
0: ਬਿਲਕੁਲ ਬਿਲਕੁਲ, ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਹਰ ਚੀਜ਼ ਤੁਸੀਂ ਭੁੱਲ ਜਾਓਗੇ, ਇੱਕ ਸਵਿਮਿੰਗ ਅਤੇ ਇੱਕ ਜਿਹੜਾ ਸਾਹ ਜੇ ਤੁਸੀਂ ਸਿੱਖਿਆ ਹੋਵੇ ਉਹ ਭਾਵੇਂ 20 ਸਾਲਾਂ ਬਾਅਦ ਦੁਬਾਰਾ।
1: ਕੋਈ ਵੀ ਚੀਜ਼ ਜਦੋਂ ਤੁਸੀਂ ਸਿੱਖ ਜਾਂਦੇ ਹੋ ਉੱਥੋਂ ਤੋਂ ਕੋਈ ਲੈ ਹੀ ਨਹੀਂ ਸਕਦਾ।
0: ਸਹੀ ਗੱਲ ਹੈ,
1: ਜਦੋਂ ਤੁਸੀਂ ਇੱਕ ਚੀਜ਼ ਸਿੱਖ ਲਈ, ਹਾਰਮੋਨੀਅਮ ਵਜਾਉਣਾ ਸਿੱਖ ਲਿਆ ਜਾਂ ਤਬਲਾ ਵਜਾਉਣਾ ਸਿੱਖ ਲਿਆ, ਉੱਥੋਂ ਤੋਂ ਲੈ ਥੋੜਾ ਸਕਦਾ,
0: ਕੋਈ ਨਹੀਂ,
1: ਨਾ ਕੋਈ ਚੋਰੀ ਕਰ ਸਕਦਾ।
0: ਬਿਲਕੁਲ,
1: ਉਹ ਤਾਂ ਤੁਹਾਡੇ ਨਾਲ ਹੀ ਰਹਿਣਾ।
0: ਬਿਲਕੁਲ ਜੀ, ਔਰ ਅਸੀਂ ਕਈ ਵਾਰ ਵੈਸੇ ਵੇਖਿਆ ਵੀ ਹੈ, ਚਲੋ ਥੋੜ੍ਹਾ ਜਿਹਾ ਅਸੀਂ ਜੇ ਟੋਪਿਕ ਤੋਂ ਹੋਣਾ ਹੋਈਏ ਕਿ ਕਈ ਅਸੀਂ ਸਾਜ਼ੀ ਦੇਖੇ ਜਾਂ ਸਿੰਗਰਸ ਦੇਖੇ, ਆਰਟਿਸਟ ਦੇਖੇ ਜਿਨ੍ਹਾਂ ਦਾ ਬੇਸ ਗੁਰੂ ਘਰ ਸੀ।
1: ਬਿਲਕੁਲ,
0: ਉਹ ਜਾ ਕੇ ਅੱਗੇ ਜਾ ਕੇ ਬਹੁਤ ਵੱਡੇ ਸਿੰਗਰ, ਬਹੁਤ ਵੱਡੇ ਆਰਟਿਸਟ ਜਿਹੜੇ ਨੇ ਗਲੋਬਲ ਲੈਵਲ ਤੱਕ ਪਹੁੰਚੇ।
1: ਬਿਲਕੁਲ,
0: ਕਿਉਂਕਿ ਉਹਨਾਂ ਦਾ ਜਿਹੜਾ ਬੇਸ ਸੀ ਉਹ ਕੀਰਤਨ ਉਹਨਾਂ ਨੇ ਸਿੱਖਿਆ ਜਾਂ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਸਿਖਾਇਆ।
1: ਦੋ ਤਿੰਨ ਨਾਂ ਤਾਂ ਲੈ ਦਿੰਦੇ ਆਪਾਂ।
0: ਹਾਂਜੀ,
1: ਦਲੇਰ ਮਹਿੰਦੀ।
0: ਹਾਂਜੀ ਹਾਂਜੀ ਹਾਂਜੀ, ਦਲੇਰ ਮਹਿੰਦੀ, ਮਿੱਕਾ ਉਹਨਾਂ ਦਾ ਭਰਾ,
1: ਕਿੰਨਾ ਮਸ਼ਹੂਰ ਸਿੰਗਰ ਹੋਇਆ ਉਹ। ਉਹ ਕੀਰਤਨ ਕਰਦੇ ਸੀ ਪਹਿਲਾਂ।
0: ਹਾਂਜੀ ਹਾਂਜੀ,
1: ਆਪਣਾ ਉਹ ਲੈ ਲਓ,
0: ਈਵਨ ਦਿਲਜੀਤ ਦੁਸਾਂਝ ਦਾ ਵੀ ਕਹਿੰਦੇ ਨੇ ਜਿਹੜਾ ਬੇਸ ਹੈ ਉਹ ਕਿਤਨਾ ਕਿਤੇ
1: ਸਰਦੂਲ ਸਿਕੰਦਰ,
0: ਸਰਦੂਲ ਸਿਕੰਦਰ ਦਾ ਵੀ ਉੱਧਰ ਹੀ,
1: ਸਰਦੂਲ ਸਿਕੰਦਰ ਦਾ ਜਿਹੜਾ ਪਰਿਵਾਰ ਹੈ ਉਹ ਇੱਥੋਂ ਹੀ ਸ਼ੁਰੂ ਹੋਇਆ ਤੇ ਦੇਖੋ ਕਿੱਥੋਂ ਤੱਕ
0: ਪਹੁੰਚ ਗਈ। ਸੋ ਇਹ ਸਾਰੀਆਂ ਜੀ,
1: ਜਿਹੜਾ ਜਿਹੜਾ ਵੀ ਸਾਜ਼ ਅਸੀਂ ਸਿੱਖ ਲਿਆ ਨਾ,
0: ਹਾਂਜੀ
1: ਹਾਰਮੋਨੀਅਮ ਸਿੱਖ ਲਿਆ, ਤਬਲਾ ਸਿੱਖ ਲਿਆ, ਉਹ ਇਕੱਲੇ ਗੁਰਬਾਣੀ ਵਾਸਤੇ ਹੀ ਨਹੀਂ ਕੰਮ ਆਉਣਾ।
0: ਹਾਂਜੀ,
1: ਉਹ ਬਹੁਤ ਹੋਰ ਕੰਮ ਤੁਸੀਂ ਉਹਦੇ ਨਾਲ ਕਰ ਸਕਦੇ
0: ਹੋ, ਕਿਉਂਕਿ ਬੇਸ ਸਟਰੋਂਗ ਹੋ ਗਿਆ ਨਾ।
1: ਹਾਂ, ਬੇਸ ਸਟਰੋਂਗ ਹੋ ਗਿਆ
0: ਉਹ ਜਿਹੜਾ ਬੇਸ ਹੈ ਰਾਏ ਸਾਹਿਬ। ਇੱਥੇ ਅਗੇਨ ਜੇ ਅਸੀਂ ਇੱਥੇ ਆਈਏ ਕਿ ਗੋਬਿੰਦ ਸਰਵਰ ਸਕੂਲ ਦੇ ਵਿੱਚ ਇਹ ਬੇਸ ਤਾਂ ਚਲੋ ਬਣੇਗਾ, ਪਰ ਉਸਦੇ ਫਾਇਦੇ ਬਹੁਤ ਨੇ ਜੀ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ, ਔਰ ਇੱਥੇ ਐਨਰੋਲ ਕਰਨ ਦੇ ਵਿੱਚ ਤਾਂ ਹੀ ਮੈਨੂੰ ਲੱਗਦਾ ਕਿ ਇਹਨਾਂ ਕੋਲ ਵੇਟ, ਜਿਹੜਾ ਵੇਟ ਲਾਈਨ ਲੱਗੀ ਹੋਈ ਹੈ ਉਹਦੇ ਕਰਕੇ ਹੀ ਹੈ, ਕਿਉਂਕਿ ਬੱਚਿਆਂ ਨੂੰ ਐਨਰੋਲ ਕਰਨਾ ਚਾਹੁੰਦੇ ਨੇ ਜੀ।
1: ਬਿਲਕੁਲ ਬਿਲਕੁਲ ਬਿਲਕੁਲ।
0: ਸੋ ਹੁਣ ਸਤਿੰਦਰ ਭਾਜੀ ਸਾਡੇ ਕੋਲ ਪਹੁੰਚ ਗਏ ਨੇ,
1: ਗਲਾਸ ਲੈ ਕੇ ਆਏ ਆ ਜੀ,
0: ਚਾਹ ਜਿਹੜੀ ਹੈ ਗਰਮਾ ਗਰਮ ਨਾਲ।
2: ਮੈਨੂੰ ਪਤਾ ਲੱਗਿਆ ਸੀ ਕੁਰਸੀ ਖਾਲੀ ਹੋਈ ਹੈ ਤੇ ਮੈਂ ਕਿਹਾ ਕਾਫੀ ਉੱਥੇ ਜਾ ਕੇ ਪੀ ਲਾ।
1: ਕੁਰਸੀ ਨਾ ਲੈ, ਕੁਰਸੀ ਨਾ ਕੋਈ ਰੁਕ ਜੇ,
0: ਕੁਰਸੀ ਦਾ ਹੀ ਕੰਮ ਹੈ ਜੀ ਸਾਰਾ,
1: ਕੁਰਸੀ ਨਾ ਰੁਕ ਜੇ।
0: ਤੇ ਮੈਂ ਪਿਆਸਾ ਜੀ ਨੂੰ ਕਹਾਂਗਾ, ਪਿਆਸਾ ਜੀ ਤੁਸੀਂ ਇੱਧਰ ਆ ਜਾਓ,
2: ਤੇ ਇੱਧਰ ਆ ਜਾਓਗੇ,
0: ਇੱਧਰ ਨਹੀਂ ਨਹੀਂ, ਵੇਟਿੰਗ ਦੇ ਵਿੱਚ ਤੇ ਸਟੂਡੈਂਟ ਨੇ ਜਿੱਥੇ ਸਰਵਿਸ ਸਕੂਲ ਦੇ ਵਿੱਚ, ਤੁਹਾਨੂੰ ਨਹੀਂ ਵੇਟਿੰਗ 'ਚ ਪਾਉਂਦੇ, ਆਓ ਜੀ ਆਓ।
2: ਸੋ ਜਿਹੜੇ ਵੀ ਸੱਜਣ ਸੁਣ ਰਹੇ ਨੇ ਸਾਰਿਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਅਤੇ ਅਸੀਂ ਅੱਜ ਬੈਠੇ ਹਾਂ ਜੀ ਇੱਥੇ, 8 ਵਜੇ ਤੱਕ ਸਾਡਾ ਟਾਈਮ ਸੀ ਵੈਸੇ ਨਿਸ਼ਚਿਤ, ਅਤੇ ਦੇਖਦੇ ਹਾਂ ਵੀ ਕਿੰਨੀ ਦੇਰ ਤੱਕ ਆਪਾਂ ਬਹਿੰਦੇ ਹਾਂ, ਵੀ ਘੱਟੋ ਘੱਟ 8 ਵਜੇ ਤੱਕ ਅਸੀਂ ਇੱਥੇ ਹੈਗੇ ਹਾਂ। ਅਤੇ ਗੋਬਿੰਦ ਸਰਵਰ ਸਕੂਲ ਦੇ ਵਿੱਚ ਅਸੀਂ ਬੈਠੇ ਹਾਂ, ਉਪਰਾਲਾ ਚੱਲ ਰਿਹਾ, 5 ਏਕੜ ਜਿਹੜੀ ਜ਼ਮੀਨ ਲਈ ਗਈ ਆ ਅਤੇ ਉਹਦੇ ਵਾਸਤੇ ਫੰਡ ਰੇਜ਼ਿੰਗ ਹੋ ਰਹੀ ਆ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਉਹਦੇ ਭੋਗ ਪਾਏ ਗਏ ਸੀ, ਅਖੰਡ ਪਾਠ ਸਾਹਿਬ ਰੱਖਿਆ ਗਿਆ ਸੀ। ਅਤੇ
1: ਸਿੱਖ ਧਰਮ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਦਿਨ ਹੈ
2: ਜੀ। ਜੀ
1: ਸਤਵਿੰਦਰ ਜੀ,
2: ਹਾਂਜੀ ਉਹੀ ਕਿਹਾ ਨਾ ਵੀ ਇੱਕ ਤਾਂ ਹੈਗਾ ਕਿ ਉਦਨ ਜਦੋਂ ਗੁਰੂ ਪ੍ਰਕਾਸ਼ ਹੋਇਆ ਨਾ, ਉਹ ਤੋਂ ਬਾਅਦ 'ਚ ਗੁਰੂ ਸਾਹਿਬ ਨੇ ਆਪਣੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਨਾਲੋਂ ਜ਼ਿਆਦਾ ਹੀ ਉਹਨਾਂ ਨੂੰ ਮਹੱਤਤਾ ਦਿੱਤੀ ਸੀ, ਕਿਉਂਕਿ ਉਹਦੇ 'ਚ ਪਹਿਲੇ ਗੁਰੂ ਸਾਹਿਬਾਨ ਦੀ ਵੀ ਬਾਣੀ ਸੀ, ਬਾਕੀ ਭਗਤਾਂ ਦੀ ਵੀ ਬਾਣੀ ਸੀ,
1: ਅਤੇ
2: ਉਸੇ ਸ਼ਬਦ ਨਾਲ ਸਾਨੂੰ ਜੋੜਿਆ ਇਸ ਕੌਮ ਨੂੰ। ਅਤੇ ਉਸੇ ਦਾ ਉਪਰਾਲਾ ਜਿਹੜਾ ਹੈਗਾ ਕਿ ਇਸ ਜਿੱਥੇ ਵੀ ਗੁਰਦੁਆਰਾ ਸਾਹਿਬ ਹੋਵੇ ਆਪਾਂ ਕਹਿੰਦੇ ਖਾਲਸਾ ਸਕੂਲ ਹੋਣੇ ਚਾਹੀਦੇ ਨੇ। ਇਸ ਸੰਸਥਾ ਵੱਲੋਂ ਵੀ ਬੜੇ ਲੰਬੇ ਸਮੇਂ ਤੋਂ ਜਿਹੜੇ ਹੈਗਾ ਕਿ ਸਕੂਲ ਇਹ ਚਲਾਇਆ ਜਾ ਰਿਹਾ ਗੋਬਿੰਦ ਸਰਵਿਸ ਸਕੂਲ, ਉਹਦੀ ਐਕਸਟੈਂਸ਼ਨ ਵਾਸਤੇ ਐਕਸਟੈਂਸ਼ਨ ਦੀ ਇਸ ਕਰਕੇ ਲੋੜ ਪੈ ਰਹੀ ਹੈ ਕਿ ਬੱਚਿਆਂ ਦੀ ਜਿਹੜੀ ਹੈ ਡਿਮਾਂਡ ਬਹੁਤ ਜ਼ਿਆਦਾ ਹੈਗੀ ਹੈ, ਇੱਥੇ ਵੇਟਿੰਗ ਲਿਸਟ ਬਹੁਤ ਲੰਬੀ ਹੈਗੀ ਆ। ਪਹਿਲਾਂ ਵੀ ਇਹਨਾਂ ਨੇ ਐਕਸਟੈਂਸ਼ਨ ਕੀਤੀ ਆ, ਹੋਰ ਇੱਕ ਬਿਲਡਿੰਗ ਨਾਲ ਬਰਾਬਰ ਬਣਾਈ ਹੈ, ਪਰ ਹੋਰ ਜ਼ਿਆਦਾ ਵੇਟਿੰਗ ਲਿਸਟ ਹੈਗੀ ਹੈ, ਅਤੇ ਉਹਨਾਂ ਵਾਸਤੇ ਜੇ 5 ਏਕੜ ਪਿੱਛੇ ਜ਼ਮੀਨ ਲੱਗਦੀ ਸੀ ਉਹ ਵੀ ਇਹਨਾਂ ਨੇ ਖਰੀਦ ਲਈ ਹੈਗੀ, ਅਤੇ ਉਹਦੇ ਵਾਸਤੇ ਸਾਨੂੰ ਫੰਡਸ ਚਾਹੀਦੇ ਹੈਗੇ ਨੇ, ਅਤੇ ਜਿਹਦੇ ਕਰ ਵਾਸਤੇ ਜਿਹੜਾ ਸੰਗਤਾਂ ਜਿਹੜੀਆਂ ਵੱਧ ਚੜ੍ਹ ਕੇ ਸਹਿਯੋਗ ਦੇ ਰਹੀਆਂ ਨੇ, ਤੇ ਸਾਡੇ ਕੋਲ ਲਿਸਟਾਂ ਜਿਹੜੀਆਂ ਆ ਰਹੀਆਂ ਨੇ ਬਾਬੀ ਡੋਡ ਭਾਜੀ ਬਹੁਤ ਜ਼ਿਆਦਾ ਜਿਹੜਾ ਟੈਕਨੀਕਲੀ ਸਾਨੂੰ ਸਪੋਰਟ ਕਰ ਰਹੇ ਨੇ ਵੈਸੇ ਵੀ ਸਾਰਾ ਓਵਰਆਲ ਜਿਹੜਾ ਹੈਗਾ ਕਿ ਇਸ ਸਿਸਟਮ ਨੂੰ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੈਕ ਸਟੇਜ ਰਹਿ ਕੇ ਵੀ ਵਧੀਆ ਸੇਵਾ ਕਰ ਰਹੇ ਨੇ ਸਾਡੀ ਅਤੇ ਮੇਰੇ ਕੋਲ ਲਿਸਟ ਆਈ ਜੀ ਮੈਂ ਸਾਂਝੀ ਕਰ ਦੇਣਾ ਪੀਜ਼ਾ ਹਾਊਸ ਵਾਲਿਆਂ ਨੇ $100 ਦੀ ਸੇਵਾ ਕੀਤੀ ਹੈਗੀ ਹੈ ਕੁਆਲਿਟੀ ਟਰਾਂਸਮਿਸ਼ਨ ਪਾਲੀ ਭਾਜੀ ਵਾਲਿਆਂ ਨੇ $5,100 ਜਿਹੜਾ ਹੈਗਾ ਕਿ ਸੇਵਾ ਇਹਦੇ ਵਿੱਚ ਪਾਈ ਹੈਗੀ ਹੈ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਈਗਲ ਹੈਵੀ ਡਿਊਟੀ ਪਾਰਟਸ ਵਾਲਿਆਂ ਨੇ $100 ਦੀ ਸੇਵਾ ਕੀਤੀ ਹੈ ਟਾਈਟਨ ਮਕੈਨਿਕ ਅਮਰਜੀਤ ਸਿੰਘ ਹੋਣਾ ਨੇ $500 ਦੀ ਸੇਵਾ ਕੀਤੀ ਹੈ 3C ਕਾਰ ਕੇਅਰ ਬਲਜੀਤ ਸਿੰਘ ਹੋਣੀ ਹੈਗੇ ਨੇ ਉਹਨਾਂ ਨੇ $500 ਦੀ ਸੇਵਾ ਕੀਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਵੀ ਯੋਗਦਾਨ ਪਾਉਣਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਆ ਕੇ ਇੱਥੇ ਬਿਲਕੁਲ ਸਾਡੇ ਸਾਹਮਣੇ ਕਾਊਂਟਰ ਲੱਗੇ ਹੋਏ ਨੇ ਉੱਥੇ ਤੁਸੀਂ ਆਪਣੀ ਰਸੀਦ ਕਟਾ ਸਕਦੇ ਹੋ ਅਮਾਊਂਟ $1 ਤੋਂ ਲੈ ਕੇ ਉੱਪਰ ਜਿੰਨੀ ਮਰਜ਼ੀ ਹੋਵੇ ਕੋਈ ਉਹਦਾ ਮਤਲਬ ਕਿ ਕੋਈ ਲਿਮਿਟ ਨਹੀਂ ਹੈਗੀ ਤੁਸੀਂ ਕਰਵਾ ਸਕਦੇ ਹੋ ਜੇ ਤੁਸੀਂ ਸਾਨੂੰ ਦੂਰੋਂ ਸੁਣ ਰਹੇ ਹੋ ਤੁਸੀਂ ਇੱਥੇ ਨਹੀਂ ਆ ਸਕਦੇ ਔਰ ਤੁਸੀਂ ਸਾਨੂੰ ਫੋਨ ਕਰਕੇ ਜਿਹੜਾ ਹੈਗਾ ਕਿ ਇੱਥੇ ਆਪਣਾ ਕ੍ਰੈਡਿਟ ਕਾਰਡ ਬਾਕੀ ਬੈਂਕਿੰਗ ਇਨਫੋਰਮੇਸ਼ਨ ਦੇ ਕੇ ਤੁਸੀਂ ਪਲੈਚ ਕਰ ਸਕਦੇ ਹੈਗੇ ਹੋ ਜਾਂ ਤੁਸੀਂ ਜਿਹੜਾ ਹੈਗਾ ਕਿ ਵੈਸੇ ਫੋਨ ਕਰਕੇ ਆਪਣੀ ਜਿਹੜੀ ਹੈਗੀ ਆ ਸੇਵਾ ਲਿਖਾ ਸਕਦੇ ਹੈਗੇ ਹੋ ਅੱਗੇ ਪਿੱਛੇ ਆ ਕੇ ਵੀ ਜਿਹੜਾ ਹੈਗਾ ਤੁਸੀਂ ਇੱਥੇ ਚੈੱਕ ਜਾਂ ਕੈਸ਼ ਜਿਹੜਾ ਡਰੋਪ ਕਰ ਸਕਦੇ ਹੋ ਫੋਨ ਨੂੰ ਮੈਂ ਬੋਲ ਦੇਣਾ 403-474-4522 ਨੰਬਰ ਹੈਗਾ ਜੇ ਈ ਟ੍ਰਾਂਸਫਰ ਕਰਨਾ ਅੱਜ ਕੱਲ੍ਹ ਬੜਾ ਸੌਖਾ ਹੈਗਾ ਅਤੇ ਜੇ ਈ ਟ੍ਰਾਂਸਫਰ ਕਰਨਾ ਤਾਂ ਉਹਦੇ ਵਾਸਤੇ ਈਮੇਲ ਹੈਗੀ ਆ govindmarg22@gmail.com ਅਤੇ ਇਹ ਸਾਰੀ ਇਨਫੋਰਮੇਸ਼ਨ ਹੈਗੀ ਆ ਅਤੇ ਮੇਰੇ ਖਿਆਲ ਸਰੀਧਰ ਭਾਜੀ ਉਹਨਾਂ ਕੋਲ ਇੱਕ ਲਿਸਟ ਪਹੁੰਚੀ ਹੈ ਲੰਬੀ ਚੜੀ
1: ਮੇਰੇ ਕੋਲ ਲਿਸਟ ਹੈ ਜੀ ਈਮੇਲ ਟ੍ਰਾਂਸਫਰ ਦੀ
2: ਜੀ
1: ਈਮੇਲ ਟ੍ਰਾਂਸਫਰ 'ਤੇ $2100 ਰਮਨਦੀਪ ਸਿੰਘ $300 ਅਜੇ ਮਹਿਰਾ $100 ਹਨੀ ਗੁਲਾਟੀ $500 ਪਲਕਪ੍ਰੀਤ ਕੌਰ $1100 ਜਸਮਿੰਦਰ ਸਿੰਘ ਰਟੋਲ $50 ਜਸਕਰਨ ਸਿੰਘ ਸਿੱਧੂ $100 ਸਾਹਿਲਪ੍ਰੀਤ ਸਿੰਘ $200 ਵੀਜੇ ਜੂਲਰਸ $200 ਸਿਮਰਨਜੀਤ ਵਿਰਕ $100 ਰਾਜਵੀਰ ਕੌਰ ਗਰੇਵਾਲ $2100 ਰਜਿੰਦਰ ਸਿੰਘ $20 ਗੁਰਲੀਨ ਕੌਰ $500 ਜਸਵੀਰ ਕੌਰ ਤੂਰ $100 ਸੁਖਲੀਨ ਮੱਲੀ $21 ਸ਼ਮਸ਼ੇਰ ਸਿੰਘ ਟੱਟ $100 ਰੁਪਿੰਦਰ ਕੌਰ ਔਲਖ $50 ਨਵ $100 ਪਰਮਵੀਰ ਸਿੰਘ $10 ਗੁਰਪ੍ਰੀਤ ਕੌਰ $250 ਜਸਮਿਲਨ ਕੌਰ ਗਰੇਵਾਲ $500 ਵਰਿੰਦਰ ਕੁਲਾਰ $50 ਸੰਦੀਪ ਕੌਰ ਪੱਡਾ ਅਤੇ $1100 ਗੁਪਤ
2: ਹਾਂਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਪਰਮਾਤਮਾ ਇਹਨਾਂ ਦੇ ਚੜ੍ਹਦੀਆਂ ਕਲਾਂ 'ਚ ਰੱਖੇ ਅਤੇ ਹਾਂਜੀ ਅਤੇ ਗੁਪਤ ਦਾਨ ਤੁਸੀਂ ਦੇਖੋ ਵੀ $1100 ਉਹਨਾਂ ਨੇ ਕੀਤਾ ਅਤੇ ਉਹ ਵੀ ਗੁਪਤ ਰੱਖਣਾ ਚਾਹੁੰਦੇ ਨੇ ਅਤੇ ਉਹਨਾਂ ਦੀ ਸ਼ਰਧਾ ਹੈਗੀ ਹੈ ਗੁਰੂ ਮਹਾਰਾਜ ਉਹਨਾਂ ਦੇ ਨਾਂ ਜਾਣਦੇ ਨੇ ਸਾਰਿਆਂ ਅਤੇ ਟਿੰਮੀ ਸ਼ਰਮਾ ਜੀ ਰਿਐਲਟਰ ਨੇ ਉਹਨਾਂ ਵੱਲੋਂ ਹੀ $300 ਦੀ ਸੇਵਾ ਸਾਡੇ ਕੋਲ ਪਹੁੰਚੀ ਹੈ ਉਹਨਾਂ ਦਾ ਵੀ ਟਿੰਮੀ ਸ਼ਰਮਾ ਹੋਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ
1: ਬਿਲਕੁਲ
2: ਅਤੇ ਹਾਂਜੀ ਪਿਆਸਾ ਜੀ ਕੀ ਕਹਿਣਾ ਚਾਹੋਗੇ
3: ਬਿਲਕੁਲ ਜੀ ਦੇਖੋ ਪਹਿਲਾਂ ਤਾਂ ਆਪਾਂ ਇੱਕ ਵਾਰ ਫਿਰ ਰਿਪੀਟ ਕਰ ਦਿੰਦੇ ਹਾਂ ਕਿ ਜੇ ਤੁਸੀਂ ਕਿਉਂਕਿ ਆਪਾਂ ਇਹ ਦੇਖ ਰਹੇ ਹਾਂ ਕਿ ਜ਼ਿਆਦਾ ਮਾਇਆ ਜਿਹੜੀ ਆ ਉਹ ਈ ਟ੍ਰਾਂਸਫਰ ਹੀ ਆ ਰਹੀ ਆ ਅਤੇ govindmarg22@gmail.com 'ਤੇ ਤੁਸੀਂ ਜਿਹੜੀ ਆ ਜਿਹੜੇ ਤੁਸੀਂ ਮਤਲਬ ਈ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਅਤੇ ਬਾਕੀ ਜਿਹੜਾ ਨੰਬਰ ਹੈ ਉਹ ਵੀ ਤੁਹਾਨੂੰ ਦੱਸਿਆ ਜਾ ਚੁੱਕਿਆ ਹੈ ਕਿ 403-474-4544-4522 ਜਿਹੜਾ ਹੈ 22 ਇੱਥੇ ਵੀ ਹੈਗਾ ਉੱਥੇ ਵੀ ਹੈਗਾ ਅਤੇ ਪਹਿਲਾਂ ਵੀ ਕਿਸੇ ਵੀਰ ਨੇ ਕਿਸੇ ਸੱਜਣ ਨੇ ਜਿਹੜਾ ਸੀ ਉਹ 2222 ਅਤੇ ਫਿਰ ਹੋ ਸਕਦਾ ਇਹਦਾ ਵੀ ਕੋਈ ਮਤਲਬ ਜਿਹੜਾ
2: ਹਾਂਜੀ ਉਹ ਰਹਿ ਗਿਆ ਸਾਡਾ ਆਪਾਂ ਪੁੱਛਣਾ ਸੀ
3: ਪ੍ਰਬੰਧਕਾਂ ਇਹਦਾ ਵੀ ਕੋਈ ਮਤਲਬ ਹੋਵੇ ਸੋ ਅਸੀਂ ਜਾਣਨਾ ਚਾਹਾਂਗੇ
2: ਅੱਛਾ ਜੀ
3: ਅੱਛਾ ਤੇ ਬੜੀ ਵਧੀਆ ਗੱਲ ਹੈ ਕਿ ਭਾਈ ਜਿਸ ਤਰ੍ਹਾਂ ਵੀ ਹੋਵੇ ਪਰ ਆਪਣੀ ਸ਼ਰਧਾ ਦਾ ਜਿਹੜਾ ਹੈ ਉਹ ਸਾਰੇ ਹੀ ਜਿਹੜੇ ਆ ਉਹ ਪ੍ਰਦਰਸ਼ਨ ਕਰ ਰਹੇ
2: ਪਿੰਡਾ ਸਾਹਿਬ ਤੁਸੀਂ ਆਓ ਜਰਾ ਇੱਥੇ ਸਾਡੇ ਦਰਸ਼ਨ ਦੇ
1: ਤੇ
2: ਜਾਇਓ ਜਾਇਓ ਜ਼ਰੂਰੀ ਕੰਮ
1: ਆਪਣੇ ਨਾ ਪੰਜਾਬੀ ਚ ਕਹਿੰਦੇ ਆ ਬਾਈ ਜੀ
3: ਜੀ
1: ਕਿਹਨੂੰ ਕਹਿੰਦੇ ਬਾਈ ਜੀ
3: ਬਿਲਕੁਲ ਬਾਈ ਜੀ ਭਾਈ ਨੂੰ ਹੀ ਕਹਿੰਦੇ ਆ
1: ਬਿਲਕੁਲ ਸੋ ਜਿਹੜਾ 222 ਆ ਉਹ ਵੀ
3: 222 ਸੋ ਇਹ ਵਧੀਆ ਗੱਲ ਹੈ ਤੇ ਜਿਹੜਾ ਸਾਡਾ ਆਪਣੇ ਕੋਲ ਨੰਬਰ ਵੀ ਹੈਗਾ ਗੋਬਿੰਦ ਮਾਰਗ ਬਾਈ
1: ਮੇਰੇ ਨੰਬਰ ਚ ਵੀ 222 ਆ ਜੀ
3: ਤੇ ਵਧੀਆ ਗੱਲ ਹੈ। ਹੁਣ ਜਿਹੜਾ
1: ਅੱਛਾ ਮੇਰੇ ਕੋਲ ਇੱਕ ਛੋਟੀ ਜਿਹੀ ਲਿਸਟ ਹੋਰ ਆਈ ਹੈ
3: ਜੀ,
1: ਗੁਰਬਖਸ਼ ਕੌਰ ਤੇ ਅਵਤਾਰ ਸਿੰਘ $200, ਪੌਲ ਸੇਠੀ $25, ਸੁਖਵਿੰਦਰ ਸਿੰਘ $100
2: ਜੀ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ।
3: ਸੋ ਆਪਾਂ ਇਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਵੀ ਕਰਦੇ ਹਾਂ ਅਤੇ ਹੋਰ ਵੀ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਜਿਹੜੇ ਲਿਸਨਰਸ ਨੇ, ਕਿਉਂਕਿ ਆਪਾਂ ਮੈਂ ਪਹਿਲਾਂ ਵੀ ਕਿਹਾ ਕਿ ਵੀ ਅਸੀਂ ਗੁਰੂ ਸਾਹਿਬ ਦੀਆਂ ਦਿੱਤੀਆਂ ਹੋਈਆਂ ਨੇਕ ਕਮਾਈਆਂ ਦੇ ਵਿੱਚੋਂ ਆਪਣਾ ਦਸਵੰਧ ਦੇ ਰਹੇ ਹੁੰਦੇ ਹਾਂ।
1: ਬਿਲਕੁਲ।
3: ਸੋ ਇਸ ਕਰਕੇ ਆਪਣੀ ਕਮਾਈ ਨੂੰ ਸਫਲਾ ਕਰਨ ਦਾ ਸਭ ਤੋਂ ਵਧੀਆ ਜਿਹੜਾ ਤਰੀਕਾ ਉਹ ਇਹੀ ਹੋ ਸਕਦਾ, ਕਿਉਂਕਿ ਗੁਰੂ ਸਾਹਿਬ ਵੀ ਇਹੀ ਸਾਨੂੰ ਕਹਿ ਰਹੇ ਨਾ, ਕਾਲ ਖਾਏ ਹੱਥੋਂ ਦੇ ਨਾਨਕ ਰਾਹ ਪਛਾਣੇ।
2: ਇੱਦਾਂ ਹੈਗਾ ਪਿਆਸਾ ਜੀ, ਜਿਵੇਂ ਤੁਸੀਂ ਗੱਲ ਕੀਤੀ ਨਾ, ਮੈਨੂੰ ਗੱਲ ਵਿੱਚ ਯਾਦ ਆ ਗਈ ਕਿ ਆਪਾਂ ਕਹਿੰਦੇ ਕਿ ਗੁਰੂ ਮਹਾਰਾਜ ਦੇ ਤੇਹ ਦੇ ਵਿੱਚ ਹੀ ਅਸੀਂ ਦਾਨ ਕਰ ਰਹੇ ਹਾਂ ਨਾ, ਤੋ ਜਿਵੇਂ ਆਪਾਂ ਹੁਣ ਮੰਨ ਲਓ ਕਿ ਕਣਕ ਦੀ ਖੇਤੀ ਕਰਦੇ ਹੈਗੇ ਹਾਂ ਨਾ, ਉਹਦੇ 'ਚ ਮੰਨ ਲਓ 20 ਕੁਇੰਟਲ ਕਣਕ ਨਿਕਲਦੀ ਹੈਗੀ ਇੱਕ ਏਕੜ ਦੇ ਵਿੱਚੋਂ, ਅਤੇ ਆਪਾਂ ਵੀ ਉਹ 40 ਕਿਲੋ ਰੱਖ ਲੈਂਦੇ ਹੈਗੇ ਹਾਂ, ਅਗਲੀ ਵਾਰੀ ਫਿਰ ਬੀਜਦੇ ਹਾਂ ਉਹਦੇ ਵਿੱਚੋਂ।
3: ਬਿਲਕੁਲ।
2: ਤੋ ਇਹਦਾ ਮਤਲਬ ਵੀ ਆਪਾਂ ਰੀ ਜਿਹੜਾ ਹੈਗਾ ਕਿ ਉਹਨੂੰ ਸੀਡਿੰਗ ਕਰ ਰਹੇ ਹੈਗੇ।
1: ਬਿਲਕੁਲ ਬਿਲਕੁਲ।
3: ਅਤੇ ਉਹ ਤੁਸੀਂ ਇਸ ਨੂੰ ਐਕਸਪਲੇਨ ਕੀਤਾ ਜੀ, ਇੱਕ ਯਾਨੀ ਕਿ ਬੀਜਣ ਦਾ ਹੀ ਕਨਸੈਪਟ, ਜਿਸ ਤਰ੍ਹਾਂ ਆਪਾਂ ਇਹ ਵੀ ਕਹਿੰਦੇ ਹੁੰਦੇ ਹਾਂ, ਮੈਨੂੰ ਨਹੀਂ ਪਤਾ ਉਹ ਸਾਖੀ ਕਿੱਥੇ ਤੱਕ ਕਿਸ ਤਰ੍ਹਾਂ ਹੈ, ਪਰ ਜਦੋਂ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਪਾਤਸ਼ਾਹ ਨੇ $20 ਇਨਵੈਸਟ 20 ਰੁਪਏ ਇਨਵੈਸਟ ਕੀਤੇ ਅਤੇ ਅੱਜ ਤੱਕ ਸਾਡੇ ਜਿਹੜੇ ਲੰਗਰ ਚੱਲ ਰਹੇ ਆ ਉਹ ਇਡੀਓਮੈਟਿਕਲੀ, ਜਿਸ ਤਰ੍ਹਾਂ ਆਪਾਂ ਉਸਨੂੰ ਕਹਾਂਗੇ ਫਿਲੋਸਫੀ ਦੇ ਵਿੱਚ ਇਹ ਚੀਜ਼ ਜਿਹੜੀ ਆ, ਤੁਸੀਂ ਬਹੁਤ ਅੱਛੀ ਤਰ੍ਹਾਂ ਇਸਨੂੰ ਐਕਸਪਲੇਨ ਵੀ ਕੀਤਾ।
2: ਇੱਕ ਚੀਜ਼ ਜਿਹੜੀ ਹੈਗੀ ਹੈ ਹੋਰ ਰਾਏ ਸਾਹਿਬ, ਮੈਂ ਜਦੋਂ ਨਾ ਆਪਣੇ ਜੋਗੀਆਂ ਦੇ ਨਾਲ ਜਦੋਂ ਗੋਸ਼ਟ ਹੋਈ ਨਾ ਗੁਰੂ ਨਾਨਕ ਦੇਵ ਜੀ, ਉਹ ਕਹਿੰਦੇ ਜੀ ਵੰਡ ਕੇ ਛਕਣਾ ਚਾਹੀਦਾ, ਉਹ ਕਹਿੰਦੇ ਜੇ ਵੰਡ ਕੇ ਕਿੱਦਾਂ ਛਕਿਆ ਜਾ ਸਕਦਾ ਹੈਗਾ, ਉਹ ਕਹਿੰਦਾ ਨਹੀਂ ਭਾਵੇਂ ਘੱਟ ਤੋਂ ਹੀ, ਕਹਿੰਦੇ ਜੇ ਕਿਸੇ ਕੋਲ ਹੋਏਗਾ ਤਾਂ ਵੰਡ ਕੇ ਛਕਣਗੇ
3: ਜੀ,
2: ਉਹ ਕਹਿੰਦੇ ਨਹੀਂ ਯਾਰ ਭਾਵੇਂ ਜਿੰਨਾ ਮਰਜ਼ੀ ਘੱਟ ਹੋਵੇ ਫਿਰ ਵੀ ਆਪਾਂ ਵੰਡ ਸਕਦੇ ਹਾਂ। ਉਹ ਸ਼ਰਾਰਤੀ ਸੀ ਇੱਕ ਜੋਗੀ, ਅਤੇ ਉਹ ਜਾ ਕੇ ਇੱਕ ਚੌਲਾਂ ਦਾ ਦਾਣਾ ਲੈ ਕੇ ਆ ਗਿਆ, ਉਹ ਕਹਿੰਦਾ ਜੀ ਹੁਣ ਇੱਕ ਚੌਲਾਂ ਦਾ ਦਾਣਾ ਹੈਗਾ ਅਤੇ ਇਹਨੂੰ ਹੁਣ ਆਪਾਂ 10-15 ਜਣੇ ਬੈਠੇ ਹੈਗੇ ਹਾਂ ਵੀ ਇਹ ਕਿੱਦਾਂ ਵੰਡ ਲਈਏ ਹੁਣ, ਹੈ ਨਾ। ਉਹ ਕਹਿੰਦੇ ਵੀ ਵੰਡਿਆ ਜਾ ਸਕਦਾ, ਕਹਿੰਦੇ ਕਿ ਬਾਲਟੀ ਅੱਧੀ ਪਾਣੀ ਦੀ ਲੈ ਕੇ ਆਓ, ਉਹ ਪਾਣੀ ਅੱਧੀ ਬਾਲਟੀ ਦੀ ਲੈ ਕੇ ਅਤੇ ਉਹ ਚੌਲਾਂ ਦੇ ਦਾਣੇ ਨੂੰ ਉਹਦੇ ਵਿੱਚ ਘੋਲ ਦਿੱਤਾ
3: ਜੀ,
2: ਅਤੇ ਹੁਣ ਕਹਿੰਦੇ ਵੀ ਸਾਰੇ ਜਿਹੜੇ ਹੁਣ ਲੱਪ ਲੱਪ ਪੀ ਲਓ ਅਤੇ ਆਪ ਹੀ ਵੰਡਿਆ ਗਿਆ।
3: ਬਿਲਕੁਲ।
2: ਤੋ ਦੈਟ ਵੀ ਜਿੰਨਾ ਮਰਜ਼ੀ ਘੱਟ ਹੋਵੇ ਉਹਦੇ 'ਚ ਵੰਡਿਆ ਜ਼ਰੂਰ ਜਾ ਸਕਦਾ ਹੈਗਾ, ਜੇ ਸਾਡੀ ਮਤਲਬ ਇੱਛਾ ਹੈਗੀ ਆ, ਸਾਡੀ ਸ਼ਰਧਾ ਹੈਗੀ ਆ, ਅਸੀਂ ਵੰਡਣਾ ਚਾਹੁੰਦੇ ਹਾਂ ਕਿਸੇ ਦੇ ਨਾਲ, ਤਾਂ ਕੋਈ ਨਾ ਕੋਈ ਬਹਾਨਾ ਜਿਹੜਾ ਮਿਲ ਜਾਂਦਾ ਹੈਗਾ। ਕਈ ਜਿਹੜੇ ਹੈਗੇ ਨੇ ਇੱਦਾਂ ਸ਼ਰਧਾਵਾਨ ਹੁੰਦੇ ਨੇ ਵੀ ਇਹ ਇਤਿਹਾਸਕ ਮੌਕਾ ਹੈਗਾ ਕਿਤੇ ਮਿਸ ਨਾ ਹੋ ਜਾਏ, ਆਪਣੀ ਲਾਈਨ ਆਫ ਕ੍ਰੈਡਿਟ ਤੋਂ ਚੱਕ ਕੇ ਵੀ ਜਿਹੜਾ ਹੈਗਾ ਕਿ ਉਹ ਕੰਟਰੀਬਿਊਟ ਕਰ ਦਿੰਦੇ ਹੈਗੇ ਨੇ।
3: ਸੋ ਇਸੇ ਕਰਕੇ ਇੱਥੇ ਆਪਸ਼ਨ ਜਿਹੜਾ ਹੈ ਉਹ ਪਲੈਜ ਦਾ ਆਪਸ਼ਨ ਵੀ ਹੈਗਾ।
2: ਹਾਂਜੀ।
3: ਅਤੇ ਜੇ ਅੱਜ ਕਿਸੇ ਦੇ ਕੋਲ ਨਾ ਵੀ ਹੋਵੇ ਉਹ ਪਲੈਜ ਵੀ ਜਿਹੜੇ ਆ ਉਹ ਕਰ ਸਕਦੇ ਆ, ਫਾਰਮ ਭਰ ਸਕਦੇ ਆ, ਬਾਅਦ ਵਿੱਚ ਆਪਣਾ ਲੇਟਰ ਔਨ ਵੀ ਦੇ ਸਕਦਾ, ਜਾਂ ਰੈਕਰਿੰਗ ਦਾ ਵੀ, ਕਿਉਂਕਿ ਜਦੋਂ ਆਪਾਂ ਡਿਸਕਸ਼ਨ ਕੀਤੀ ਸੀ ਪੰਜਾਬੀ ਰੇਡੀਓ 'ਤੇ ਉਸ ਵੇਲੇ ਚੀਜ਼ਾਂ ਆਪਸ਼ਨ ਦੱਸੇ ਸੀ ਉਹਨਾਂ ਨੇ ਕਿ ਉਹ ਰੈਕਰਿੰਗ ਵੀ ਕਰ ਸਕਦੇ, ਯਾਨੀ ਕਿ ਮੰਥਲੀ ਵੀ ਜਿਹੜਾ ਹੌਲੀ ਹੌਲੀ ਉਹ ਦੇ ਸਕਦੇ,
2: ਮੰਥਲੀ ਵੀ ਕੀਤਾ ਜਾ ਸਕਦਾ ਹੈਗਾ, ਐਨੂਅਲੀ ਵੀ ਤੁਸੀਂ ਕਰ ਸਕਦੇ ਹੈਗੇ। ਹਾਂਜੀ ਬਿਲਕੁਲ। ਹਾਂਜੀ
1: ਕ੍ਰਿਤਨ ਲਿਸਟ ਨਵੀਂ ਆਈ ਹੈ ਜੀ ਹੋਰ
3: ਜੀ,
1: ਗੁਰਸੇਵਕ ਸਿੰਘ ਸੇਖੋਂ $11,000, ਹਰਸ਼ਦੀਪ ਸਿੰਘ $110, ਪਤਵਿੰਦਰ ਕੌਰ ਸਿੱਧੂ $21, ਰਣਜੋਤ ਸਿੰਘ $109, ਇੰਦਰਜੀਤ ਸਿੰਘ ਬਰਾੜ $125, ਗੁਰਵਿੰਦਰ ਸਿੰਘ ਛੀਨਾ $97, ਗੁਰਜੀਤ ਸਿੰਘ $305, ਪ੍ਰਭਜੋਤ ਸਿੰਘ ਸਿੱਧੂ $240, ਬਲਵਿੰਦਰ ਸਿੰਘ ਕੰਗੂਰਾ $500, ਭੁਪਿੰਦਰ ਸਿੰਘ $100, ਗੁਰਵੀਨ ਕੌਰ $21, ਜਸਕਿਰਨ ਸਿੰਘ $152, ਗੁਰਪ੍ਰੀਤ ਸਿੰਘ $10, ਅਰਸ਼ਦੀਪ ਸਿੰਘ $50, ਅਮਨਦੀਪ ਸਿੰਘ $20, ਸਤਨਾਮ ਸਿੰਘ $10, ਹਰਪ੍ਰੀਤ ਕੌਰ $10, ਮਨਪ੍ਰੀਤ ਸਿੰਘ ਸੈਂਬੀ $5, ਦਵਿੰਦਰ ਸਿੰਘ $20, ਗੁਰਪ੍ਰੀਤ ਕੌਰ ਗਰੇਵਾਲ $20, ਸੰਦੀਪ ਸਿੰਘ $3, ਸਰਵਣ ਸਿੰਘ $50, ਸਿਮਰਨ ਸਿੰਘ ਸੋਢੀ $11, ਪਵਨਪ੍ਰੀਤ ਕੌਰ $21, ਅੰਮ੍ਰਿਤਪਾਲ ਸਿੰਘ $20, ਗੁਰਜੀਤ ਸਿੰਘ $19, ਗੁਰਮੀਤ ਸਿੰਘ ਮੁਹਾਰ $130, ਭੁਪਿੰਦਰ ਕੌਰ $51, ਗੁਰਪ੍ਰੀਤ ਸਿੰਘ $20, ਤਰਸੇਮ ਸਿੰਘ $20, ਸੁਖਜਿੰਦਰ ਕੌਰ $20, ਕੁਲਵਰ ਸ਼ੇਰ ਸਿੰਘ $20, ਸਤਵੰਤ ਸਿੰਘ ਗਿੱਲ $10, ਸੁਪ੍ਰੀਆ ਗਰੋਵਰ $50, ਅਜੀਤ ਸਿੰਘ ਘਈ $50, ਅੰਮ੍ਰਿਤਪਾਲ ਸਿੰਘ ਗਰੇਵਾਲ $2,000, ਸਿਮਰਨ ਕੌਰ ਗਿੱਲ $2,000, ਹਰਵੀਰ ਸਿੰਘ $20, ਹਰਪਿੰਦਰ ਸਿੰਘ $20, ਕਬਲਜੀਤ ਸਿੰਘ $20
2: ਤੇ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇਸ ਇਤਿਹਾਸਿਕ ਕਾਰਜ ਦੇ ਵਿੱਚ ਜਿਹੜਾ ਉਹ ਯੋਗਦਾਨ ਪਾ ਰਹੇ ਨੇ ਭਾਵੇਂ $5 ਨੇ ਭਾਵੇਂ $5,000 ਨੇ ਜਾਂ $1,00,000 ਵੀ ਕੰਟਰੀਬਿਊਸ਼ਨ ਕਈਆਂ ਨੇ ਕੀਤੀ ਹੈਗੀ ਆ ਸਾਰਿਆਂ ਦਾ ਬਰਾਬਰ ਦਾ ਹੀ ਯੋਗਦਾਨ ਹੈਗਾ ਹਰ ਕੋਈ ਇਹ ਯਾਦ ਰੱਖੇਗਾ ਕਿ ਜਦੋਂ ਇਹ ਬਿਲਡਿੰਗ ਬਣੀ ਸੀ ਤੇ ਉਦੋਂ ਜਿਹੜਾ ਹੈਗਾ ਕਿ ਆਪਾਂ ਇਹ ਮਤਲਬ ਜਿਹੜਾ ਇਹਦੇ ਵਿੱਚ ਆਪਾਂ ਯੋਗਦਾਨ ਪਾਇਆ ਸੀ ਹੈ ਨਾ
1: ਬਿਲਕੁਲ ਯੋਗਦਾਨ ਆਪਾਂ ਜਿਵੇਂ ਪਹਿਲਾਂ ਵੀ ਗੱਲ ਕਰੀ ਹੈ $1 ਹੋਵੇ ਚਾਹੇ 1,000 ਹੋਵੇ 10,000 ਹੋਵੇ ਯੋਗਦਾਨ ਜਿਹੜਾ ਨਾ ਕਿਸੇ ਨੇ ਉਪਰਾਲਾ ਤਾਂ ਕਰਿਆ ਨਾ
2: ਬਿਲਕੁਲ
1: $1 ਦੇਣ ਦਾ ਵੀ ਉਪਰਾਲਾ ਤਾਂ ਕਰਿਆ ਨਾ
2: ਬਿਲਕੁਲ ਹਾਂਜੀ ਸ਼ਰਧਾ ਤੇ ਹੈ ਸੀ ਇਹਦੇ ਕੋਲ ਹਾਂਜੀ ਜੀ
3: ਦੇਖੋ ਜੀ ਗੱਲ ਆ ਕਿ ਗੁਰਮਤ ਦਾ ਜਿਹੜਾ ਆ ਨਾ ਕਿ ਇੱਕ ਇੱਕ ਦੀਪਕ ਜਗਾਉਣਾ ਹੈ ਦੀਪਕ ਦੇ ਨਾਲ ਦੀਪਕ ਜਗਦਾ ਜਿਸ ਤਰ੍ਹਾਂ ਗੁਰੂ ਸਾਹਿਬ ਜਿਹੜਾ ਗੁਰਸਿੱਖੀ ਦੇ ਵਿੱਚ ਜਿਹੜਾ ਗੁਰੂ ਦਾ ਕਨਸੈਪਟ ਹੈ ਉਹ ਦੀਪਕ ਵਾਲਾ ਹੀ ਹੈ
2: ਜੀ
3: ਕਿ ਜਦੋਂ ਇੱਕ ਗਿਆਨ ਦਾ ਦੀਵਾ ਜਗਦਾ ਹੈ ਉਸ ਦੇ ਨਾਲ ਦੂਸਰਾ ਦੀਵਾ ਲੱਗਦਾ ਹੈ ਉਸ ਦੇ ਨਾਲ ਤੀਸਰਾ ਦੀਵਾ ਲੱਗਦਾ ਅਤੇ ਉਹ ਸਾਰੇ ਹੀ ਜਿਹੜੇ ਆ ਉਹ ਰੋਸ਼ਨ ਹੁੰਦੇ ਜਾਂਦੇ ਆ ਹੁਣ ਇੱਥੇ ਵੀ ਜਿਸ ਤਰ੍ਹਾਂ ਇੱਕ ਨੂੰ ਦੇਖ ਕੇ ਦੂਜਾ ਯਾਨੀ ਕਿ ਇੱਕ ਤਰ੍ਹਾਂ ਦੀ ਇੱਕ ਮੋਟੀਵੇਸ਼ਨਲ ਇਹ ਹੈਗੀ ਆ ਅਤੇ ਅੱਜ ਦਾ ਜਿਹੜਾ ਦਿਨ ਵੀ ਆ ਕਿਉਂਕਿ ਅੱਜ ਸ਼ਬਦ ਗੁਰੂ ਦਾ ਪ੍ਰਕਾਸ਼
2: ਜੀ
3: ਦਿਵਸ ਹੈ ਅਤੇ ਸ਼ਬਦ ਗੁਰੂ ਦਾ ਪ੍ਰਕਾਸ਼ ਦਿਵਸ ਜਿਸ ਨੂੰ ਤੁਸੀਂ ਜ਼ਿਕਰ ਕੀਤਾ ਸੀ ਕਿ ਗੁਰੂ ਸਾਹਿਬਾਨ ਨੇ ਆਪਣੇ ਟਾਈਮ 'ਤੇ ਗੁਰੂ ਅਰਜਨ ਪਾਤਸ਼ਾਹ ਤੋਂ ਪਹਿਲਾਂ ਵੀ ਗੁਰੂ ਨਾਨਕ ਪਾਤਸ਼ਾਹ ਤੁਸੀਂ ਸਿੱਧਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਉਹ ਜਿੱਦਾਂ ਵੰਡ ਕੇ ਉਹਨਾਂ ਨੂੰ ਦਿੱਤਾ ਸਿੱਧ ਗੋਸ਼ਟ ਬਾਣੀ ਦੇ ਵਿੱਚ ਹੀ ਜਦੋਂ ਸਿੱਧ ਸਵਾਲ ਕਰਦੇ ਆ ਨਾ ਗੁਰੂ ਸਾਹਿਬ ਨੂੰ ਅਤੇ ਸਵਾਲ ਕੀ ਸੀ ਕੌਣ ਗੁਰੂ ਕਿਸ ਕਾ ਤੂੰ ਚੇਲਾ ਅਤੇ ਗੁਰੂ ਸਾਹਿਬ ਕਹਿੰਦੇ ਆ ਪਾਉਣ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਅਤੇ ਜਿਹੜੀ ਇਸ ਸ਼ਬਦ ਗੁਰੂ ਦੀ ਜਿਹੜੀ ਪ੍ਰਵਾਨਤਾ ਸੀ ਜਿਹੜੀ ਇਹਦੀ ਮਹਾਨਤਾ ਸੀ ਜਿਸ ਨੂੰ ਆਪਾਂ ਆਪਣਾ ਜੁਗੋ ਜੁਗ ਅਟਲ ਮਤਲਬ ਆਪਣਾ ਗੁਰੂ ਕਹਿ ਰਹੇ ਹਾਂ ਉਸ ਦੀ ਅਸਲ ਦੇ ਵਿੱਚ ਜਿਹੜੀ ਸ਼ੁਰੂਆਤ ਸੀ ਇਸੇ ਕਰਕੇ ਗੁਰੂ ਸਾਹਿਬਾਨ ਨੇ ਆਪਣੇ ਸਮੇਂ ਵੀ ਆਪਣੇ ਨਾਲੋਂ ਵੱਧ ਇੰਪੋਰਟੈਂਸ ਜਿਹੜੀ ਸੀ ਉਹ ਸ਼ਬਦ ਗੁਰੂ ਨੂੰ ਦਿੱਤੀ
2: ਬਿਲਕੁਲ ਸਹੀ ਗੱਲ
1: ਬਿਲਕੁਲ ਬਿਲਕੁਲ
2: ਇੱਥੇ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਆਪਾਂ ਸਿਰਫ 7:30 ਤੱਕ ਹੈਗੇ 15 ਮਿੰਟ ਇੱਥੇ ਅਸੀਂ ਹੋਰ ਹੈਗੇ ਹਾਂ ਅਤੇ ਜਿਹੜਾ ਵੀ ਕੋਈ ਨੇੜੇ ਤੇੜੇ ਸਾਨੂੰ ਸੁਣ ਰਿਹਾ ਤਾਂ ਜ਼ਰੂਰ ਇੱਥੇ ਆਓ ਸਾਡੇ ਨਾਲ ਗੱਲਬਾਤ ਵੀ ਕਰੋ ਅਗਰ ਕਿਸੇ ਦੇ ਬੱਚੇ ਇੱਥੇ ਪੜ੍ਹਦੇ ਰਹੇ ਨੇ ਜਾਂ ਪੜ੍ਹਦੇ ਹੈਗੇ ਨੇ ਅਤੇ ਉਹ ਵੀ ਆਪਣਾ ਐਕਸਪੀਰੀਅੰਸ ਇਸ ਸਕੂਲ ਦਾ ਜਿਹੜਾ ਸ਼ੇਅਰ ਕਰ ਸਕਦੇ ਰਣਜੀਤ ਭਾਅ ਜੀ ਹੋਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਰਣਜੀਤ ਭਾਅ ਜੀ ਤੁਸੀਂ ਆਓ ਆਪਾਂ 15 ਮਿੰਟ ਫਿਰ ਲਾਸਟ ਦੇ ਕਿਉਂਕਿ ਤੁਸੀਂ ਸਾਡੇ ਜਿਹੜੇ ਹੈਗੇ ਕਿ ਨਹੀਂ ਤੁਸੀਂ ਆਓ ਤੁਸੀਂ ਸਾਡੇ ਕਹਿੰਦੇ ਰਿੰਗ ਲੀਡਰ ਹੈਗੇ ਸਾਡੇ
1: ਬਾਕੀ ਨਾਲ ਦੀ ਨਾਲ ਇਹ ਵੀ ਦੱਸ ਦਈਏ ਵੀ 7:30 ਤੱਕ ਤਾਂ ਆਪਾਂ
2: ਹਾਂਜੀ
1: ਉਦੋਂ ਬਾਅਦ ਗੁਰੂ ਘਰ ਆ ਜਿਹੜਾ ਉਹ ਖੁੱਲ੍ਹਾ ਹੈ ਉਹ ਬੰਦ ਨਹੀਂ ਹੋ ਰਿਹਾ 7:30 ਉਦੋਂ ਬਾਅਦ ਵੀ ਆ ਕੇ ਜੇ ਕਿਸੇ ਨੂੰ ਜੋ ਵੀ ਤਿਲ ਫੁਲ ਕ੍ਰੈਡਿਟ ਕਾਰਡ ਦੇਣਾ ਡੈਬਿਟ ਕਾਰਡ ਦੇਣਾ ਕੈਸ਼ ਦੇਣਾ ਉਹ ਉਦੋਂ ਬਾਅਦ ਵੀ ਆ ਕੇ ਦੇ ਸਕਦੇ ਆ ਅੱਜ ਤੋਂ ਬਾਅਦ ਵੀ ਜਦੋਂ ਮਰਜ਼ੀ ਕੱਲ੍ਹ ਨੂੰ ਪਰਸੋਂ ਨੂੰ ਚੌਥੇ ਨੂੰ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਉਸ ਟਾਈਮ 'ਤੇ ਆਓ ਆ ਕੇ ਜਿੰਨੀ ਆਪਦੀ ਸ਼ਰਧਾ ਭੇਟਾ ਕਰ ਸਕਦੇ ਹਾਂ ਜ਼ਰੂਰ ਕਰੋ
2: ਅਤੇ ਕਮਿਊਨਿਟੀ ਦੇ ਖਾਸ ਪਰਸਨੈਲਿਟੀ ਮਨਜੋਤ ਗਿੱਲ ਹੋਣੀ ਸਾਡੇ ਕੋਲ ਪਹੁੰਚੇ ਨੇ ਮਨਜੋਤ ਭਾਅ ਜੀ ਪਿਆਰ ਪੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ
4: ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਭਾਅ ਜੀ ਅਤੇ ਮੀਡੀਆ ਦੀਆਂ ਮਹਾਨ ਹਸਤੀਆਂ ਬੈਠੀਆਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬਹੁਤ ਵੱਡਾ ਉੱਦਮ ਕਰ ਰਹੇ ਹੋ ਤੁਸੀਂ ਕਿਉਂਕਿ ਮੈਂ ਕਹਿੰਦਾ ਕਿ ਵੀ ਜਿਹੜੀ ਜਨਰੇਸ਼ਨ ਹੈ ਜਨਰੇਸ਼ਨ ਨੂੰ ਨਵੀਂ ਜਨਰੇਸ਼ਨ ਨੂੰ ਬਿਲਡਅਪ ਕਰਨਾ ਵਿਦ ਐਜੂਕੇਸ਼ਨ ਐਂਡ ਅਵੇਅਰਨੈਸ ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ ਇਨ ਦਾ ਸੋਸਾਇਟੀ ਰਾਈਟ ਸੋ ਉਹਦੇ ਲਈ ਜਿਹੜਾ ਇਹ ਗੁਰਦੁਆਰਾ ਸਾਹਿਬ ਨੇ ਜ਼ਮੀਨ ਲਈ ਹੈ ਅਤੇ ਜਿਹੜਾ ਇਹਨਾਂ ਨੇ ਅੱਗੇ 12th grade ਤੱਕ ਸਕੂਲ ਕਰਨਾ ਇੱਥੇ ਤਾਂ ਮੈਂ ਕਹਿੰਦਾ ਵੀ ਇਹ ਇੱਕ ਬਹੁਤ ਵੱਡਾ ਜਿਹੜਾ ਕਦਮ ਹੈ ਬਹੁਤ ਵੱਡਾ ਉੱਦਮ ਹੈ ਅਤੇ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਇਹ ਜਿਹੜੇ ਇਹੋ ਜਿਹੇ ਇੰਨੇ ਵੱਡੇ ਪ੍ਰੋਜੈਕਟ ਹੁੰਦੇ ਆ ਇਹ ਪੂਰੇ ਕਰਨੇ ਔਖੇ ਆ ਅਤੇ ਸੰਗਤਾਂ ਨੂੰ ਸਹਿਯੋਗ ਦੇ ਵਿੱਚ ਲਿਆਉਣਾ ਮੀਡੀਆ ਜਿਹੜਾ ਉਹਦੇ 'ਚ ਮੇਨ ਰੋਲ ਅਦਾ ਕਰਦਾ ਤਾਂ ਸੋ ਅੱਜ ਜਿਹੜਾ ਤੁਸੀਂ ਸਾਰੇ ਮੀਡੀਆ ਇੱਥੇ ਪਰਸਨ ਪਰਸਨੈਲਿਟੀਜ਼ ਬੈਠੇ ਹੋ ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਅਤੇ ਬਹੁਤ ਵਧੀਆ ਅਤੇ ਇਹੀ ਸੰਗਤਾਂ ਨੂੰ ਬੇਨਤੀ ਹੈ ਜੀ ਕੈਲਗਰੀ ਨਿਵਾਸੀਆਂ ਨੂੰ ਕਿ ਜਿੰਨਾ ਵੱਧ ਤੋਂ ਵੱਧ ਤੈਲ ਫੁੱਲ ਭੇਟ ਕਰ ਸਕਦੇ ਹਾਂ ਥੋੜ੍ਹੇ ਤੋਂ ਥੋੜ੍ਹਾ ਬਹੁਤੇ ਤੋਂ ਬਹੁਤਾ ਆਪਦੀ ਯੋਗਤਾ ਦੇ ਮੁਤਾਬਕ ਆਪਦੀ ਸਮਰੱਥਾ ਦੇ ਮੁਤਾਬਕ ਉਹ ਆਪਾਂ ਨੂੰ ਕਰਨਾ ਚਾਹੀਦਾ ਅਤੇ ਜਿੱਥੇ ਆਪਾਂ ਦੇਖਿਆ ਹੀ ਆ ਕਿ ਆਪਣੀ ਕਮਿਊਨਿਟੀ ਜਿੱਥੇ ਵੀ ਰੇਡੀਓਥੋਨ ਹੁੰਦਾ ਵੱਖ ਵੱਖ ਪ੍ਰੋਜੈਕਟ ਲਈ ਵੱਧ ਚੜ੍ਹ ਕੇ ਸਾਰੀ ਕਮਿਊਨਿਟੀ ਹਿੱਸਾ ਪਾਉਂਦੀ ਹੈ ਅਤੇ ਇੱਥੇ ਵੀ ਜਿਹੜਾ ਇਹ ਪ੍ਰੋਜੈਕਟ ਹੈ ਬਹੁਤ ਇੰਪੋਰਟੈਂਟ ਪ੍ਰੋਜੈਕਟ ਹੈ ਸੋ ਇਹਦੇ ਵਿੱਚ ਸਾਰਿਆਂ ਨੂੰ ਹੀ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਯੋਗਦਾਨ ਪਾਈਏ ਉਹ ਪਾ ਸਕੀਏ ਅਤੇ ਆਪਣੀ ਜਿਹੜੀ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਜਿਹੜੀ ਉਹਨੂੰ ਜਿੱਥੇ ਜਿਹੜੀ ਇੱਕ ਐਜੂਕੇਸ਼ਨ ਜਿਹੜੀ ਸਕੂਲਿੰਗ ਐਜੂਕੇਸ਼ਨ ਹੈ ਉਹਦੇ ਨਾਲ ਨਾਲ ਮਤਲਬ ਧਾਰਮਿਕ ਤੌਰ 'ਤੇ ਵੀ ਹੈ ਜਿਹੜਾ ਉਹ ਬੱਚਿਆਂ ਨੂੰ ਹੈ ਜਿਹੜਾ ਉਹ ਅੱਗੇ ਆਪਾਂ ਪ੍ਰਪੱਕ ਕਰ ਸਕੀਏ ਕਿ ਦੋਨੇ ਚੀਜ਼ਾਂ ਜਦੋਂ ਰਲ ਕੇ ਭਾਅ ਜੀ ਚੱਲਦੀਆਂ ਸੁਤੰਦਰ ਭਾਅ ਜੀ ਅਤੇ ਮਤਲਬ ਆਮ ਐਜੂਕੇਸ਼ਨ ਦੇ ਨਾਲ ਨਾਲ ਜਦੋਂ ਬੱਚੇ ਧਰਮ ਦੇ ਵਿੱਚ ਵੀ ਅੱਗੇ ਹੋ ਕੇ ਨਾਲ ਚੱਲਦੇ ਆ ਕਿ ਤਾਂ ਮੇਰਾ ਖਿਆਲ ਹੈ ਉਹ ਇੱਕ ਬਹੁਤ ਬੈਸਟ ਜਨਰੇਸ਼ਨ ਹੈ ਜਿਹੜੀ ਆਪਾਂ ਦੇ
2: ਉਹਦੇ ਵਾਸਤੇ ਜਿਹੜਾ ਹੈਗਾ ਕਿ ਇੱਦਾਂ ਜਿਵੇਂ ਖਾਲਸਾ ਸਕੂਲ ਹੈਗੇ ਨੇ ਇਹ ਗੋਬਿੰਦ ਸਰਵ ਸਕੂਲ ਹੈਗਾ ਉਹ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਹੈਗਾ ਕਿ ਤੁਹਾਨੂੰ ਪ੍ਰੋਵਾਈਡ ਕਰਦਾ ਜੋ ਧਾਰਮਿਕ ਵੀ ਤੇ ਦੁਨਿਆਵੀ ਵੀ ਜਿਹੜੀ ਵਿੱਦਿਆ ਤੁਸੀਂ ਇਕੱਠੀ ਲੈ ਪਾਉਂਦੇ
4: ਹਾਂ ਜੀ ਹਾਂ ਜੀ ਬਿਲਕੁਲ
1: ਨਵਜੋਤ ਜੀ ਤੁਹਾਡੇ ਤੋਂ ਪਹਿਲਾਂ ਨਾ ਥੋੜ੍ਹਾ ਜਿਹਾ ਟਾਈਮ ਹੋਇਆ ਨਾਹੀਦ ਨੈਨਸ਼ੀ NDP ਦੇ ਜਿਹੜੇ ਲੀਡਰ ਆ ਉਹ ਆਏ ਸੀਗੇ
4: ਹਾਂਜੀ
1: ਉਹ ਹੈਰਾਨ ਸੀ ਵੀ ਤੁਸੀਂ ਐਡੀ ਛੇਤੀ ਕਿਵੇਂ ਬਣਾ ਲਿਆ ਸਕੂਲ ਐਡੀ ਬਿਲਡਿੰਗ ਅਤੇ ਨਾਲ ਗੁਰੂ ਘਰ ਦੀ ਬਿਲਡਿੰਗ ਅਤੇ ਦੂਜਾ ਨੰਬਰ 2 ਹੈਰਾਨ ਸੀ ਵੀ ਇੰਨੇ ਸਸਤੇ 'ਚ ਤੁਸੀਂ ਕਿਵੇਂ ਬਣਾ ਲਿਆ ਜਿਹੜੀ ਗੱਲ ਤੁਸੀਂ ਕਰੀ ਹੈ ਨਾ ਹੁਣ
4: ਹਾਂਜੀ
1: ਜਦੋਂ ਤੁਸੀਂ ਇਕੱਠੇ ਹੋ ਕੇ ਕਮਿਊਨਿਟੀ ਰਲ ਕੇ ਕਰਦੀ ਹੈ ਇਹੋ ਜਿਹਾ ਉਪਰਾਲਾ ਉਦੋਂ ਫਿਰ ਉਹ ਸਾਰਾ ਕੁਝ ਇਕੱਠਾ ਹੋ ਜਾਂਦਾ
4: ਜੀ ਬਿਲਕੁਲ ਸਹੀ ਕਿਹਾ ਭਾਅ ਜੀ ਤੁਸੀਂ ਰਾਏ ਸਾਹਿਬ ਬਿਲਕੁਲ ਸਹੀ ਕਿਹਾ ਕਿਉਂਕਿ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਇੰਨੀ ਦੇਖੋ ਹੁਣ ਜਦੋਂ ਬਾਹਰੋਂ ਦੇਖਦੇ ਹਾਂ ਆਪਾਂ ਬਿਲਡਿੰਗ ਨੂੰ ਇਸ ਨੂੰ ਤਾਂ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਵੀ ਇੱਕ ਵਾਰੀ ਤਾਂ ਬੰਦਾ ਹਿੱਲ ਜਾਂਦਾ ਵੇਖ ਕੇ ਸਕੂਲ ਦੀ ਬਿਲਡਿੰਗ ਨੂੰ ਅਤੇ ਵੀ ਬਈ ਇੰਨੀ ਵਧੀਆ ਬਿਲਡਿੰਗ ਹੈ ਮਤਲਬ ਆਪਾਂ ਜੇ ਪੰਜਾਬ ਦੀ ਵੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਜਿਹੜੇ ਵਧੀਆ ਵਧੀਆ ਸਕੂਲਸ ਨੇ ਆਪਾਂ ਅੰਮ੍ਰਿਤਸਰ ਜਲੰਧਰ ਜਾਂ ਵੱਡੇ ਵੱਡੇ ਸ਼ਹਿਰਾਂ 'ਚ ਮਤਲਬ ਜਿਹੜੇ ਕਹਿੰਦੇ ਕਹਾਉਂਦੇ ਸਕੂਲ ਹੈ ਹਾਲਾਂਕਿ ਉਹ ਤਾਂ ਚਲੋ ਉਹ ਤਾਂ ਇੱਕ ਕਿਸਮ ਦੇ ਦੇਖੋ ਪ੍ਰਾਈਵੇਟ ਔਰ ਉਹਨੂੰ ਕਮੇਟੀਆਂ ਰਲਾ ਕੇ ਚਲਾਉਂਦੀਆਂ ਬਣਾਉਂਦੀਆਂ ਪਰ ਇੱਥੇ ਜਿਹੜਾ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਕੁਛ ਹੁੰਦਾ ਅਤੇ ਇੰਨੀ ਵਧੀਆ ਬਿਲਡਿੰਗ ਅਤੇ ਉਹ ਵੀ ਜਿਹੜਾ ਘੱਟ ਖਰਚੇ 'ਚ ਘੱਟ ਬਜਟ 'ਚ ਬਣਾ ਲੈਣਾ ਅਤੇ ਇਹ ਵਾਕਈ ਬਹੁਤ ਵਧੀਆ ਪਲੈਨਿੰਗ ਹੈ ਜਾਣੀ ਭਾਅ ਜੀ ਜਿਹੜਾ ਤੁਸੀਂ ਗੱਲ ਕੀਤੀ ਹੈ
2: ਅਤੇ ਮਨਜੋਤ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
4: ਥੈਂਕ ਯੂ ਸੋ ਮਚ
2: ਸ਼ਾਮਲ ਹੋਏ
4: ਹਾਂਜੀ ਥੈਂਕ ਯੂ ਸੋ ਮਚ ਜੀ ਟਾਈਮ ਦੇਣ ਦਾ ਜੀ ਥੈਂਕ ਯੂ ਓਕੇ ਜੀ
2: ਅਤੇ ਰਣਜੀਤ ਭਾਅ ਜੀ ਮੈਂ ਕਹਾਂਗਾ ਕਿ ਲਾਸਟ ਕੁਛ ਮਿੰਟਸ ਰਹਿ ਗਏ ਨੇ ਤੁਸੀਂ ਆ ਜਾਓ ਇਹਦੇ ਨਾਲ ਅਤੇ ਮੇਰੇ ਕੋਲ ਇੱਕ ਲਿਸਟ ਹੈ ਜੀ ਪਿਆਸਾ ਜੀ ਅਤੇ ਅਮਰਜੀਤ ਸਿੰਘ ਔਲਖ $300 ਮਨਜਿੰਦਰ ਸਿੰਘ $1300 ਕੁਲਵੰਤ ਸਿੰਘ ਗਰੇਵਾਲ ਐਂਡ ਪਰਮਜੀਤ ਕੌਰ ਗਰੇਵਾਲ ਉਹ $618 ਕੁਲਵੰਤ ਸਿੰਘ ਗਰੇਵਾਲ ਐਂਡ ਪਰਮਜੀਤ ਕੌਰ ਗਰੇਵਾਲ ਦੂਜੀ ਵਾਰੀ ਉਹਨਾਂ ਨੇ $150 ਦੀਵਾਨ ਸਿੰਘ $20 ਰਮਨੀਤ ਸਿੰਘ $50 ਸੁਰਿੰਦਰ ਸਿੰਘ ਖਾਸਰੀਆ ਐਂਡ ਫੈਮਲੀ ਉਹਨਾਂ ਨੇ $800 ਸੁਰਿੰਦਰ ਸਿੰਘ ਖਾਸਰੀਆ ਐਂਡ ਫੈਮਲੀ ਉਹਨਾਂ ਵੱਲੋਂ $100 ਹੋਰ ਦਿੱਤਾ ਗਿਆ ਸਰਵਨ ਸਿੰਘ ਉਹਨਾਂ $50 ਕੁਲਵਰ ਸ਼ੇਰ ਸਿੰਘ $20 ਬਲਵਿੰਦਰ ਸਿੰਘ ਖੰਗੂਲਾ ਉਹਨਾਂ ਵੱਲੋਂ $500 ਸਿਮਰਨ ਕੌਰ ਗਿੱਲ $2000 ਅੰਮ੍ਰਿਤਪਾਲ ਸਿੰਘ ਗਰੇਵਾਲ $2000 ਗੁਰਸੇਵਕ ਸਿੰਘ ਸੇਖੋਂ ਉਹਨਾਂ ਨੂੰ $11000 ਦੀ ਸੇਵਾ ਕੀਤੀ ਗਈ ਸੁਖਜੀਤ ਸਿੰਘ ਐਂਡ ਹਰਪ੍ਰੀਤ ਕੌਰ $2222 ਸਟਾਰਟੈਕ ਇੰਜੀਨੀਅਰਿੰਗ ਇੰਕ ਵਾਲਿਆਂ ਵੱਲੋਂ $3000 ਰਮਿੰਦਰ ਸਿੰਘ ਰੰਧਾਵਾ ਰੌਕੀ ਉਹਨਾਂ ਵੱਲੋਂ $200 ਕਮਲਦੀਪ ਸਿੰਘ ਬੰਦੇਸ਼ਾ ਉਹਨਾਂ ਵੱਲੋਂ $122 ਹਰਪ੍ਰਤਾਪ ਸਿੰਘ ਸਰਾਂ ਐਂਡ ਕਰਮਜੀਤ ਕੌਰ ਸਰਾਂ ਉਹਨਾਂ ਵੱਲੋਂ $1000 ਜਸਮੀਤ ਸਿੰਘ ਗੁਰਮੀਤ ਸਿੰਘ ਜੀ ਧਾਲੀਵਾਲ ਉਹਨਾਂ ਵੱਲੋਂ $1100 ਸੁਖਜੀਤ ਸਿੰਘ ਚੌਹਾਨ $1300 ਅਮਨਦੀਪ ਸਿੰਘ ਪੰਧੇਰ ਉਹਨਾਂ ਜਸਬੀਰ ਕੌਰ ਪੰਧੇਰ ਜੀ ਉਹਨਾਂ ਵੱਲੋਂ $2100 ਰਾਜਵਿੰਦਰ ਸਿੰਘ $200 ਬਲਜੋਸ਼ ਸਿੰਘ ਚੌਹਾਨ ਉਹਨਾਂ ਵੱਲੋਂ $2222 ਪੰਜਾਬੀ ਚੁੱਲ੍ਹਾ ਵਾਲਿਆਂ ਨੇ $1100 ਅਤੇ ਗੀਨਮਜੋਤ ਸਿੰਘ ਉਹਨਾਂ ਵੱਲੋਂ $100 ਮਨਪ੍ਰੀਤ ਸਿੰਘ $50 ਨਵਦੀਪ ਸਿੰਘ $228 ਮਨਜਿੰਦਰ ਸਿੰਘ ਸੰਘਾ ਉਹਨਾਂ ਵੱਲੋਂ $100 ਜੀਵਨਜੋਤ ਸਿੰਘ ਵੱਲੋਂ $250 ਅਤੇ ਫਿਰ ਦੁਬਾਰਾ ਜੀਵਨਜੋਤ ਸਿੰਘ ਵੱਲੋਂ $250 ਦਿੱਤੇ ਗਏ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ
5: ਬਿਲਕੁਲ ਜੀ ਇੱਕ ਮੇਰੇ ਕੋਲ ਲਿਸਟ ਵੀ ਆਈ ਹੈ ਅਤੇ ਸਰਦਾਰ ਜਸਵਿੰਦਰ ਸਿੰਘ $2100 ਸਿੰਘ ਟਿਫਨਸ $10000 ਪਹਿਲਾਂ ਸਵੇਰੇ ਸਰਦਾਰ ਜੀ ਟਿਫਨ ਵਾਲੇ ਆਏ ਸੀ $11000 ਮੇਰੇ ਖਿਆਲ ਉਹਨਾਂ ਵੱਲੋਂ ਸੀਗਾ ਅਤੇ ਸਿੰਘ ਟਿਫਨ $10000 ਜੇ ਘਰ ਕੌਲ ਕਰਦੇ ਹੋ ਤਾਂ ਇਹਨਾਂ ਵੱਲ ਧਿਆਨ ਦਿਓ ਦੋਨਾਂ ਵੱਲ ਹੀ ਸੁਰਿੰਦਰ ਸਿੰਘ ਖਸਰੀਆ $200 ਸਿਕੰਦਰ ਸਿੰਘ ਧਾਲੀਵਾਲ $5,000, ਜਗਮੋਹਨ ਸਿੰਘ ਗਰੇਵਾਲ $2,200, ਜਗਤਾਰ ਸਿੰਘ ਸਿੱਧੂ ਐਂਡ ਸਵਰਨਜੀਤ ਕੌਰ $500, ਖਾਲਸਾ ਮਕੈਨੀਕਲ $2,500, ਕੋਹਿਨਰ ਜੂਲਰਸ $500, ਭਾਟੀਆ ਕਲਾਥ ਹਾਊਸ $500, ਡੇਲੀ ਫਰੈਸ਼ ਪ੍ਰੋਡਿਊਸ $500, ਨਵਦੀਪ ਸਿੰਘ $51, ਓਵਰਸੀਜ਼ ਫੈਸ਼ਨ $100, ਅਤੇ ਕਮਲਜੀਤ ਸਿੰਘ ਢਿੱਲੋਂ $500, ਕਮਲਜੀਤ ਕੌਰ ਤੇਜਾ $11,000, ਹਰਵਿੰਦਰ ਸਿੰਘ $350, ਸੁਖਵੀਰ ਕੌਰ $20, ਹਰਪਿੰਦਰ ਸਿੱਧੂ ਐਂਡ ਲਵਪ੍ਰੀਤ ਸਿੱਧੂ $1,000, ਇਕਬਾਲ ਗਰੇਵਾਲ $100, ਅਤੇ ਅਮਨਦੀਪ ਸਿੰਘ $100, ਮਨਜੀਤ ਸਿੰਘ ਹਲਨ $500, ਅਤੇ ਗੁਰਚਰਨਜੀਤ ਕੌਰ ਸੰਘੇੜਾ $100, ਗੁਰਪ੍ਰੀਤ ਸਿੰਘ ਗਰੇਵਾਲ ਇਹ ਹੈਗੇ ਜੀ $1,313। ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਹੀ ਪਰਿਵਾਰਾਂ ਦਾ। ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਅਤੇ ਹੁਣ ਮੇਰੇ ਖਿਆਲ ਟਾਈਮ ਵੀ ਨੇੜੇ ਹੋ ਗਿਆ।
2: ਹਾਂਜੀ, ਇੱਕ ਮੈਂ ਬੇਨਤੀ ਕਰਾਂਗਾ ਮੀਡੀਆ ਸਾਥੀਆਂ ਨੂੰ, ਜਿਹੜੇ ਸਾਥ ਆ ਜਾਓ, ਪਿੱਛੇ ਹੀ ਆ ਜਾਓ ਤੁਸੀਂ,
6: ਆਪਾਂ ਸਾਰੇ ਪਰ ਉੱਦਾਂ ਮੈਂ ਹਾਂਜੀ ਰਕਮ ਆ ਜਾਂਦੀ ਫਿਰ ਕਰ ਲੈਂਦੇ ਹਾਂ, ਥੱਕ ਨਾ ਜਾਣੋ ਨਹੀਂ ਖੜੇ ਖੜੇ
2: ਨਹੀਂ ਜਿਹੜਾ ਆ ਸਕਦਾ।
6: ਸੋ ਇੱਕ ਵਾਰੀ ਫਿਰ ਅਸੀਂ ਬੇਨਤੀ ਕਰਦੇ ਹਾਂ, ਕੁਝ ਮਿੰਟ ਰਹਿ ਗਏ ਨੇ ਸਵੇਰ ਤੋਂ, ਅੱਜ ਜਿਹੜਾ ਸਾਰਾ ਪੰਜਾਬੀ ਮੀਡੀਆ ਕੈਲਗਰੀ ਦਾ ਇੱਥੇ ਵੱਧ ਤੋਂ ਵੱਧ ਪਹੁੰਚਿਆ ਜੀ, ਉਹਦੇ ਵਿੱਚ ਮੀਡੀਆ ਹਾਊਸਿਸ ਨੇ ਸਿੱਧੇ ਰੂਪ ਦੇ ਵਿੱਚ ਭਾਗ ਲਿਆ, ਜਾਂ ਮੀਡੀਆ ਦੇ ਕੁਛ ਕਰਮਚਾਰੀ ਜਿਹੜੇ ਕੰਮ ਕਰਨ ਵਾਲੇ ਸਭ ਤੋਂ ਵੱਧ ਇੱਥੇ ਪਹੁੰਚੇ ਨੇ। ਮੈਂ ਇੱਕ ਵਾਰੀ ਕੋਸ਼ਿਸ਼ ਕਰਾਂਗਾ ਸਭ ਦੇ ਨਾਮ ਲੈਣ ਦੀ, ਜੇਕਰ ਕੋਈ ਮਿਸ ਕਰਦਾ ਮੈਨੂੰ ਯਾਦ ਕਰਾ ਦਿਓ। ਸੋ ਇਹਦੇ ਵਿੱਚ ਅੱਜ ਪੰਜਾਬੀ ਰੇਡੀਓ ਤੋਂ ਬੌਬੀ ਡੋਡ ਹੁਣਾਂ ਨੇ ਸਹਿਯੋਗ ਦਿੱਤਾ, ਸਾਰਾ ਦਿਨ ਅੱਜ ਪੰਜਾਬੀ ਰੇਡੀਓ 'ਤੇ ਲਾਈਵ ਚੱਲਿਆ, ਅਤੇ ਬੌਬੀ ਡੋਡ ਹੁਣਾਂ ਨੇ ਟੈਕਨੀਕਲੀ ਵੀ ਸਾਰਾ ਸਪੋਰਟ ਕੀਤਾ ਜੀ। ਬ੍ਰਹਮ ਲੁੱਡੂ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਦਲਵੀਰ ਜੱਲੋਵਾਲ ਜੱਲੋਵਾਲ ਟਾਈਮਸ ਤੋਂ ਸਹਿਯੋਗ ਕਰ ਰਹੇ ਨੇ, ਡੈਨ ਸਿੱਧੂ ਲੋਕ ਸਾਥ ਰੇਡੀਓ ਤੋਂ ਸਹਿਯੋਗ ਕੀਤਾ ਜੀ, ਹਰਬੰਸ ਬੁੱਟਰ ਪੰਜਾਬੀ ਅਖਬਾਰ ਤੋਂ ਸਹਿਯੋਗ ਕਰ ਰਹੇ ਸੀ, ਜਸਜੀਤ ਸਿੰਘ ਧਾਮੀ ਏਸ਼ੀਆ ਟੀ ਵੀ ਤੋਂ ਸਹਿਯੋਗ ਕਰ ਰਹੇ ਸੀ, ਕੁਲਦੀਪ ਸਿੰਘ ਹੀਰ ਅਤੇ ਮੈਂ ਰਣਜੀਤ ਸਿੱਧੂ ਰੇਡੀਓ ਸੁਰਸੰਗਮ ਅਤੇ ਪੰਜਾਬੀ ਨੈਸ਼ਨਲ ਅਖਬਾਰ ਅਤੇ ਸਾਂਝਾ ਟੀ ਵੀ ਤੋਂ, ਪਰਮਵੀਰ ਸਿੰਘ ਬਾਠ ਪ੍ਰਾਈਮ ਏਸ਼ੀਆ ਟੀ ਵੀ ਤੋਂ, ਰਜੇਸ਼ ਅੰਗਰਾਲ ਜੀ ਸਬਰੰਗ ਰੇਡੀਓ ਤੋਂ, ਅਤੇ ਮਨਜੀਤ ਸਿੰਘ ਪਿਆਸਾ ਜੀ ਵੈਸੇ ਕਈ ਮੀਡੀਆ ਪੰਜਾਬੀ ਰੇਡੀਓ ਤੋਂ ਵੈਸੇ ਕਈ ਮੀਡੀਆ ਨਾਲ ਜੁੜੇ ਹੋਏ ਨੇ, ਸੋ ਕਈ ਵਾਰੀ ਪੰਜਾਬੀ ਰੇਡੀਓ ਨਾਲ ਪੰਜਾਬੀ ਰੇਡੀਓ ਰੈਗੂਲਰ ਹੈ ਜੀ ਕਹਿੰਦੇ। ਸੋ ਇਸ ਤੋਂ ਇਲਾਵਾ ਰਾਜੀਵ ਸ਼ਰਮਾ ਜੀ ਜਿਹੜੇ ਕਿ ਨੈਸ਼ਨਲ ਟਾਈਮਸ ਤੋਂ, ਅਤੇ ਭਾਅ ਜੀ ਸਤਵਿੰਦਰ ਸਿੰਘ ਜਿਹੜੇ ਜੱਗ ਪੰਜਾਬੀ ਟੀ ਵੀ ਤੋਂ, ਬੀ ਟੀ ਵੀ ਤੋਂ ਸ਼ੈਵੀ ਸਿੰਘ ਜੀ ਇੱਥੇ ਪਹੁੰਚੇ ਹੋਏ ਨੇ, ਉਹਨਾਂ ਨੇ ਪੂਰੀ ਸਪੋਰਟ ਕੀਤੀ ਆ। ਪਰਮਸੂਰੀ ਜੀ ਇੱਥੇ ਪਹਿਲਾਂ ਪਹੁੰਚੇ ਹੋਏ ਸੀਗੇ ਜੀ, ਸੁਰੀਤਮ ਰਾਏ ਜੀ ਬੜੇ ਪੁਰਾਣੇ ਪੰਜਾਬੀ ਮੀਡੀਆ ਕਹਿੰਦੇ 97 ਤੋਂ ਕਰ ਰਹੇ ਜੀ ਸੇਵਾਵਾਂ ਪੰਜਾਬੀ ਲਿੰਕ ਅਖਬਾਰ ਅਤੇ ਰੇਡੀਓ ਤੋਂ ਜੀ, ਅੰਮ੍ਰਿਤ ਵਿਰਦੀ ਜੀ ਜਿਹੜੇ ਕਿ ਉਹਨਾਂ ਦਾ ਇੱਥੇ ਪੰਜਾਬੀ ਪੋਸਟ ਤੋਂ ਸਹਿਯੋਗ ਕਰ ਰਹੇ ਸੀ, ਮਨਜੀਤ ਸਿੰਘ ਸੁਖਬਾਣੀ ਮੇਰੇ ਖਿਆਲ ਜੇਕਰ ਮੈਂ ਰੋਂਗ ਨਹੀਂ ਕਹਤੇ ਜੀ, ਸੁਖਬਾਣੀ ਮੀਡੀਆ ਤੋਂ ਸਹਿਯੋਗ ਕਰ ਰਹੇ ਸੀ ਹਾਂਜੀ। ਸੋ ਸਾਰੇ ਮੀਡੀਆ ਦਾ ਜਿੰਨੇ ਮੈਂਬਰ ਹੈ, ਰਿਸ਼ੀ ਨਾਗਰ ਜੀ ਰੈਡ ਐਫ ਐਮ ਤੋਂ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀਗੇ ਜੀ। ਸੋ ਮੀਡੀਆ ਤੋਂ ਇਲਾਵਾ ਵੀ ਬਹੁਤ ਸਾਰੇ ਸੱਜਣ ਦੋਸਤ ਮਿੱਤਰ ਪਹੁੰਚੇ ਜੀ। ਹਾਂਜੀ, ਸਾਡੇ ਪਾਸ ਰਮਨਜੀਤ ਸਿੱਧੂ ਇੱਥੇ ਪਹੁੰਚੇ ਹੋਏ ਸੀਗੇ ਜੀ, ਰਮਨਜੀਤ ਸਿੱਧੂ ਹੁਣਾਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਸੋ ਕੋਈ ਹੋਰ ਨਾਮ ਮੈਂ ਮਿਸ ਕਰ ਰਿਹਾ ਹਾਂ ਤਾਂ ਮੈਨੂੰ ਯਾਦ ਦਵਾ ਦੇਣਾ ਜੀ। ਸੋ ਜੇਕਰ ਕੋਈ ਰਹਿ ਵੀ ਜਾਵੇ ਤਾਂ ਮਾਫ਼ੀ ਚਾਹੁੰਦੇ ਹਾਂ। ਸੋ ਇਹ ਸਾਰਾ ਮੀਡੀਆ ਜਿਹੜਾ ਹੈ ਸਵੇਰੇ 10 ਵਜੇ ਤੋਂ ਲੈ ਕੇ, ਹਾਂਜੀ ਇਹਨਾਂ ਦਾ ਨਾਮ ਬੌਬੀ ਡੋਡ ਭਾਅ ਜੀ ਪੰਜਾਬੀ ਰੇਡੀਓ, ਸਭ ਤੋਂ ਪਹਿਲਾਂ ਇਹਨਾਂ ਦਾ ਨਾਂ ਲਿਆ ਜੀ, ਨਹੀਂ ਤਾਂ ਇਹਨਾਂ ਨੇ ਆਵਾਜ਼ ਨਹੀਂ ਜਾਣ ਦੇਣੀ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਸੋ ਅੰਕਲ ਜੀ ਹਾਂਜੀ ਬੈਠੇ ਹੋਏ ਨੇ ਕੈਸ਼ੀਅਰ ਉੱਤੇ ਜੀ, ਅਤੇ ਲਓ ਜੀ ਸਾਡੇ ਪਾਸ ਮੈਨੂੰ ਲੱਗਦਾ ਪੂਰੀ ਰਕਮ ਡੈਨ ਭਾਅ ਜੀ ਪਹੁੰਚ ਗਈ ਲੱਗਦੀ ਹੈ।
2: ਆ ਜਾਓ ਸ਼ਵੀ ਭਾਅ ਜੀ, ਆ ਜਾਓ
6: ਸਾਰੇ ਇੱਥੇ ਪਿੱਛੇ ਆ ਜਾਣ ਜੀ।
5: ਇੱਕ ਪਹਿਲਾਂ ਲਿਸਟ ਪੜ੍ਹਦੀ ਗਈ ਆਈ ਹੈ ਜੀ, ਪੌਲ ਸੇਠੀ ਹੁਣੀ $25, ਗੁਪਤਦਾਨ $51, ਟਿੰਮੀ ਸ਼ਰਮਾ $300, ਸਰਬਜੀਤ ਸਿੰਘ $50 ਜੀ। ਇਹਨਾਂ ਵੱਲੋਂ ਸੱਜਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਅਤੇ ਸਾਰੇ ਹੀ ਪਰਿਵਾਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਅਤੇ ਨੰਬਰ ਸਾਡੇ ਕੋਲ ਜੀ ਅੰਦਾਜ਼ਨ ਪਹੁੰਚ ਗਏ ਹੈ, ਜਿਹੜੇ
6: ਜ਼ੋਰਦਾਰ ਅਨਾਉਂਸ ਕਰੋ ਇੱਕ ਵਾਰ ਸਾਰੇ ਕਮੇਟੀ ਨੂੰ ਵੀ ਸੱਦ ਲਓ ਜੀ
7: ਇੱਕ ਵਾਰੀ ਜਿਹੜਾ ਹੈਗਾ ਰਣਜੀਤ ਭਾਜੀ ਤੁਹਾਡੀ ਆਵਾਜ਼ ਵਧੀਆ ਹੈਗੀ ਤੇ ਇੱਕ ਵਾਰੀ ਦੱਸੋ ਵੀ ਆਪਾਂ ਕਾਹਦੇ ਵਾਸਤੇ ਇਕੱਠੇ ਹੋਏ
6: ਅੱਛਾ ਮੈਂ ਸੋ ਜਿੰਨੇ ਸਾਡੇ ਸਾਨੂੰ ਜਿਹੜੇ ਜਿਹੜੇ ਚੈਨਲਸ ਰਾਹੀਂ ਵੀ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ ਪੰਜਾਬੀ ਮੀਡੀਆ ਕੈਲਗਰੀ ਪਹਿਲਾਂ ਮੈਂ ਨਾਂ ਵੀ ਲੈ ਚੁੱਕਾਂ ਅੱਜ ਅਸੀਂ ਗੋਬਿੰਦ ਸਰਵਰ ਸਕੂਲ ਦੇ ਵਿੱਚ ਇਕੱਠੇ ਹੋਏ ਸੀ ਸਾਰਾ ਪੰਜਾਬੀ ਮੀਡੀਆ ਕੈਲਗਰੀ ਦਾ 5 acres ਜ਼ਮੀਨ ਗੁਰਦੁਆਰਾ ਸਾਹਿਬ ਵੱਲੋਂ ਜਾਂ ਗੋਬਿੰਦ ਸਰਵਰ ਸਕੂਲ ਵੱਲੋਂ ਨਵੀਂ ਲਈ ਗਈ ਹੈ ਗੁਰਦੁਆਰਾ ਸਾਹਿਬ ਵੱਲੋਂ ਜਿਹੜਾ ਇਸ ਸਕੂਲ ਦੀ ਇਮਾਰਤ ਨੂੰ ਹੋਰ ਵੱਡਾ ਕੀਤਾ ਜਾ ਰਿਹਾ ਹਾਈ ਸਕੂਲ ਵਾਸਤੇ ਉਸ ਵਿੱਚ 5 acres ਜ਼ਮੀਨ ਲਈ ਗਈ ਹੈ ਅਤੇ ਉਹਦੇ ਵਾਸਤੇ ਪੈਸੇ ਇਕੱਠੇ ਕਰਨੇ ਸੀਗੇ ਸੋ ਪੰਜਾਬੀ ਮੀਡੀਆ ਕੈਲਗਰੀ ਦੇ ਜਿਹੜੇ ਨੇ ਜੀ ਉਹ ਸਾਰੇ ਮੈਂਬਰ ਬਹੁਤ ਸਾਰੇ ਮੈਂਬਰਾਂ ਦਾ ਮੈਂ ਨਾਮ ਪੜ੍ਹ ਚੁੱਕਾ
8: ਜੀ ਮੇਰਾ ਖਿਆਲ ਜੇ ਗੱਲ ਕਰੀਏ ਤਾਂ ਜਦੋਂ ਆਪਾਂ ਪੰਜਾਬੀ ਮੀਡੀਆ ਦੀ ਗੱਲ ਕਰਦੇ ਨਾ
6: ਹਾਂਜੀ
8: ਅੱਜ ਦੇ ਦਿਨ ਮੇਰਾ ਖਿਆਲ ਕੋਈ ਵੀ ਜਿਹੜਾ ਪੰਜਾਬੀ ਮੀਡੀਆ ਦਾ ਅਦਾਰਾ ਉਹ ਨਹੀਂ ਹੋਊਗਾ ਜਿਹੜਾ ਨਹੀਂ ਆਇਆ
6: ਨਹੀਂ ਪਹੁੰਚਿਆ ਸਾਰੇ
8: ਪਹੁੰਚੇ ਆ
6: ਹਾਂਜੀ
8: ਇੱਕ ਦੂਜੇ ਦੇ ਨਾਲ ਰਲ ਮਿਲ ਕੇ ਸਾਰਾ ਦਿਨ
6: ਸਾਰੇ ਮੀਡੀਆ ਕਹਿ ਸਕਦੇ ਜੀ
8: ਬਿਲਕੁਲ
6: ਜੇ ਕੋਈ ਸੱਜਣ ਰਹਿ ਵੀ ਗਿਆ ਹੋਵੇ ਕਿਸੇ ਮਜਬੂਰੀ ਕਰਕੇ ਰਹਿ ਗਿਆ ਹੋਊਗਾ $1,00,000 ਗੁਪਤ ਹੋਰ ਆ ਗਿਆ ਜੀ
7: ਅੱਛਾ ਜੀ
6: ਤੇ ਜਗਾਰਾ ਬੁਲਾ ਦਈਏ ਜੀ
5: ਹਾਂ ਬਿਲਕੁਲ ਜਗਾਰਾ ਪਹਿਲਾਂ ਇਹ ਇਹਦੇ ਵਾਸਤੇ ਬੁਲਾਓ ਗੁਪਤ ਹੈ ਜੀ ਉਹ
6: ਇਹ ਗੁਪਤ ਹੈ ਜੀ ਜਗਾਰਾ ਗੁਪਤ ਲਈ ਬੁਲਾ ਦਿੰਦੇ ਹਾਂ ਜੀ ਆਪੇ
5: ਹਾਂ ਕਰ ਦੇਣਾ ਉਹ ਤਾਂ ਮੈਂ
6: ਗੁਰੂ ਮਹਾਰਾਜ ਨੇ ਉੱਥੇ ਰੰਗਮਾਪੀ ਜੋੜ ਦੇਣੀ ਇਹਦੇ ਵਿੱਚ ਜੁੜੇ
5: ਪਹਿਲਾਂ ਤੁਸੀਂ ਗੁਪਤ ਲਈ
6: ਜਗਾਰਾ ਬੁਲਾਉਂਦੇ ਹਾਂ
5: ਜਗਾਰਾ ਬੁਲਾਓ
6: ਕਿਉਂਕਿ ਗੁਰੂ ਮਹਾਰਾਜ ਨੂੰ ਤਾਂ ਪਤਾ ਹੀ ਹੈ ਨਾ ਜੀ
5: ਹਾਂਜੀ ਹਾਂਜੀ
6: ਬੋਲੇ ਸੋ ਨਿਹਾਲ
7: ਸੋ ਸ੍ਰੀ ਅਕਾਲ
6: ਤੇ ਲਓ ਜੀ ਅਸੀਂ ਮੇਰਾ ਡੈਨ ਭਾਜੀ ਕੋਲ ਰਕਮ ਪਹੁੰਚ ਗਈ ਹੈ
5: ਜੇ ਗੁਪਤ ਬਾਅਦ ਚ ਆਇਆ
6: ਇਹ ਨੀ ਪਤਾ ਜੀ
5: ਬਾਅਦ ਚ ਆਇਆ ਹਾਂ ਬਾਅਦ ਚ ਆਇਆ
6: ਬਾਅਦ ਚ ਆਇਆ ਜੀ
5: ਬਾਅਦ ਚ ਹਾਂਜੀ ਬਾਅਦ ਚ ਆਇਆ ਕਹਿੰਦੇ ਇੱਥੇ ਗੁਪਤ ਵਿੱਚ ਪਾ ਕੇ
6: ਉਹ ਅਮਾਉਂਟ
5: $820,000 ਜਿਹੜਾ ਅੱਜ ਸੰਗਤਾਂ ਨੇ ਆਪਣਾ ਜਿਹੜਾ ਦਸਵਾਂ ਦਸੌਂਦ ਕੱਢ ਕੇ ਹਿੱਸਾ ਪਾਇਆ
6: ਸੋਨਿਹਾਲ
5: ਸ੍ਰੀ ਅਕਾਲ
6: ਗੁਰਦੁਆਰਾ ਸਾਹਿਬ ਦੇ ਸੰਗਤ ਵੱਲੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੰਜਾਬੀ ਮੀਡੀਆ ਕੈਲਗਰੀ ਦੇ ਸਹਿਯੋਗ ਨਾਲ $820,000 ਸਕੂਲ ਦੀ ਇਮਾਰਤ ਵਾਸਤੇ ਅੱਜ ਇਕੱਠੇ ਹੋਏ ਨੇ ਇਸ ਲਈ ਸਾਰੀ ਸੰਗਤ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਗੁਰੂ ਮਹਾਰਾਜ ਦਾ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨਾਂ ਨੇ ਇੰਤਜ਼ਾਮ ਬਹੁਤ ਵਧੀਆ ਕੀਤੇ ਹੋਏ ਸੀ ਸਾਡੀ ਸੇਵਾ ਉਹਨਾਂ ਨੇ ਇੰਨੀ ਕੀਤੀ ਹੈ ਕਿ ਉਹਨਾਂ ਨੇ ਅਗਲੀ ਵਾਰੀ ਆਵਾਜ਼ ਮਾਰੀ
7: ਤਾਂ
6: ਬਹੁਤ ਜ਼ਿਆਦਾ ਉਹਨਾਂ ਨੇ ਸਾਡੀ ਸੇਵਾ ਕੀਤੀ ਬਹੁਤ ਵਧੀਆ ਇੰਤਜ਼ਾਮ ਸੀ ਕੋਈ ਵੀ ਉਹਦੇ ਵਿੱਚ ਕਮੀ ਪੇਸ਼ੀ ਨਹੀਂ ਸੀ ਬਹੁਤ ਵਧੀਆ ਪ੍ਰਬੰਧ ਕੀਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ
5: 1,000,000 ਦਾ ਟਾਰਗੇਟ ਸੀਗਾ 1,80,000 ਘਟਦਾ ਅਤੇ 15 ਤਰੀਕ ਪਰਸੋਂ ਨੂੰ ਹੈ ਮੈਨੂੰ ਲੱਗਦਾ ਉਹ ਵੀ ਪੂਰੀ ਹੋ ਜਾਣੀ
6: ਇਹ ਹੋ ਜਾਣੀ ਆ ਜਿੰਨੇ ਵੀ ਡੈਨ ਭਾਜੀ ਪਿਛਲੇ ਆਪਾਂ 25 ਸਾਲ ਦਾ ਸਾਡਾ ਇਹ ਅੰਦਾਜ਼ਾ ਤਜ਼ਰਬਾ ਜਿੰਨੇ ਵੀ ਫੰਡ ਰੇਜ਼ ਕੀਤੇ ਆ ਜਿੰਨੀ ਅਮਾਊਂਟ ਵੀ ਅਸੀਂ ਸ਼ਾਮ ਨੂੰ ਅਨਾਊਂਸ ਕਰਦੇ ਹਾਂ ਉਹ ਤੋਂ ਕਿਤੇ ਜ਼ਿਆਦਾ ਅਮਾਊਂਟ ਜਿਹੜੀ ਆ ਉਹ ਬਾਅਦ 'ਚ ਆਉਂਦੀ ਹੈ ਜੀ ਸੋ ਸਾਨੂੰ ਅੰਦਾਜ਼ਾ ਹੈ ਕਿ ਇਹ $1,000,000 ਦਾ ਟਾਰਗੇਟ ਆਪਣਾ ਪਰਸੋਂ ਤੱਕ ਪੂਰਾ ਹੋ ਜਾਣਾ ਜੀ
7: ਜੀ
8: ਗੁਰੂ ਘਰ ਦੀ ਕਮੇਟੀ ਨੇ ਇੰਨਾ ਸਹਿਯੋਗ ਦਿੱਤਾ ਇੱਕ ਮੀਡੀਆ ਦਾ ਮੈਂਬਰ ਜਾ ਕੇ ਕਹਿੰਦਾ ਸੀ ਜੀ ਚਾਹ ਦੇ ਵਿੱਚ ਦੁੱਧ ਬਹੁਤ ਜ਼ਿਆਦਾ ਆ
6: ਅੱਛਾ ਜੀ
8: ਉਹ ਫਟਾਫਟ ਜਾਂਦੇ ਸੀ ਚਾਹ ਹੋਰ ਬਣਾ ਲਿਆਉਂਦੇ ਸੀ ਥੋੜ੍ਹੀ ਦੁੱਧ ਵਾਲੇ ਉਦੋਂ ਬਾਅਦ ਇੱਕ ਹੋਰ ਆ ਜਾਂਦਾ ਸੀ ਉਹ ਕਹਿੰਦਾ ਜੀ ਇਹ ਚਾਹ ਕਾਹਦੀ ਹੈ ਤਾਂ ਦੁੱਧ ਹੈ ਨਹੀਂ ਗਾ ਉਹ ਫਿਰ ਦੁੱਧ ਵਾਲੀ ਬਣਾ ਕੇ ਲਿਆਉਂਦੇ
6: ਹੁਣ ਪਤਾ ਨਹੀਂ ਹੁਣ
5: ਨਹੀਂ ਖੈਰ ਦੇਖੋ ਜੀ ਜਿਹਨੂੰ ਜਿਹਨੂੰ ਕੌਫੀ ਚਾਹੀਦੀ ਸਟਿਮ ਹੋਟਲ ਦੀ ਕੌਫੀ ਮਿਲੀ ਆ
6: ਦੇਖੋ 8,20,000 ਲਈ ਇੰਨਾ ਕੰਮ ਤਾਂ ਕੀਤਾ ਜਾ ਸਕਦਾ
5: ਜਿਹਨੂੰ ਜਿਹਨੂੰ ਟਿਮ ਹੋਟਲ ਦੇ ਲੱਡੂ ਚਾਹੀਦੇ ਸੀ ਟਿਮ ਬਿਟ ਵੀ ਮਿਲੇ ਆ
6: ਉਹ ਵੀ ਮਿਲੇ ਜੀ
5: ਤੇ ਬਰਫੀ ਪਕੌੜੇ ਹਰ ਚੀਜ਼ ਮਿਲਦੀ ਰਹੀ ਹੈ ਵੈਸੇ ਗੁਰੂ ਘਰ 'ਚ ਤਾਂ ਹਮੇਸ਼ਾ ਇਹਨਾਂ ਚੀਜ਼ਾਂ ਦੀ ਕਮੀ ਕਦੇ ਰਹੀ ਨਹੀਂ ਹੈਗੀ
7: ਇਹਨਾਂ ਚੀਜ਼ਾਂ ਤੋਂ ਇਲਾਵਾ ਜਿਹੜਾ ਪ੍ਰੇਮ ਸੀ ਆਪਸ ਦੇ ਵਿੱਚ ਮੀਡੀਆ ਦਾ ਵੀ ਅਤੇ ਔਰ ਸਾਰੇ ਪ੍ਰਬੰਧਕਾਂ ਦਾ ਵੀ ਔਰ ਬੜਾ ਵਧੀਆ ਲੱਗਾ ਸਾਨੂੰ ਵੀ ਤੁਹਾਡੇ ਨਾਲ ਕੰਮ ਕਰਕੇ ਸਾਰੇ ਜਿਹੜੇ ਪ੍ਰਬੰਧਕਾਂ ਦਾ ਅਤੇ
6: ਪ੍ਰਬੰਧਕ ਵੀ ਕੋਈ ਆਪਣੇ ਵੱਲੋਂ ਜਾਣਕਾਰੀ ਦੇਣਾ
7: ਤੁਹਾਡੇ ਪਿੱਛੇ ਹੀ ਹੈ ਬੋਲਣ ਵਾਲੇ
9: ਹਾਂਜੀ ਕੈਲਗਿਰੀ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਹੀ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ
5: ਵਾਹਿਗੁਰੂ ਜੀ ਕੀ ਫਤਿਹ
9: ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮੀਡੀਆ ਦਾ ਅਤੇ ਸਾਰੀ ਕੈਲਗਿਰੀ ਦੀ ਕਮਿਊਨਿਟੀ ਦਾ ਕਿਉਂਕਿ ਉਹਨਾਂ ਨੇ ਬਹੁਤ ਵੱਧ ਚੜ੍ਹ ਕੇ ਇਸ ਚੀਜ਼ ਦੇ ਵਿੱਚ ਹਿੱਸਾ ਪਾਇਆ ਅਸੀਂ ਸਦਾ ਹੀ ਇਹਨਾਂ ਦੇ ਰਿਣੀ ਰਹਾਂਗੇ ਸੋ ਮਤਲਬ ਜੋ ਵੀ ਪਰਮਾਤਮਾ ਨੇ ਸਾਡੇ ਅੰਦਰ ਚੀਜ਼ ਪਾਈ ਸੀ ਉਹ ਮਹਾਰਾਜ ਨੇ ਪੂਰੀ ਕਰਕੇ ਦਿੱਤੀ ਹੈ ਸੋ ਸਤਿਗੁਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਪਿਆਰ ਨਾਲ ਜੀਆਂ ਨੂੰ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
5: ਕਾਲੋ ਅੰਕਲ ਇਮੋਸ਼ਨਲ ਹੋ ਜਾਂਦੇ ਆ ਬੋਲਦੇ ਬੋਲਦੇ ਵੀ। ਦੇਖੋ ਨਾਲੇ ਤਾਂ ਇਹ ਸੇਵਾ ਕਰਦੇ ਆ ਔਰ ਇਹਨਾਂ ਨੇ $25,000 ਕੰਟਰੀਬਿਊਟ ਖੁਦ ਵੀ ਕੀਤਾ ਔਰ ਗਿੱਲ ਸਾਹਿਬ ਨੇ ਵੀ ਕੀਤਾ।
10: ਹਾਂਜੀ ਹਾਂਜੀ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ
5: ਨੇੜੇ ਕਰ ਲਓ ਨੇੜੇ ਮਾਈਕ।
10: ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ
5: ਉਹ ਕਹਿੰਦੇ ਰਕਮ ਘੱਟ ਹੈ ਮੈਂ ਥੋੜ੍ਹਾ ਹੌਲੀ ਬੋਲਣਾ ਜੀ।
10: ਹਾਂਜੀ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਔਰ ਸਾਰੇ ਸੇਵਕਾਂ ਵੱਲੋਂ ਜੀ, ਪਹਿਲਾਂ ਸਾਰੇ ਮੀਡੀਆ ਮੈਂਬਰਾਂ ਪਰਸਨੈਲਿਟੀ ਜਿੰਨੇ ਇੱਥੇ ਆਏ ਅਤੇ ਜਿੰਨੇ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ, ਸਾਰੀ ਕੈਲਗਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਇਸ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਅਤੇ ਇਸ ਖੁਸ਼ੀ ਦੇ ਮੌਕੇ ਵਿੱਚ ਸਭ ਨੇ ਦੇਖਿਆ ਅਸੀਂ ਕਿ ਬਹੁਤ ਉਤਸ਼ਾਹ ਸੀਗਾ ਸਾਰੀ ਸੰਗਤਾਂ ਦੇ ਵਿੱਚ ਵੀ, ਮੀਡੀਆ ਮੈਂਬਰਾਂ ਨੇ ਵੀ ਬਹੁਤ ਵਰਕ ਕੀਤਾ ਇਹਦੇ ਵਿੱਚ, ਸਾਡਾ ਸਾਥ ਦਿੱਤਾ ਅਤੇ ਸੰਗਤਾਂ ਨੇ ਵੀ ਸਾਥ ਦਿੱਤਾ। ਸੋ ਇਹਨਾਂ ਸਾਰੇ ਇਸ ਈਵੈਂਟ ਨੂੰ ਸਫਲਤਾਪੂਰਵਕ ਅਸੀਂ ਸੰਪੰਨ ਕੀਤਾ ਇਹਨੂੰ ਜੀ। ਅਤੇ ਜਾਂਦੇ ਹੋਏ ਸਾਰੇ ਹੀ ਜੋ ਵੀ ਸਰੋਤੇ ਸੁਣ ਰਹੇ ਨੇ ਇਸ ਵਕਤ ਵੀ, ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
5: ਸੋ ਇੱਕ ਵਾਰੀ ਅਖੀਰ ਦੇ ਵਿੱਚ ਫਿਰ ਵਾਹਿਗੁਰੂ ਜੀ ਦਾ ਸ਼ੁਕਰੀਆ ਜਿਨ੍ਹਾਂ ਨੇ ਇੰਨੀ ਸਮਰੱਥਾ ਅਤੇ ਇੰਨੀ ਤਾਕਤ ਬਖਸ਼ੀ, ਜਿੰਨਾ ਵੀ ਸੰਗਤਾਂ ਨੇ ਦਾਨ ਕੀਤਾ, ਜਿੰਨਾ ਵੀ ਸੰਗਤਾਂ ਨੇ ਦਾਨ ਕੀਤਾ ਜੀ, ਉਹਨਾਂ ਵਾਸਤੇ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਦੀ ਕਮਾਈ ਦੇ ਵਿੱਚ ਤਰੱਕੀਆਂ ਬਖਸ਼ੇ, ਬਰਕਤਾਂ ਪਾਵੇ, ਤੰਦਰੁਸਤੀਆਂ ਬਖਸ਼ੇ। ਅਤੇ ਗੁਰਦੁਆਰਾ ਕਮੇਟੀ ਦਾ ਇੱਕ ਵਾਰੀ ਫਿਰ ਬਹੁਤ ਸਹਿਯੋਗ ਅਤੇ ਸਾਡੇ ਨਾਲ ਹੋਰ ਮੈਂਬਰ ਨੇ ਜੀ। ਹਾਂਜੀ ਹਾਂਜੀ
11: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋਏ ਥੱਕਦੇ ਨਹੀਂ, ਕਿਉਂਕਿ ਜਿਨ੍ਹਾਂ ਨੇ ਸਾਰਾ ਕਾਰਜ ਆਰੰਭ ਕੀਤਾ ਇਹਨਾਂ ਨੇ, ਮੀਡੀਆ ਵਾਲਿਆਂ ਨੇ, ਪਹਿਲਾਂ ਤਾਂ ਇਹਨਾਂ ਦਾ ਬਹੁਤ ਸ਼ੁਕਰਾਨਾ, ਦਿਲੋਂ ਸ਼ੁਕਰਾਨਾ ਦਿਲੋਂ। ਬਾਕੀ ਸਾਰੀ ਕੈਲਗਰੀ ਦੀ ਸੰਗਤ ਦੇ ਜਿੰਨੇ ਵੀ 5 ਰੁਪਈਏ ਦਿੱਤੇ, 10 ਦਿੱਤੇ, 100 ਦਿੱਤਾ, 1,000 ਦਿੱਤਾ, ਉਹਨਾਂ ਦੇ ਕਰੋੜਾਂ ਵਰਗੇ ਨੇ। ਇਹ ਕੰਮ ਕੋਈ ਆਪਣਾ ਇਕੱਲਿਆਂ ਦਾ ਨਹੀਂ, ਕਮਿਊਨਿਟੀ ਦਾ ਕੰਮ ਸੀ, ਉਹਨਾਂ ਨੇ ਰਲ ਕੇ ਕੀਤਾ ਅਤੇ ਗਾਂਹ ਵੀ ਕਰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
5: ਹਾਂਜੀ ਕਿਸੇ ਹੋਰ ਨੇ ਹਾਜ਼ਰੀ ਮੈਂਬਰ ਲਾਉਣੀ ਜੀ? ਹਾਂਜੀ ਹਾਂਜੀ ਹਾਂਜੀ ਆ ਜਾਓ।
12: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੇ ਜਿਨ੍ਹਾਂ ਨੇ ਵੀ ਮਿਲ ਜੁਲ ਕੇ, ਸਾਰੀਆਂ ਸੰਗਤਾਂ ਨੇ ਜਿਹਨਾਂ ਨੇ ਵੀ ਮਿਲ ਜੁਲ ਕੇ ਇਸ ਸ਼ੁਭ ਮੌਕੇ ਵਿੱਚ ਆਪਣਾ ਯੋਗਦਾਨ ਪਾਇਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ
5: ਵਾਹਿਗੁਰੂ ਜੀ ਕੀ ਫਤਿਹ। ਕੋਈ ਹੋਰ ਮੈਂਬਰ ਜੀ? ਜਾਨ ਜੀ। ਸੋ ਇੱਕ ਵਾਰੀ ਫਿਰ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ, ਸਾਰੀਆਂ ਸੰਗਤਾਂ ਦਾ ਬਹੁਤ ਸ਼ੁਕਰਾਨਾ। ਅਸੀਂ ਅੱਜ ਸਵੇਰ ਤੋਂ ਲੈ ਕੇ ਸਾਰੇ ਮੀਡੀਆ ਵਾਲਿਆਂ ਨੇ ਇੱਥੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ, ਸਾਡੇ ਗੈਸਟ ਵੀ ਆਏ ਨੇ। ਜੇਕਰ ਗੱਲਾਂ ਬਾਤਾਂ ਕਰਦਿਆਂ ਸਮੇਂ ਸਾਡੇ ਕੋਈ ਅਜਿਹੀ ਗੱਲ ਕਹੀ ਗਈ ਹੋਵੇ, ਅੱਖਰ ਵਾਧਾ ਘਾਟਾ ਕਿਸੇ ਪ੍ਰਤੀ ਵੀ, ਗੁਰੂ ਮਹਾਰਾਜ ਪ੍ਰਤੀ, ਸੰਗਤ ਪ੍ਰਤੀ, ਕਿਸੇ ਵਿਅਕਤੀ ਪ੍ਰਤੀ ਨਿਕਲ ਗਿਆ ਹੋਵੇ ਮੂੰਹ ਦੇ ਵਿੱਚੋਂ, ਤਾਂ ਅਸੀਂ ਸਾਰੇ ਉਸਦੇ ਲਈ ਮਾਫ਼ੀ ਚਾਹੁੰਦੇ ਹਾਂ ਅਤੇ ਆਪ ਸਭ ਦਾ ਸਹਿਯੋਗ ਕਰਨ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਸਾਰੇ ਇਸ ਮੀਡੀਆ ਤੁਹਾਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਬੋਲੇ ਸੋ

Gracias.

0: ਸਾਹਿਬ
1: ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਪ੍ਰਤੱਖ ਸਤਿਗੁਰੂ, ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ, ਬਦਹੋ ਪੁਰਖ ਵਿਧਾਤੈ ਤਾਂ ਤੂੰ ਸੁਹਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਇਸ਼ਨਾਨ ਔਰ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਸ੍ਰੀ ਮੁੱਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸੁਭਾਏਮਾਨ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਜੀਆਂ ਨੇ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਸ੍ਰੀ ਮੁੱਖ ਵਾਕ ਦਾ ਪਾਵਨ ਮੂਲ ਪਾਠ ਆਪ ਜੀਆਂ ਨੇ ਸਤਿਕਾਰਯੋਗ ਭਾਈ ਗੁਰਲਾਲ ਸਿੰਘ ਜੀਆਂ ਪਾਸੋਂ ਸਰਵਣ ਕੀਤਾ ਹੈ। ਆਓ ਗੁਰੂ ਚਰਨਾਂ ਵਿੱਚ ਫਤਿਹ ਦੇ ਸਿਮਰਨ ਨਾਲ ਜੁੜੀਏ। ਸਾਰੇ ਗੱਜ ਵੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਪਾਵ ਸੁਹਾਵੈ ਜਾਉ ਤਉ ਧਿਰ ਜੁਲਦੈ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾਉ ਤਉ ਜਸ ਗਾਵੈ, ਜਿਉ ਪਿਆ ਤਉ ਸਰਣੀ। ਪੈਰ ਉਹ ਸਫਲੇ ਨੇ ਜਿਹੜੇ ਗੁਰੂ ਦਰਬਾਰ ਵੱਲ ਨੂੰ ਚੱਲਦੇ ਨੇ, ਸੀਸ ਉਹ ਸਫਲਾ ਹੈ ਜਿਹੜਾ ਗੁਰੂ ਚਰਨਾਂ ਵਿੱਚ ਝੁਕਦਾ ਹੈ। ਨਹੀਂ ਤਾਂ ਭਾਈ ਗੁਰਦਾਸ ਜੀ ਕਹਿੰਦੇ, ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੈ ਨਾ ਚਰਨੀ। ਉਹ ਸਿਰ ਧ੍ਰਿਗ ਹੈ, ਤ੍ਰਿਕਾਰ ਹੈ ਉਸ ਸਿਰ ਨੂੰ ਜਿਹੜਾ ਗੁਰੂ ਚਰਨਾਂ ਵਿੱਚ ਝੁਕਦਾ ਨਹੀਂ, ਗੁਰੂ ਚਰਨਾਂ ਵਿੱਚ ਨਹੀਂ ਲੱਗਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਦੇ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਪੈਰ ਸਫਲੇ ਹੁੰਦੇ ਨੇ, ਹੱਥ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਸਫਲੇ ਹੁੰਦੇ ਨੇ, ਸਿਰ ਸਫਲਾ ਹੁੰਦਾ ਹੈ। ਭੱਟਾ ਨੇ ਵੀ ਕਹਿ ਦਿੱਤਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਪਾਂ ਕੱਲ ਗੁਰਤਾ ਗੱਦੀ ਦਿਵਸ ਮਨਾਇਆ ਹੈ। ਭੱਟ ਵੀ ਕਹਿੰਦੇ ਨੇ, ਚਰਨ ਤਾਂ ਪਰਸ ਕੈਥ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰਸ ਕੈਥ ਹੱਥ ਲੱਗੈ ਗੁਰ ਅਮਰ ਪੈ, ਜਿਹੀ ਤਾਂ ਪਰਸ ਕੈਥ ਜਿਹੀ ਗੁਰ ਅਮਰ ਭਣਿਜੈ, ਨੈਣ ਤਾਂ ਪਰਸ ਕੈਥ ਨੈਣ ਗੁਰ ਅਮਰ ਪਖਿਜੈ, ਸ਼ਰਵਣ ਤਾਂ ਪਰਸ ਕੈਥ ਸਰਵਣ ਗੁਰ ਅਮਰ ਸੁਣਿਜੈ। ਫਿਰ ਕਹਿੰਦੇ, ਸਕੈਥ ਸੋ ਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ, ਸਕੈਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਇੱਕ ਇੱਕ ਅੰਗ ਤਾਂ ਸਕਾਰਥਾ ਹੈ, ਸਫਲਾ ਹੈ, ਜੇ ਗੁਰੂ ਦੇ ਚਰਨਾਂ ਵਿੱਚ ਲੱਗਦਾ ਹੈ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਰਾ ਹੀ ਤ੍ਰਿਗ ਹੈ। ਰਸਨਾ ਉਹ ਸਫਲੀ ਹੈ ਜਿਹੜੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੀ, ਨੇਤਰ ਉਹ ਭਲੇ ਜਿਹੜੇ ਗੁਰੂ ਦੇ ਦਰਸ਼ਨ ਕਰਦੇ, ਕੰਨ ਉਹ ਸਫਲੇ ਜਿਹੜੇ ਗੁਰੂ ਦਾ ਜਸ ਸਰਵਣ ਕਰਦੇ ਨੇ, ਹਿਰਦਾ ਉਹ ਸਫਲਾ ਹੈ ਜਿੱਥੇ ਗੁਰੂ ਦਾ ਨਾਮ ਵਸਦਾ ਹੈ, ਸਿਰ ਉਹ ਸਫਲਾ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਨਿਉਂਦਾ ਹੈ। ਨਹੀਂ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਨਹੀਂ ਝੁਕਦਾ, ਫਿਰ ਕਹਿੰਦੇ ਕੁੰਨੇ ਹੇਠ ਜਲਾਈਏ ਉਸ ਸਿਰ ਨੂੰ। ਇੱਥੋਂ ਤੱਕ ਬਾਬਾ ਫਰੀਦ ਜੀ ਨੇ ਕਹਿ ਦਿੱਤਾ ਕਿ ਉਹਨੂੰ ਚੁੱਲ੍ਹੇ ਦੇ ਵਿੱਚ ਸਾੜ ਦੇਣਾ ਚਾਹੀਦਾ, ਜਿਹੜੀ ਤੌੜੀ ਹੁੰਦੀ ਹੈ ਨਾ, ਤੌੜੀ ਦੇ ਵਿੱਚ ਸਬਜ਼ੀ ਭਾਜੀ ਰਿੰਨੀ ਜਾਂਦੀ ਹੈ। ਕਹਿੰਦੇ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਖੁਦਾ ਦੀ ਇਬਾਦਤ ਵਿੱਚ ਨਹੀਂ ਝੁਕਦਾ, ਉਹਦੇ ਸ਼ੁਕਰਾਨੇ ਵਿੱਚ ਨਹੀਂ ਝੁਕਦਾ, ਕੁੰਨੇ ਹੇਠ ਜਲਾਈਏ, ਬਾਲਣ ਦੀ ਜਗ੍ਹਾ ਉਹ ਸਿਰ ਡਾਹ ਦੇਣਾ ਚਾਹੀਦਾ ਹੈ। ਸੋ ਆਓ ਸਾਰੇ ਆਪਾਂ ਗੁਰੂ ਚਰਨਾਂ ਵਿੱਚ ਮਨੋ ਬਿਰਤੀਆਂ ਜੋੜੀਏ। ਪਾਵਨ ਸ਼੍ਰੀ ਮੁੱਖ ਵਾਕ ਦੀ ਕਥਾ, ਕਿਉਂਕਿ ਸਾਧ ਸੰਗਤ ਜੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵ ਡੇਵਰ ਨ ਕੋਏ। ਇਹ ਨਿਰੰਕਾਰ ਦੀ ਬਾਣੀ ਹੈ ਤੇ ਨਿਰੰਕਾਰ ਨੂੰ ਇਹਦੇ ਅਰਥ ਬੋਧ ਦਾ ਪਤਾ ਹੈ। ਅਲਪਗ ਜੀਵ ਹਾਂ ਤੁਸ਼ ਬੁੱਧੀ ਅਨੁਸਾਰ ਜਿੰਨੀ ਕੁ ਮਹਾਰਾਜ ਜੀ ਨੇ ਮਤ ਬਖਸ਼ੀ ਹੈ, ਤੁਸੀਂ ਅਸੀਸ ਬਖਸ਼ੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਮੁਬਾਰਕ ਚਰਨ ਮਤ ਬੁੱਧ ਵਿੱਚ ਟਿਕਾ ਕਰਕੇ ਆਪ ਦੀ ਗੁਰਬਾਣੀ ਦੀ ਗੋਜ ਕਥਾ ਕਰਵਾ ਲੈਣ, ਸ਼ਬਦਾਂ ਦੇ ਸਹੀ ਅਰਥ ਕਰਾ ਲੈਣ। ਆਓ ਸਾਰੇ ਹਿਰਦੇ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ

ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੈਤ ਸਰੀ ਦੀ ਵਾਰ ਅੰਦਰ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਬਖਸ਼ਿਸ਼ਾਂ ਭਰੇ ਬਚਨ ਕਹਿੰਦੇ ਨੇ, ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਬਚਨ ਕਹਿੰਦੇ ਨੇ ਕਿ ਹੇ ਭਾਈ, ਜਿਹੜੇ ਸੰਤ ਨੇ ਨਾ, ਗੋਪਾਲ ਅਕਾਲ ਪੁਰਖ ਵਾਹਿਗੁਰੂ, ਦਿਆਲੂ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ ਜਿਉਂਦੇ ਨੇ। ਉਹਨਾਂ ਦੀ ਭੋਜਨ, ਉਹਨਾਂ ਦੀ ਖੁਰਾਕ ਕਿਹੜੀ ਹੈ? ਉਹਨਾਂ ਦੀ ਖੁਰਾਕ ਹੈ ਕੀਰਤਨ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਦਿਆਲ ਅਕਾਲ ਪੁਰਖ ਵਾਹਿਗੁਰੂ, ਗੋਪਾਲ ਜਿਹੜਾ ਧਰਤੀ ਦੀ ਪ੍ਰਤਪਾਲਣਾ ਕਰਦਾ ਹੈ, ਦਿਆਲ ਜਿਹੜਾ ਦਇਆ ਦਾ ਘਰ ਹੈ, ਜਿਹੜਾ ਦਇਆ ਦਾ ਘਰ ਹੈ, ਜਿਹਦੇ ਹਿਰਦੇ ਦੇ ਵਿੱਚ ਦਇਆ ਭਰੀ ਹੋਈ ਹੈ, ਜਿਹੜਾ ਦਿਆਲੂ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸਦਾ ਦਇਆ ਦੇ ਘਰ ਵਿੱਚ ਰਹਿੰਦਾ ਹੈ, ਸਦਾ ਬਖਸ਼ਿਸ਼ਾਂ ਦੇ ਘਰ ਵਿੱਚ ਰਹਿੰਦਾ ਹੈ, ਐਸੇ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ, ਗੋਪਾਲ ਦੇ ਆਸਰੇ ਦੇ ਨਾਲ, ਗੋਪਾਲ ਦੀ ਕੀਰਤੀ ਦੇ ਆਸਰੇ ਦੇ ਨਾਲ ਜਿਉਂਦੇ ਨੇ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਕਿ ਜਦੋਂ ਉਹਨਾਂ ਨੂੰ ਭੋਜਨ ਦੀ ਖੁਰਾਕ ਮਿਲਦੀ ਹੈ, ਭੋਜਨ ਦੀ ਖੁਰਾਕ ਆਤਮਾ ਦੀ ਖੁਰਾਕ ਹੈ, ਆਤਮਾ ਦੀ ਜਿਵੇਂ ਸਰੀਰ ਦੀ ਖੁਰਾਕ ਭੋਜਨ ਹੈ, ਆਤਮਾ ਦੀ ਖੁਰਾਕ ਭਜਨ ਹੈ, ਕੀਰਤਨ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਨਿਰੰਕਾਰ ਪਿਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮਰਦਾਨੇ ਨੂੰ, ਮਰਦਾਨਿਆਂ ਰਬਾਬ ਸੁਰ ਕਰ ਬਾਣੀ ਆਈ ਹੈ, ਆਤਮਾ ਦੀ ਖੁਰਾਕ ਲਈਏ। ਪਰਮਾਤਮਾ ਦੇ ਕੀਰਤਨ ਦੀ ਜਿਹੜੀ ਖੁਰਾਕ ਹੈ ਉਹ ਆਤਮਾ ਦੀ ਖੁਰਾਕ ਹੈ। ਜਿਵੇਂ ਕੋਈ ਮਨੁੱਖ ਬਿਮਾਰ ਹੋ ਜਾਵੇ, ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਉਹਨੂੰ ਭੋਜਨ ਨਹੀਂ ਚੰਗਾ ਲੱਗਦਾ, ਭੋਜਨ ਤੇ ਭਜਨ ਭੱਬੇ ਹੋੜਾ ਲਾ ਦੀਏ ਤੇ ਭਜਨ ਬਣ ਜਾਂਦਾ ਹੈ। ਜਿਸ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਉਹ ਭੋਜਨ ਹੈ ਵਾਹਿਗੁਰੂ ਪਰਮਾਤਮਾ ਦੀ ਨਾਮ ਦੀ ਸਿਫਤ ਸਲਾਹ ਦਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ। ਅਸੀਂ ਦਸੰਬਰ ਦੇ ਮਹੀਨੇ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਰਿਵਾਰ ਦੇ ਪਰਿਵਾਰ ਵਿਛੋੜੇ ਦੇ ਦਿਨ ਮਨਾਉਂਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ। ਔਰ ਸਰਸਾ ਦੇ ਕੰਢੇ 'ਤੇ ਆਪਾਂ ਇਤਿਹਾਸ ਕਈ ਵਾਰੀ ਸਰਵਣ ਕੀਤਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਰਸਾ ਦੇ ਕੰਢੇ 'ਤੇ ਪਹੁੰਚਦੇ ਨੇ, ਭਾਈ ਦਇਆ ਸਿੰਘ ਨੂੰ ਕਹਿੰਦੇ ਨੇ, ਭਾਈ ਦਇਆ ਸਿੰਘ ਭੁੱਖ ਬੜੀ ਲੱਗੀ ਹੈ, ਅਤੇ ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਸਰਸਾ ਪਾਰ ਕਰ ਜਾਈਏ ਅਤੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਭੋਜਨ ਦਾ ਇੰਤਜ਼ਾਮ ਕਰ ਲਵਾਂਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਭਾਈ ਦਇਆ ਸਿੰਘ, ਅੰਮ੍ਰਿਤ ਵੇਲੇ ਆਨੰਦਪੁਰ ਸਾਹਿਬ ਵੇਲੇ ਵਿੱਚ ਸਾਹਿਬ ਵਿੱਚ ਇਸ ਵੇਲੇ ਕੀ ਹੁੰਦਾ? ਪਾਤਸ਼ਾਹ ਆਪ ਆਸਾ ਜੀ ਦੀ ਵਾਰ ਕਾ ਸ਼ਬਦ ਕੀਰਤਨ ਸਰਵਣ ਕਰ ਦੇਵ। ਸਤਿਗੁਰੂ ਜੀ ਕਹਿੰਦੇ, ਮੈਨੂੰ ਕੀਰਤਨ ਦੀ ਭੁੱਖ ਲੱਗੀ ਹੈ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀ ਇਹ ਦੁੱਖ। ਜਦੋਂ ਉਹ ਭੁੱਖ ਮਿਟਾਉਣ ਵਾਸਤੇ ਕੀਰਤੀ ਦਾ ਭੋਜਨ ਕਰਦੇ ਹਾਂ, ਭਜਨ ਦਾ ਭੋਜਨ ਕਰਦੇ ਹਾਂ, ਫਿਰ ਜਿੰਨੀਆਂ ਸਾਰੀਆਂ ਦੂਸਰੀਆਂ ਭੁੱਖਾਂ ਨੇ ਉਹ ਮਿਟ ਜਾਂਦੀਆਂ ਨੇ। ਸੋ ਰੱਬ ਦੇ ਪਿਆਰੇ ਜਿਹੜੇ ਨੇ, ਮਹਾਂਪੁਰਖ ਨੇ, ਸੰਤ ਨੇ, ਜਿਨ੍ਹਾਂ ਦੇ ਬਾਬਤ ਗੁਰਬਾਣੀ ਵਿੱਚ ਸਤਿਗੁਰਾਂ ਨੇ ਸੰਤ ਦੀ ਡੈਫੀਨੇਸ਼ਨ ਦੱਸੀ ਹੈ ਕਿ ਸੰਤ ਹੁੰਦਾ ਕੌਣ ਹੈ। ਹਰੇਕ ਤਾਂ ਸੰਤ ਹੋ ਨਹੀਂ ਸਕਦਾ, ਸਤਿਗੁਰ ਤਾਂ ਕਹਿੰਦੇ ਨੇ ਕਿ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ, ਕਰੋੜਾਂ ਦੇ ਵਿੱਚੋਂ ਗਿਣਤੀ ਆਪ ਕਰ ਲਈਏ। ਹੁਣ ਪੰਜਾਬ ਦੀ ਧਰਤੀ 'ਤੇ ਜਗ੍ਹਾ ਜਗ੍ਹਾ ਪਤਾ ਨਹੀਂ ਕਿੰਨੇ ਸੰਤ ਤੁਰੇ ਫਿਰਦੇ ਨੇ, ਅਤੇ ਪਾਤਸ਼ਾਹ ਕਹਿੰਦੇ ਨੇ, ਜਗ ਮੈਂ ਉੱਤਮ ਕਾਢੀਏ ਵਿਰਲੇ ਕੇ, ਨਾਨਕ ਕੋਟਨ ਮੈਂ ਕੋ, ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਹੜਾ ਮਹਾਂਪੁਰਖ ਹੈ, ਸੰਤ ਹੈ, ਜਿਸ ਦੇ ਬਾਬਤ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਪੂਰਨ ਸਾਧੂ ਸਤਿਗੁਰੂ ਜੀ ਕਹਿੰਦੇ ਉਹ ਹੈ ਜਿਹਨੂੰ ਸਾਸ ਗਿਰਾਸ ਵਾਹਿਗੁਰੂ ਪਰਮਾਤਮਾ ਨਾ ਵਿਸਰੇ।
ਜਿਹੜਾ ਉੱਠਦਾ ਬਹਿੰਦਾ ਸੌਂਦਾ ਜਾਗਦਾ ਜਿਹਨੂੰ ਨਾਮ ਦਾ ਹੀ ਆਸਰਾ ਹੋਵੇ, ਵਾਹਿਗੁਰੂ ਪਰਮਾਤਮਾ ਦੀ ਕੀਰਤੀ ਦਾ ਆਸਰਾ ਹੋਵੇ, ਤੇ ਉਹ ਸੰਤ ਕਿਹੜੇ ਹੁੰਦੇ ਨੇ? ਮਹਾਰਾਜ ਕਹਿੰਦੇ ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਕ ਸਵਾਮੀ ਊਚ ਸਮਾਨਾ ਠਾਕੁਰ ਤੇਰੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਅਵਰ ਨ ਕਾਹੂ ਤਾਨੀ, ਉਹ ਰੱਬ ਦੇ ਪਿਆਰੇ ਮਹਾਂਪੁਰਖ ਸੰਤ ਹੁੰਦੇ ਨੇ ਜਿਹੜੇ ਬੇਪਰਵਾਹ ਹੁੰਦੇ ਨੇ, ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਰਾਜੇ ਮਹਾਰਾਜੇ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਇੱਕੋ ਚਿੰਤਾ ਲੱਗੀ ਰਹਿੰਦੀ, ਇੱਕੋ ਹੀ ਉਹਨਾਂ ਨੂੰ ਇਹ ਮਨ ਵਿੱਚ ਚਿੰਤਾ ਹੁੰਦੀ, ਕਿਤੇ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਨਾ ਵਿਸਰ ਜਾਵੇ, ਅੰਮ੍ਰਿਤ ਵੇਲਾ ਨਾ ਵਿਸਰ ਜਾਵੇ, ਨਿਤ ਨੇਮ ਨਾ ਵਿਸਰ ਜਾਵੇ। ਵੈਸੇ ਮਹਾਰਾਜ ਕਹਿੰਦੇ ਬੇਪਰਵਾਹ ਹੀ ਹੁੰਦੇ ਨੇ, ਪਰ ਉਹਨਾਂ ਨੂੰ ਇੱਕ ਚਿੰਤਾ ਸਤਾਉਂਦੀ ਹਰ ਵੇਲੇ, ਉਹ ਇਹ ਹੁੰਦੀ ਹੈ ਕਿਤੇ ਰੱਬ ਦਾ ਨਾਮ ਰਸਨਾ ਤੋਂ ਨਾ ਵਿਸਰ ਜਾਵੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਰੱਬ ਦੇ ਪਿਆਰੇ ਬੇਪਰਵਾਹ ਸਾਧੂ ਹੁੰਦੇ ਨੇ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਆਪਣੇ ਕਵਿਤ ਸਵਈਆਂ ਦੇ ਅੰਦਰ ਮਹਾਂਪੁਰਖਾਂ ਦੀ ਪਹਿਚਾਣ ਕਰਾਈ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਜੇ ਰੱਬ ਦੇ ਪਿਆਰਿਆਂ ਨੂੰ ਵੇਖਣਾ ਹੈ ਨਾ, ਉਹਨਾਂ ਦੇ ਜੀਵਨ ਵੱਲ ਵੇਖੋ, ਉਹਨਾਂ ਦਾ ਜੀਵਨ ਕਿਹੋ ਜਿਹਾ। ਜਿਹੜੇ ਰੱਬ ਦੇ ਪਿਆਰੇ ਨੇ ਉਹ ਦੁਨੀਆਂ ਦੇ ਐਸ਼ ਆਰਾਮ ਸੁੱਖ ਤੋਂ ਦੂਰ ਰਹਿੰਦੇ ਨੇ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ, ਉਹ ਇੱਕ ਚਿੰਤਾ ਵਿੱਚ ਜਿਉਂਦੇ ਨੇ ਕਿਤੇ ਅੰਮ੍ਰਿਤ ਵੇਲਾ ਨਾ ਖੁੱਸ ਜਾਵੇ ਉਹਨਾਂ ਦਾ ਜੀਵਨ। ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੂਖ ਸੁੱਧ ਸਾਧਨ ਕੋ ਸਾਧ ਪਏ। ਉਹ ਸੰਤ ਨਹੀਂ ਜਿਹੜਾ ਸਵੇਰੇ ਪ੍ਰਸ਼ਾਦਾ ਜੋ ਮਿਲਿਆ ਤੇ ਸ਼ਾਮ ਨੂੰ ਪ੍ਰਸ਼ਾਦੇ ਦਾ ਉਹਨੂੰ ਚਿੰਤਾ ਹੋਵੇ ਕਿ ਸ਼ਾਮ ਨੂੰ ਕੀ ਲੰਗਰ ਦੇ ਵਿੱਚ ਬਣਨਾ, ਹਰ ਵਕਤ ਰਸੋਈ ਦੀ ਪ੍ਰਕਰਮਾ ਕਰਦਾ ਫਿਰੇ। ਪਰ ਰੱਬ ਦੇ ਪਿਆਰੇ ਮਹਾਂਪੁਰਖਾਂ ਦੀ, ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੂਖ ਸੁੱਧ ਸਾਧਨ ਕੋ ਸਾਧ ਪਏ, ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਸੋ ਰੱਬ ਦੇ ਪਿਆਰੇ ਮਹਾਂਪੁਰਖ ਜਿਹੜੇ ਸਾਧੂ ਨੇ, ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਰਹਿੰਦੇ ਨੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦਾ, ਗੋਪਾਲ ਦਾ, ਦਿਆਲ ਦਾ, ਕੀਰਤਨ ਦਾ ਆਸਰਾ ਰਹਿੰਦਾ ਹੈ। ਸੰਤ ਉਦਰਣ ਦਿਆਲੰ ਆਸਰੰਗ ਗੋਪਾਲ ਕੀਰਤਨ ਹੈ, ਉਹਨਾਂ ਦੀ ਕੀਰਤੀ ਦੇ ਉਹਨਾਂ ਦਾ ਆਸਰਾ ਹਿਰਦੇ ਦਾ ਜੀਵਨ ਦਾ

ਫਿਰ ਜਿਹੜੇ ਉਹਨਾਂ ਦੇ ਸੰਗ ਕਰਦੇ ਨੇ ਨਾ, ਜਿਹੜੇ ਉਹਨਾਂ ਦੇ ਸੰਗੀ ਹੁੰਦੇ ਨੇ, ਸੰਗਤ ਕਰਦੇ ਨੇ, ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਨੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ, ਉਹਨਾਂ ਦੇ ਦਰਸ਼ਨ ਕਰਦਿਆਂ ਹੀ ਹਿਰਦੇ ਦੀ ਪਵਿੱਤਰਤਾ ਬਣ ਜਾਂਦੀ ਹੈ, ਤਨ ਮਨ ਆਤਮਾ ਨਿਰਮਲ ਹੋ ਜਾਂਦੀ ਉਹਨਾਂ ਦਾ ਸੰਗ ਕਰਕੇ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਹੇ ਭਾਈ ਤੂੰ ਐਸੇ ਰੱਬ ਦੇ ਪਿਆਰੇ ਮਹਾਂਪੁਰਖਾਂ ਦਾ ਪੱਲਾ ਫੜ ਲੈ, ਤੇਰਾ ਹਿਰਦਾ ਵੀ ਪਵਿੱਤਰ।

ਬਹੁਤਾਤ ਦੇ ਵਿੱਚ ਲੋਕ ਸਮਝਦੇ ਨੇ ਕਿ ਚੰਦਨ ਠੰਡਾ ਹੁੰਦਾ ਹੈ ਤੇ ਚੰਦਨ ਦੇ ਲਾਗੋਂ ਬਹੁਤ ਸ਼ੀਤਲਤਾ ਮਿਲਦੀ ਹੈ। ਚੰਦ ਵੀ ਠੰਡਾ ਹੁੰਦਾ ਹੈ ਤੇ ਸਰਦੀ ਦਾ ਰੁੱਤ ਹੋਵੇ, ਠੰਡ ਦੀ ਰੁੱਤ ਦੇ ਵਿੱਚ ਮਨੁੱਖ ਨੂੰ ਠੰਡ ਮਿਲਦੀ ਹੈ। ਸਰੀਰ ਨੂੰ ਤਾਂ ਠੰਡ ਮਿਲ ਸਕਦੀ ਹੈ ਪਰ ਆਤਮਾ ਨੂੰ ਠੰਡ ਨਹੀਂ ਮਿਲ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਸਹਿ ਸਕ੍ਰਿਤੀ ਸਲੋਕਾਂ ਅੰਦਰ ਵੀ ਪੰਚਮ ਪਾਤਸ਼ਾਹ ਕਹਿੰਦੇ ਨੇ, ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ। ਕਹਿੰਦੇ ਨਹਿ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦੇ ਲਾਗੋ ਸੀਤਲਤਾ ਨਹੀਂ ਮਿਲਦੀ। ਚੰਦਨ ਦੇ ਦਰਖਤ ਦੇ ਨਾਲ ਸੱਪ ਲਿਪਟੇ ਹੁੰਦੇ ਨੇ ਤੇ ਚੰਦਨ ਉਹਨਾਂ ਦੀ ਜ਼ਹਿਰ ਨਹੀਂ ਖਤਮ ਕਰ ਸਕਦਾ। ਉਹ ਸੱਪ ਚੰਦਨ ਦੇ ਦਰਖਤ ਦੇ ਨਾਲ ਹਰ ਵਕਤ ਲਿਪਟੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਸਰੀਰ ਨੂੰ ਠੰਡਕ ਮਿਲਦੀ ਹੈ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਤਪਸ਼ ਹੈ ਨਾ, ਮੂਲ ਤੌਰ 'ਤੇ ਥੋੜ੍ਹੀ ਵੀ ਨਹੀਂ ਮਿਟ ਸਕਦੀ। ਜੇ ਕੋਈ ਕਹੇ ਚੰਦਨ ਦੇ ਕੋਲੋਂ ਸਾਨੂੰ ਸ਼ੀਤਲਤਾ ਆਉਂਦੀ ਹੈ, ਚੰਦ ਠੰਡਾ ਹੁੰਦਾ ਹੈ, ਜੇ ਕੋਈ ਕਹੇ ਕਿ ਸਰਦੀ ਦੇ ਰੁੱਤ ਵਿੱਚ ਠੰਡ ਮਿਲਦੀ ਹੈ, ਨਹੀਂ ਨਹੀਂ, ਜਿਹੜੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਵਾਸਤੇ ਸਾਰੇ ਮੌਸਮ ਇੱਕੋ ਜਿਹੇ ਨੇ। ਉਹਨਾਂ ਨੂੰ ਉਹਨਾਂ ਦੇ ਹਿਰਦੇ ਨੂੰ ਸ਼ੀਤਲਤਾ ਮਿਲਦੀ ਹੈ। ਇੱਥੇ ਤਾਂ ਤੱਤੀ ਤਵੀ 'ਤੇ ਬੈਠ ਕੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਕਹਿ ਰਹੇ ਨੇ, ਤੇਰਾ ਕੀਆ ਮਿੱਠਾ ਲੱਗੇ। ਥੱਲੇ ਮਣਾ ਮੋਈ ਅੱਗ ਬਲ ਰਹੀ ਹੈ ਪਰ ਭੁੰਜਾ ਉੱਪਰੋਂ ਗਰਮ ਰੇਤਾ ਪਾ ਰਿਹਾ ਹੈ। ਸਾਰੇ ਹੀ ਗਰਮ ਨੇ, ਚੰਦੂ ਵੀ ਗਰਮ ਹੈ, ਜਹਾਂਗੀਰ ਵੀ ਗਰਮ ਹੈ, ਪਰ ਭੁੰਜਾ ਵੀ ਗਰਮ ਹੈ, ਪਰ ਜੇ ਕੋਈ ਸੀਤਲ ਨੇ ਨਾ, ਜੇ ਕੋਈ ਆਨੰਦ ਵਿੱਚ ਨੇ, ਠੰਡੇ ਠਾਰ ਨੇ, ਜਿਨ੍ਹਾਂ ਜੇ ਕਿਸੇ ਦਾ ਹਿਰਦਾ ਸ਼ਾਂਤ ਹੈ, ਉਹ ਤੱਤੀ ਤਵੀ 'ਤੇ ਵੀ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹਿਰਦਾ ਉਹਨਾਂ ਦਾ ਠੰਡਾ ਠਾਰ ਹੈ। ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਨਾ ਚੰਦਨ ਦੇ ਨਾਲ, ਨਾ ਚੰਦ ਦੇ ਨਾਲ, ਨਾ ਸਰਦ ਰੁੱਤ ਦੇ ਨਾਲ ਹਿਰਦੇ ਦੀ ਵਿਕਾਰਾਂ ਦੀ ਤਪਸ਼ ਮਿਟਦੀ ਹੈ। ਅਤੇ ਮਿਟਦੀ ਕਿਵੇਂ ਹੈ?

0: ਇੱਕੋ ਇੱਕ ਵਸੀਲਾ ਹੈ, ਉਹ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ। ਬਲਤੋ ਜਲਤੋ ਤੌਕਿਆ ਗੁਰ ਚੰਦਨ ਸੀਤ ਲਾਇਓ। ਗੁਰੂ ਦਾ ਜਦੋਂ ਨਾਮ ਰੂਪੀ ਚੰਦਨ ਵਰਗਾ ਠੰਡਾ ਨਾਮ ਜਿਹੜਾ ਹਿਰਦੇ ਵਿੱਚ ਵੱਸਦਾ, ਉਦੋਂ ਫਿਰ ਹਿਰਦਾ ਸ਼ਾਂਤ ਹੁੰਦਾ, ਵਿਕਾਰਾਂ ਦੀ ਤਪਸ਼ ਉਦੋਂ ਮਿਟਦੀ ਹੈ। ਨਹੀਂ ਤਾਂ ਠੰਡ ਦੇ ਦਿਨਾਂ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਹਿਰਦੇ ਤਪਦੇ ਹੁੰਦੇ ਨੇ ਲੋਕਾਂ ਦੇ। ਇੱਥੇ ਤਾਂ ਭਾਵੇਂ ਬਰਫ਼ ਦੇ ਵਿੱਚ ਬੈਠੇ ਹੋਣ ਤਾਂ ਵੀ ਹਿਰਦੇ ਤਪਦੇ ਹੁੰਦੇ ਨੇ। ਅਤੇ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਵਿਕਾਰਾਂ ਰੂਪੀ ਜਿਹੜੀ ਠੰਡ ਹੈ ਨਾ, ਵਿਕਾਰਾਂ ਰੂਪੀ ਜਿਹੜੀ ਤਪਸ਼ ਹੈ, ਉਹ ਉਹਨਾਂ ਨੂੰ ਨਹੀਂ ਵਿਆਪਦੀ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਜਦੋਂ ਕੰਠ ਦੇ ਨਾਲ, ਗਲੇ ਦੇ ਨਾਲ ਵਾਹਿਗੁਰੂ ਪਰਮਾਤਮਾ ਮਿਲ ਗਿਆ, ਫਿਰ ਕਹਿੰਦੇ ਵਿਕਾਰਾਂ ਦੀ ਜਿਹੜੀ ਬਰਫ਼ ਹੈ ਨਾ, ਉਹ ਵਿਕਾਰਾਂ ਦੀ ਜਿਹੜੀ ਤਪਸ਼ ਹੈ ਉਹ ਸਤਾ ਨਹੀਂ ਸਕਦੀ, ਵਿਕਾਰ ਖਤਮ ਹੋ ਜਾਂਦੇ ਨੇ ਜਿੱਥੇ ਵਾਹਿਗੁਰੂ ਪਰਮਾਤਮਾ ਦਾ ਨਾਮ ਠੰਡਾ ਠਾਰ ਕਰ ਦਿੰਦਾ ਹੈ। ਦੀਪਾਲਪੁਰ ਦਾ ਇਲਾਕਾ ਹੈ, ਉੱਥੇ ਇੱਕ ਕੋਹੜੀ ਹੈ ਜਿਹੜਾ ਸਰੀਰ ਜੀ ਦਾ ਤਪ ਰਿਹਾ ਹੈ, ਜਿਹਦੇ ਸਰੀਰ 'ਤੇ ਕੋਹੜ ਰੋਗ ਹੈ। ਉਹ ਕੁਸ਼ਟ ਰੋਗ ਦੇ ਨਾਲ ਸਰੀਰ ਦੇ ਤਪਸ਼ ਦੇ ਕਾਰਨ ਵਿਰਲਾਪ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਿਰ ਉਸ ਕੋਹੜੀ ਕੋਲ ਗਏ। ਗਰੀਬ ਨਿਵਾਜ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੀ ਉਹਦਾ ਨਾ ਸਰੀਰ ਦੀ ਜਿਹੜੀ ਤਪਸ਼ ਸੀ ਉਹ ਮਿਟ ਗਈ। ਅਤੇ ਜਦ ਜਿੰਨਾ ਸਮਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ, ਕਿਉਂਕਿ ਗਰੀਬ ਨਿਵਾਜ ਸਤਿਗੁਰੂ ਉਸ ਕੋਹੜੀ ਦੇ ਕੋਲ ਗਏ ਜਿਸ ਕੋਹੜੀ ਨੂੰ ਲੋਕ ਮੂੰਹ ਨਹੀਂ ਸੀ ਲਾਉਂਦੇ, ਲੋਕਾਂ ਨੇ ਬਾਹਰ ਝੁੱਗੀ ਪਾ ਕੇ ਦਿੱਤੀ ਸੀ, ਹੱਥ ਪੈਰ ਉਹਦੇ ਕੋਹੜ ਦੇ ਨਾਲ ਝੜੇ ਹੋਏ ਸਨ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਹੀ ਉਹਦੇ ਕੋਲ, ਗਏ ਹੀ ਉਸ ਗਰੀਬ ਦੇ ਕੋਲ, ਕਿਉਂਕਿ ਗੁਰੂ ਗਰੀਬ ਨਿਵਾਜ ਹੈ, ਸਤਿਗੁਰੂ ਗਰੀਬਾਂ ਨਿਵਾਜਣ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿੰਨਾ ਚਿਰ ਉਹਨੇ ਕਹਿ ਦਿੱਤਾ ਸੀ ਪਾਤਸ਼ਾਹ ਖੱਗ ਭੱਗ ਹੈ, ਮੇਰੇ ਕੋਲੋਂ ਪੰਛੀ ਵੀ ਭੱਜ ਜਾਂਦੇ ਨੇ, ਮੇਰੇ ਲਾਗੂ ਬਦਬੂ ਇੰਨੀ ਆਉਂਦੀ ਹੈ, ਖੱਗ ਭੱਗ ਹੈ, ਪਿੱਖ ਗਿਣਤੀ ਕਿਆ ਨਰ, ਮਹਾਰਾਜ ਮਨੁੱਖਾਂ ਦੀ ਗਿਣਤੀ ਕੀ ਕਰਾਂ, ਮੇਰੇ ਲਾਗੇ ਤਾਂ ਪੰਛੀ ਵੀ ਨਹੀਂ ਆਉਂਦੇ ਕਿਉਂਕਿ ਮੇਰੇ ਕੋਲੋਂ, ਸਰੀਰ ਦੇ ਕੋਲੋਂ ਬਦਬੂ ਇੰਨੀ ਆ ਰਹੀ ਹੈ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਤੁਮ ਆਏ ਮੋਹ ਪਰ ਕਰੁਣਾ ਕਰ। ਮਹਾਰਾਜ ਕਿਰਪਾ ਦੇ ਸਾਗਰ ਸਤਿਗੁਰ, ਤੁਸੀਂ ਮੇਰੇ ਕੋਲ ਆਏ ਹੋ। ਜਿੰਨਾ ਸਮਾਂ ਸਤਿਗੁਰਾਂ ਦੇ ਉਹਨੂੰ ਦੀਦਾਰ ਹੁੰਦੇ ਰਹੇ, ਕਿਉਂਕਿ ਦਿਨ ਸੀ, ਉਹਨਾਂ ਸਮਾਂ ਉਹਦਾ ਸਰੀਰ ਜਿਹੜਾ ਵਿਰਲਾਪ ਕਰਦਾ ਸੀ, ਹਾਏ ਹਾਏ ਕਰਦਾ ਸੀ, ਸਰੀਰ ਦੀ ਤਪਸ਼ ਦੇ ਨਾਲ ਉਹ ਸ਼ਾਂਤ ਰਿਹਾ। ਜਿਵੇਂ ਜਿਵੇਂ ਹਨੇਰਾ ਹੋਣ ਲੱਗਾ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਦੇ ਦਰਸ਼ਨ ਹੋਣੋਂ ਹਟਣ ਲੱਗੇ, ਫਿਰ ਉਹਦੀ ਹਾਲਤ ਉਹੋ ਹੀ ਹੋ ਗਈ ਜਿਹੜੀ ਉਹਦੀ ਹਾਲਤ ਪਹਿਲਾਂ ਸੀ, ਫਿਰ ਹਾਏ ਹਾਏ ਕਰਨ ਲੱਗ ਪਿਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਨੇ ਆਖਿਆ, ਭਾਈ ਮਰਦਾਨਿਆਂ ਰਬਾਬ ਸੁਰ ਕਰ, ਬਾਣੀ ਆਈ ਹੈ ਇਹਦੇ ਸਦਾ ਵਾਸਤੇ, ਇਹਦਾ ਭਲਾ ਕਰ ਦੀਏ, ਇਹਦਾ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਦੀਏ। ਹੁਣ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰੀ, ਧਨਾਸਰੀ ਮਹੱਲਾ ਪਹਿਲਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਜਿਵੇਂ ਮਾਲਕ ਬਾਣੀ ਉਚਾਰਦੇ ਗਏ, ਤਿਵੇਂ ਤਿਵੇਂ ਉਸ ਕੋਹੜੀ ਦਾ ਕੁਸ਼ਟ ਰੋਗ ਦੂਰ ਹੁੰਦਾ ਗਿਆ। ਸ਼ਬਦ ਉਚਾਰਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਕੋਹੜੀ ਦਾ ਭਲਾ ਕਰ ਦਿੱਤਾ। ਕਈ ਵਾਰੀ ਬੇਨਤੀ ਕਰਦੇ ਹੁੰਦੇ ਹਾਂ, ਸੱਚੇ ਪਾਤਸ਼ਾਹ ਉਸ ਕੋਹੜੀ ਦੇ ਤੇ ਤਨ ਨੂੰ ਕੋਹੜ ਚੰਬੜਿਆ ਸੀ, ਸਾਡੀ ਆਤਮਾ ਨੂੰ ਕੋਹੜ ਚੰਬੜਿਆ ਹੈ। ਪੰਚਮ ਪਾਤਸ਼ਾਹ ਦੇ ਦਰ ਤੇ ਜਾਈਏ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰ ਤੇ ਬੇਨਤੀ ਕਰੀ ਦੀ ਹੈ, ਸੱਚੇ ਪਾਤਸ਼ਾਹ ਤੇਰੇ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ, ਗੁਰੂ ਰਾਮਦਾਸ ਪਾਤਸ਼ਾਹ ਤੇਰੇ ਪਾਵਨ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ ਕੰਚਨ ਵਰਗੀ ਦੇਹੀ ਹੋ ਜਾਂਦੀ ਹੈ। ਸਤਿਗੁਰੂ ਸਾਡੇ ਸਰੀਰ ਤਾਂ ਭਾਵੇਂ ਦੇਖਣ ਨੂੰ ਰਿਸ਼ਟ ਪੁਸ਼ਟ ਨੇ, ਪਰ ਸਾਡੀ ਆਤਮਾ ਨੂੰ ਕੋਹੜ ਚੰਬੜਿਆ ਹੋਇਆ ਹੈ ਵਿਸ਼ੇ ਵਿਕਾਰਾਂ ਦਾ, ਤੁਸੀਂ ਇਹ ਦੂਰ ਕਰ ਦਿਓ। ਗੁਰੂ ਰਹਿਮਤ ਕਰਦਾ, ਗੁਰੂ ਬਖਸ਼ਿਸ਼ ਕਰਦਾ, ਸੀਤਲ ਥੀਵੈ ਨਾਨਕਾ। ਇੱਕੋ ਇੱਕ ਰਸਤਾ ਹੈ, ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ। ਕਿੰਨਾ ਵੀ ਮਨ ਦੇ ਅੰਦਰ ਗੁੱਸਾ ਆਵੇ ਨਾ, ਕਿੰਨਾ ਵੀ ਮਨ ਤੜਪ ਰਿਹਾ ਹੋਵੇ, ਵਿਕਾਰਾਂ ਦੀ ਅੱਗ ਬਲ ਰਹੀ ਹੋਵੇ, ਸਾਡੇ ਅੰਦਰ ਕ੍ਰੋਧ ਦੀ ਅਗਨੀ ਪ੍ਰਚੰਡ ਹੋਵੇ, ਤੇ ਕਿਤੇ 2 ਮਿੰਟ ਬੈਠ ਕੇ ਨਾ ਤੇ ਮਨ ਇਕਾਗਰ ਕਰਕੇ ਵਾਹਿਗੁਰੂ ਦਾ ਨਾਮ ਜਪ ਲਈਏ, ਸਾਰਾ ਕ੍ਰੋਧ ਨਾਸ਼ ਹੋ ਜਾਂਦਾ ਹੈ, ਹਿਰਦਾ ਠੰਡਾ ਠਾਰ ਹੋ ਜਾਂਦਾ। ਪ੍ਰੈਕਟੀਕਲ ਕਰਕੇ ਵੇਖ ਲਈਏ, ਭਾਵੇਂ 5 ਮਿੰਟ, ਭਾਵੇਂ 2 ਮਿੰਟ, ਭਾਵੇਂ 1 ਪਲ ਹੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ। ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਸਾਡਾ ਮਨ ਨਹੀਂ ਟਿਕਦਾ ਬਾਣੀ ਪੜ੍ਹਨ ਲੱਗਿਆ, ਮਨ ਟਿਕੇਗਾ ਤੇ ਬਾਣੀ ਪੜ੍ਹਨੀ ਹੈ, ਮਨ ਟਿਕੇਗਾ ਤੇ ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ ਤਾਂ ਕਿ ਸਾਡਾ ਮਨ ਟਿਕੇ, ਸਾਡਾ ਹਿਰਦਾ ਇਕਾਗਰ ਹੋਵੇਗਾ ਫਿਰ ਬਾਣੀ ਪੜ੍ਹਾਂਗੇ। ਨਹੀਂ ਨਹੀਂ, ਬਾਣੀ ਪੜ੍ਹਨੀ ਹੈ ਹਿਰਦਾ ਇਕਾਗਰ ਕਰਨ ਵਾਸਤੇ। ਹਿਰਦਾ ਤਾਂ ਇਕਾਗਰ ਹੁੰਦਾ ਹੀ ਨਹੀਂ, ਕਿਉਂਕਿ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋਂ ਛੁੱਟੇ ਜੋ ਉੱਪਰ ਲਾਦਾ। ਮਹਾਰਾਜ ਕਹਿੰਦੇ ਇੱਕੋ ਇੱਕ ਵਸੀਲਾ ਹੈ, ਹਿਰਦਾ ਤਪ ਰਿਹਾ ਹੋਵੇ ਵਿਕਾਰਾਂ ਦੀ ਤਪਸ਼ ਦੇ ਨਾਲ ਤੇ ਮਨ ਬਿਰਤੀ ਇਕਾਗਰ ਕਰਕੇ ਜਪੀਏ ਸਤਨਾਮ ਸ੍ਰੀ
1: ਵਾਹਿਗੁਰੂ,
0: ਬਾਣੀ ਪੜ੍ਹੀਏ, ਮਨ ਇਕਾਗਰ ਹੋਵੇਗਾ। ਮਹਾਰਾਜ ਜੀ ਨੇ ਜ਼ਰੀਆ ਦੱਸਿਆ ਕਿ ਚੰਦਨ ਚੰਦ ਤੇ ਸਰਦ ਰੁੱਤ ਦੇ ਨਾਲ ਹਿਰਦਾ ਠੰਡਾ ਠਾਰ ਨਹੀਂ ਹੁੰਦਾ। ਇੱਕੋ ਇੱਕ ਵਸੀਲਾ ਹੈ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਕੁਦਰਤੀ। ਅਸੀਂ ਕੱਲ੍ਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ। ਮੇਰੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਬਾਰੇ ਜਦੋਂ ਆਪਾਂ ਪੜ੍ਹੀਏ ਨਾ, ਜਦੋਂ ਅਜੇ ਗੁਰੂ ਦੇ ਚਰਨ ਨਹੀਂ ਸੀ ਪ੍ਰਾਪਤ ਹੋਏ ਸਤਿਗੁਰਾਂ ਦਾ, ਭਾਵੇਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ ਬਾਸਰ ਕੇ ਨਗਰ, ਉਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਰਹਿਮਤਾਂ ਦੇ ਛੱਟੇ ਵਰਤਾ ਰਹੇ ਸਨ, ਪਰ ਗੁਰੂ ਦਾ ਮੇਲ ਨਹੀਂ ਸੀ ਹੋਇਆ ਕਿਉਂਕਿ ਅਜੇ ਪੂਰਵਲੇ ਜਨਮਾਂ ਦੇ ਚੰਗੇ ਕਰਮ ਨਹੀਂ ਸੀ ਜਾਗੇ। ਉਦੋਂ 10 ਸਾਲ ਦੇ ਸਨ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ, ਉਦੋਂ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਰਹਿਮਤਾਂ ਦੀ ਬਰਸਾਤ ਕਰ ਰਹੇ ਸਨ ਸੱਚੇ ਪਾਤਸ਼ਾਹ, ਸਮੁੱਚੀ ਮਾਨਵਤਾ ਦਾ ਭਲਾ ਕਰ ਰਹੇ ਸਨ। ਗਰੀਬ ਨਿਵਾਜ ਸਤਿਗੁਰੂ 20 ਵਾਰ ਗੰਗਾ ਦੀ ਯਾਤਰਾ ਤੇ ਜਾਂਦੇ ਨੇ। ਉਹਨਾਂ ਸਮਿਆਂ ਦੀ ਯਾਤਰਾ ਵੱਲ ਮੈਂ ਪੜ੍ਹ ਰਿਹਾ ਸੀ ਕਿ ਇੰਨਾ ਕਠਿਨ ਸੀ, ਪੈਰ ਪੈਰ ਤੇ ਖਤਰਾ ਸੀ, ਪਰ ਫਿਰ ਵੀ 20 ਵਾਰ ਸਨਾਤਨ ਧਰਮ ਦੇ ਅਨੁਸਾਰ ਗੰਗਾ ਦੀ ਯਾਤਰਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਪਰ ਉੱਥੇ ਮੇੜੇ ਪਿੰਡ ਦੇ ਵਿੱਚ ਬ੍ਰਹਮਚਾਰੀ ਦਾ ਮਿਲਾਪ ਹੁੰਦਾ, ਉਹਦੇ ਨਾਲ ਸਤਿਗੁਰਾਂ ਦਾ ਮੇਲ ਜੋਲ ਇੰਨਾ ਵੱਧ ਗਿਆ, ਖਾਣਾ ਪੀਣਾ ਸਤਿਗੁਰਾਂ ਦਾ ਉਹਦੇ ਨਾਲ ਇਕੱਠਾ ਹੋ ਗਿਆ, ਕਿਉਂਕਿ ਪਿਆਰ ਹੋ ਗਿਆ। ਅਤੇ ਇੱਕ ਦਿਨ ਉਸ ਬ੍ਰਹਮਚਾਰੀ ਨੇ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ? ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ, ਉਮਰ ਗੁਜ਼ਰਦੀ ਜਾਂਦੀ ਹੈ, ਗੁਰੂ ਦੀ ਭਾਲ ਵਿੱਚ ਹਾਂ। ਆਖੋ ਪਿਆਰ ਨਾਲ ਸਤਨਾਮ ਸ੍ਰੀ
1: ਵਾਹਿਗੁਰੂ।
0: ਤੇ ਉਸ ਬ੍ਰਹਮਚਾਰੀ ਜਾਂਦਾ ਹੋਇਆ ਇੱਕ ਬੋਲ ਕਹਿ ਗਿਆ, ਕਹਿੰਦਾ, ਨਿਗੁਰੇ ਕਾ ਸੰਗ ਨਿਗੁਰੇ ਕਾ ਧਾਨ, ਨਿਗੁਰੂ ਨਿਗੁਰੇ ਕੇ ਹੱਥ ਕਾ ਪੱਕਾ ਹੋਆ ਅੰਨ। ਕਹਿੰਦੇ ਜਨਮ ਗਿਆ, ਮੇਰਾ ਤਾਂ ਜਨਮ ਹੀ ਵਿਅਰਥ ਚਲਾ ਗਿਆ, ਮੈਂ ਇੱਕ ਨਿਗੁਰੇ ਮਨੁੱਖ ਦਾ ਸੰਗ ਕਰਦਾ ਹੈ। ਹੁਣ ਗੰਗਾ ਦੀ ਯਾਤਰਾ ਤੋਂ ਮਨ ਉਪਰਾਮ ਹੋ ਗਿਆ, ਹਿਰਦੇ ਤੇ ਐਸੀ ਗਹਿਰੀ ਚੋਟ ਲੱਗੀ, ਬਾਸਰ ਕੇ ਨਗਰ ਆ ਕੇ ਉਪਰਾਮ ਹੋ ਕੇ ਬੈਠ ਗਏ, ਹੁਣ ਗੁਰੂ ਦੀ ਭਾਲ ਵਿੱਚ ਨੇ। ਫਿਰ ਬੇਨਤੀ ਕਰਾਂ, ਭਾਵੇਂ ਕੁੜਮਾਂ ਦੇ ਵਿੱਚ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਨੇ, ਦੀਨ ਦੁਨੀਆਂ ਦੇ ਮਾਲਕ, ਪਰ ਅਜੇ ਮੇਲ ਨਹੀਂ ਹੋਇਆ, ਗੁਰੂ ਦੇ ਦਰਸ਼ਨ ਨਹੀਂ ਹੋਏ। ਕੁੜਮ ਦੇ ਮੇਲ ਹੁੰਦੇ ਸਨ, ਕੁੜਮ ਦੇ ਨਾਲ ਕਈ ਵਾਰੀ ਮਿਲੇ ਹੋਣਗੇ, ਕੁੜਮ ਕਰਕੇ ਰਿਸ਼ਤੇਦਾਰੀ ਕਰਕੇ, ਪਰ ਗੁਰੂ ਕਰਕੇ ਅਜੇ, ਗੁਰੂ ਤੇ ਸਿੱਖ ਕਰਕੇ ਅਜੇ ਨਹੀਂ ਮਿਲੇ ਸਨ। ਉਹ ਸਮਾਂ ਆ ਗਿਆ ਜਦੋਂ ਪੂਰਵਲੇ ਜਨਮਾਂ ਦੇ ਭਾਗ ਜਾਗੇ ਬਾਬਾ ਅਮਰਦਾਸ ਜੀ ਦੇ। ਬੀਬੀ ਅਮਰੋ ਦਹੀਂ ਰਿੜਕ ਰਹੀ ਸੀ ਤੇ ਮਧਾਣੀ ਪਾਈ ਹੋਈ ਹੈ ਤੇ ਮਧਾਣੀ ਦੇ ਨਾਲ ਨਾਲ ਬਾਣੀ ਪੜ੍ਹ ਰਹੀ ਹੈ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜੋ ਜੋ ਕਿਰਤ ਚਲਾਏ ਤੇ ਚਲੀਏ, ਤੋ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੋਟ ਸਮੂੜੇ ਕਮਣ ਗੁਣੀ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਭਈ ਭਇਆ ਮਨੂਰ, ਕੰਚਨ ਫਿਰ ਹੋਵੈ ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਇਹ ਸ਼ਬਦ ਕੰਨਾਂ ਦੇ ਨਾਲ ਸੁਣਿਆ ਤੇ ਹਿਰਦੇ ਨੂੰ ਠੰਡ ਪੈ ਗਈ, ਜਿਹੜਾ ਹਿਰਦਾ ਤਰਫੜਿਆ ਸੀ ਨਾ ਬਾਬਾ ਅਮਰਦਾਸ ਜੀ ਦਾ, ਕਿਉਂਕਿ ਗੁਰੂ ਦੀ ਭਾਲ ਵਿੱਚ ਸੀ, ਭਾਵੇਂ ਗੰਗਾ ਯਾਤਰਾ ਕੀਤੀ, ਭਾਵੇਂ ਹਿੰਦੂ ਧਰਮ ਦੇ ਸਾਰੇ ਕਰਮ ਕੀਤੇ ਹੋਣਗੇ, ਪਰ ਉਸ ਬ੍ਰਹਮਚਾਰੀ ਦੇ ਬੋਲ ਹਿਰਦੇ ਨੂੰ ਵਿੰਨ ਕੇ ਲੈ ਗਏ। ਬੀਬੀ ਅਮਰੋ ਨੂੰ ਆਖਿਆ ਧੀਏ ਉਹਦੇ ਕੋਲ ਲੈ ਚੱਲ ਜਿਸ ਪਾਤਸ਼ਾਹ ਦੇ ਤੂੰ ਗੁਣ ਗਾ ਰਹੀ ਹੈ, ਆਖੋ ਪਿਆਰ ਨਾਲ ਸਤਨਾਮ ਸ਼੍ਰੀ। ਬੀਬੀ ਅਮਰੋ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਗਈ। ਫਿਰ ਸਾਡਾ ਸਿਰ ਤੇ ਪਤਾ ਨਹੀਂ ਕਿੱਥੇ ਕਿੱਥੇ ਝੁਕਦਾ ਹੈ, ਕੋਈ ਲੀਡਰ ਵੇਖ ਲਿਆ ਉਹਦੇ ਗੋਡੀ ਹੱਥ ਲਾ ਦਿੱਤਾ, ਕੋਈ ਟੁੱਟਾ ਜਿਹਾ ਸਾਧ ਵੇਖਿਆ ਉਹਦੇ ਗੋਡੀ ਹੱਥ ਲਾ ਦਿੱਤਾ। ਇੱਕੋ ਵਾਰੀ ਸਿਰ ਰੱਖਿਆ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ, ਆਖੋ ਪਿਆਰ ਨਾਲ ਸਤਨਾਮ ਸ਼੍ਰੀ। ਉਸ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਰੱਖਿਆ ਜਿਸ ਪਾਤਸ਼ਾਹ ਜੀ ਸਿਫਤੋ ਸਲਾਹ ਵਿੱਚ ਭੱਟਾ ਨੇ ਕਿਹਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਪੂਰਾ ਗੁਰ ਮਿਲ ਗਿਆ, ਚਰਨਾਂ ਤੇ ਸਿਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 11 ਸਾਲ ਕਠਨ ਸੇਵਾ ਕੀਤੀ, 11 ਸਾਲ। 12ਵੇਂ ਸਾਲ ਬਖਸ਼ਿਸ਼ ਹੋਈ ਜਦੋਂ ਜੁਲਾਹੀ ਦੇ ਕਿੱਲੇ ਨਾਲ ਅੜਕੇ, ਚੇਤ ਦਾ ਮਹੀਨਾ ਸੀ, ਵਾਹਿਗੁਰੂ ਪਰਮਾਤਮਾ ਭਾਦਰੋਂ ਦਾ ਮਹੀਨਾ ਸੀ, ਭਾਦਰੋਂ ਦੇ ਮਹੀਨੇ ਵਿੱਚ ਬਾਰਿਸ਼ ਹੋ ਰਹੀ ਸੀ, ਬਿਜਲੀ ਚਮਕ ਰਹੀ ਸੀ, ਗਾਗਰ ਦੇ ਨਾਲ ਗਾਗਰ ਜਲ ਦੇ ਨਾਲ ਭਰੀ ਹੋਈ ਮੋਢੇ 'ਤੇ ਚੁੱਕੀ ਹੋਈ ਹੈ, ਬਜ਼ੁਰਗ ਅਵਸਥਾ ਹੈ, ਅਤੇ ਠੇਡਾ ਲੱਗ ਕੇ ਡਿੱਗ ਪਏ, ਆਖੋ ਪਿਆਰ ਨਾਲ ਸਤਨਾਮ। ਵਿਦਵਾਨ ਕਹਿੰਦੇ ਨੇ ਜਦੋਂ ਅਸੀਂ ਡਿੱਗੀਏ ਸਾਡੇ ਮੂੰਹ ਤਾਂ ਜਿਸ ਕਾਰਨ ਸਾਨੂੰ ਠੇਡਾ ਲੱਗਾ ਹੈ ਅਸੀਂ ਉਹਨੂੰ ਬੁਰਾ ਭਲਾ ਬੋਲਾਂਗੇ, ਜਿਹਨੇ ਸੁੱਟਿਆ ਹੋਵੇਗਾ ਰੋੜਾ ਰਾੜਾ ਉਹਨੂੰ ਬੁਰਾ ਭਲਾ ਬੋਲਾਂਗੇ। ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਠੇਡਾ ਲੱਗਾ, ਮੇਰੇ ਮਾਲਕ ਡਿੱਗੇ, ਕਿਉਂਕਿ ਹਿਰਦੇ ਦੇ ਵਿੱਚ ਜੋ ਜੀ ਹੋਵੇ ਸੋ ਉਗਵੈ, ਮੋਹਕਾ ਕਹਿਆ ਵਾਓ, ਜੋ ਹਿਰਦੇ ਦੇ ਵਿੱਚ ਸੀ, ਹਿਰਦਾ ਤਾਂ ਆਨੰਦ ਦੇ ਨਾਲ ਭਰਿਆ ਹੋਇਆ ਸੀ, ਸਾਡਾ ਹਿਰਦਾ ਤਾਂ ਈਰਖਾ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਨਿੰਦਿਆ ਚੁਗਲੀ ਦੇ ਨਾਲ ਭਰਿਆ ਹੋਇਆ, ਤੇ ਸਾਡੇ ਹਿਰਦੇ ਦੇ ਵਿੱਚੋਂ ਬੋਲ ਤਾਂ ਮੂੰਹ ਰਾਹੀਂ ਹੀ ਪ੍ਰਗਟ ਹੋਣਗੇ ਨਾ ਜੋ ਹਿਰਦੇ ਵਿੱਚ ਹੋਣਗੇ। ਬਾਬਾ ਅਮਰਦਾਸ ਜੀ ਦਾ ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ, ਤੇ ਰਸਨਾ ਤੋਂ ਬਚਨ ਨਿਕਲੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਜੁਲਾਈ ਨੂੰ ਪੁੱਛਿਆ, ਜੁਲਾਈ ਨੇ ਆਪਾਂ ਕਈ ਵਾਰੀ ਇਤਿਹਾਸ ਸਰਵਣ ਕੀਤਾ, ਕੌਣ ਹੈ? ਆਖਿਆ ਡਿੱਗਾ ਹੈ ਕੁੜਮਾਂ ਦੇ ਦਰ ਤੇ ਆਣ ਕੇ, ਨਿਥਾਵਾਂ ਅਮਰੂ ਹੀ ਹੋਣਾ, ਹੋਰ ਕੌਣ ਹੋਣਾ ਹੈ? ਸਤਿਗੁਰਾਂ ਨੇ ਕਹਿ ਦਿੱਤਾ ਚੱਲੀਏ, ਨਿਥਾਵਾਂ ਤੇ ਮੈਂ ਉਦੋਂ ਸੀ ਜਦੋਂ ਗੁਰੂ ਅੰਗਦ ਦੇ ਮਹਾਰਾਜ ਦੇ ਚਰਨ ਪ੍ਰਾਪਤ ਨਹੀਂ ਸੀ ਹੋਏ। ਪਾਤਸ਼ਾਹ ਆਏ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਪੁੱਛਿਆ ਬਾਬਾ ਜੀ ਕੀ ਗੱਲ? ਆਖਿਆ ਪਾਤਸ਼ਾਹ ਅੱਜ ਡਿੱਗ ਪਿਆ, ਅੱਜ ਸਰੀਰ ਮੇਰਾ ਡਿੱਗ ਪਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੱਲ ਨਾਲ ਲਾ ਕੇ ਆਖਿਆ, ਅੱਜ ਦੇ ਦਿਨ ਦੀ ਮੈਂ ਉਡੀਕ ਵਿੱਚ ਸੀ, ਕਦੋਂ ਅਮਰਦਾਸ ਡਿੱਗੇ ਤੇ ਮੈਂ ਉਹਨੂੰ ਚੁੱਕ ਕੇ ਗੱਲ ਦੇ ਦਿਨ ਲਾਵਾਂ। ਉਸੇ ਦਿਨ ਹੀ ਗੁਰਤਾ ਗੱਦੀ ਦੇ ਮਾਲਕ ਬਣਾ ਦਿੱਤਾ, ਸਤਿਗੁਰਾਂ ਨੇ 12 ਵਰ ਦਿੱਤੇ, ਆਖੋ ਪਿਆਰ ਨਾਲ ਸਤਨਾਮ। ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ। ਉਹ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦੇ ਬਾਬਤ ਭੱਟ ਕਹਿੰਦੇ ਨੇ ਸਮੁੰਦਰ ਦੇ ਪੇਟ ਦੀ ਗਹਿਰਾਈ ਕੋਈ ਨਾਪ ਸਕਦਾ ਹੈ, ਬਾਰਿਸ਼ ਦੀਆਂ ਬੂੰਦਾਂ ਦੀ ਗਿਣਤੀ ਕੋਈ ਕਰ ਸਕਦਾ ਹੈ, ਬਸੰਤ ਵਿੱਚ ਰੁੱਤ ਵਿੱਚ ਖਿੜੇ ਹੋਏ ਫੁੱਲਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਗੰਗਾ ਦੀਆਂ ਲਹਿਰਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਕੋਈ ਕਵੇ ਕਿ ਗੁਰੂ ਅਮਰਦਾਸ ਜੀ ਦੇ ਗੁਣਾਂ ਦਾ ਅੰਤ ਪਾ ਲਿਆ, ਉਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਣ ਆਉਂਦੇ ਨੇ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਾਤਸ਼ਾਹ ਜੀ ਦੇ ਪਾਵਨ ਜੀਵਨ ਤੋਂ। ਕਿਸੇ ਨੇ ਕਹਿ ਦਿੱਤਾ ਪਾਤਸ਼ਾਹ ਜਿਹੜਾ ਤੁਹਾਡੇ ਨਾਲ ਬੁਰਿਆਈ ਕਰੇ ਉਹਨੂੰ ਕੀ ਕਰੀਏ? ਆਖਿਆ ਭਲਿਆਈ। ਫਿਰ ਆਖਿਆ ਹੋਰ ਜ਼ਿਆਦਾ ਬੁਰਿਆਈ ਕਰੇ, ਪਾਤਸ਼ਾਹ ਕਹਿਣ ਲੱਗੇ ਉਹਦੇ ਨਾਲ ਭਲਿਆਈ ਕਰਨੀ ਹੈ, ਉਹਦਾ ਭਲਾ ਹੀ ਕਰਨਾ ਹੈ। ਦਾਤੂ ਜੀ ਨੇ ਲੱਤ ਮਾਰੀ, ਪਾਤਸ਼ਾਹ ਜੀ ਨੇ ਚਰਨ ਪਕੜ ਲਏ, ਆਖਿਆ ਬਾਬਾ ਜੀ ਤੁਹਾਡੇ ਚਰਨ ਬੜੇ ਕੋਮਲ ਨੇ, ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਆਖੋ ਪਿਆਰ ਨਾਲ ਸਤਨਾਮ। ਪਾਤਸ਼ਾਹ ਕਹਿਣ ਲੱਗੇ ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਇਹ ਹੈ ਮੇਰੇ ਮਾਲਕ ਦੀ ਅਵਸਥਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ, ਗੁਰਤਾ ਗੱਦੀ ਦੇ ਮਾਲਕ ਬਣ ਕੇ ਜਿਸ ਸਮੇਂ ਦੇ ਵਿੱਚ ਜਿਸ ਉਮਰ ਦੇ ਵਿੱਚ ਆ ਕੇ ਲੋਕ ਕਹਿ ਦਿੰਦੇ ਨੇ ਹੁਣ ਅਸੀਂ ਬੁੱਢੇ ਹੋ ਗਏ ਹਾਂ, ਉਸ ਸਮੇਂ ਉਸ ਉਮਰ ਦੇ ਵਿੱਚ ਆ ਕੇ ਆਨੰਦ ਸਾਹਿਬ ਵਰਗੀਆਂ ਲੰਬੇਰੀਆਂ ਬਾਣੀਆਂ ਉਚਾਰੀਆਂ ਪਾਤਸ਼ਾਹ ਜੀ ਨੇ, ਐਸੀ ਬਖਸ਼ਿਸ਼ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਤੋਂ ਲਈ। ਸੋ ਨਾਮ ਜਪਣ ਦੇ ਨਾਲ ਹਿਰਦਾ ਠੰਡਾ ਠਾਰ ਹੁੰਦਾ ਹੈ, ਸ਼ੀਤਲ ਹੁੰਦਾ ਹੈ, ਹੋਰ ਕੋਈ ਜ਼ਰੀਆ ਨਹੀਂ, ਹੋਰ ਕੋਈ ਹੀਲਾ ਨਹੀਂ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਤੇ ਪਾਤਸ਼ਾਹ ਕਹਿੰਦੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਗੁਰਤਾ ਗੱਦੀ ਦੇ ਮਾਲਕ ਬਣੇ ਨਾਮ ਜਪ ਕੇ, ਸੇਵਾ ਕਰਕੇ, ਸਿਮਰਨ ਕਰਕੇ। ਤੇ ਗੁਰੂ ਅਮਰਦਾਸ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਵੇਂ ਗੁਰੂ ਲਹਿਣੇ ਨੂੰ ਅੰਗਦ ਬਣਾਇਆ ਸੀ, ਇਵੇਂ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਪਾਤਸ਼ਾਹ ਜੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰਾਂ ਨੇ ਸੇਵਾ ਕੀਤੀ, ਸਿਮਰਨ ਕੀਤਾ, ਹਿਰਦਾ ਠੰਡਾ ਠਾਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਸ਼ੀਤਲ ਸੀ, ਤੇ ਤਾਂ ਹੀ ਦਾਤੂ ਜੀ ਦੇ ਅੱਗੇ ਹੱਥ ਬੰਨ ਕੇ ਖਲੋ ਗਏ ਸਨ ਕਿ ਬਾਬਾ ਜੀ ਤੁਹਾਡੇ ਚਰਨਾਂ ਨੂੰ ਸੱਟ ਲੱਗੀ ਹੋਣੀ ਹੈ, ਲਿਆਓ ਮੈਂ ਮਲ ਦਵਾਂ। ਇਹ ਮੇਰੇ ਮਾਲਕ ਦੀ ਬਖਸ਼ਿਸ਼। ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ, ਨਾਮ ਜਪਣ ਦੇ ਨਾਲ ਹਿਰਦਾ

0: ਸਾਰੇ ਜਨ ਸਗਲੇ ਜਨ ਤੋਂ ਭਾਵ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਵੈਦਰ ਕਿ ਬਲਹਾਰ ਜਾਈਏ ਪਾਤਸ਼ਾਹ ਤੋਂ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਭੱਟ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਜਹਾਜ ਸਾਹਮਣੇ, ਜਿਹੜਾ ਵੀ ਚਰਨਾਂ ਨੂੰ ਲੱਗਦਾ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛੀਏ, ਪਾਤਸ਼ਾਹ ਭੱਟ ਇੱਦਾਂ ਕਹਿੰਦੇ ਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਮੇਰਾ ਪਿਆਰਾ ਨਾਮ ਜਪਣ ਵਾਲਾ ਸੇਵਾ ਕਰਨ ਵਾਲਾ ਕੀਤੀ, ਤੇ ਲੰਗਰ ਦੀ ਸੇਵਾ ਸੀ ਨਾ ਭਾਈ ਮਨ ਸਾਹਿਬ ਨੇ, ਤੇ ਮਹਾਰਾਜ ਨੇ ਕਹਿ ਦਿੱਤਾ ਸੀ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਏ ਥਾ, ਜੇ ਭਵ ਜਲ ਤੋਂ ਪਾਰ ਹੋਣ ਦਾ ਕੋ ਜ਼ਰੀਆ ਹੈ ਉਹ ਭਾਈ ਮੰਝ ਦੇ ਚਰਨ ਨੇ, ਆਖੋ ਪਿਆਰ ਨਾਲ ਸਤਨਾਮ ਜਗ ਲੰਘਣ ਹਾਰਾ, ਚਰਨ ਕਮਲ ਕੀ ਓਟ ਉਧਰੇ ਸਗਲ ਜਨ, ਸਾਰੇ ਜਨਾਂ ਦਾ ਉਧਾਰ ਹੋ ਜਾਂਦਾ ਹੈ।
1: ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ,
0: ਦੀ ਵਡਿਆਈ ਸੁਣ ਕੇ ਜਿਹੜਾ ਮਨ ਡਰਦਾ ਸੀ ਨਾ ਕਿ ਮੇਰੇ ਤਾਂ ਪਾਪ ਬੜੇ ਨੇ, ਮੈਂ ਤਾਂ ਔਗਣ ਹਾਰਾ ਹਾਂ, ਕਿਵੇਂ ਰੱਬ ਨੂੰ ਪਾਵਾਂਗਾ, ਗੁਰੂ ਦੀ ਵਡਿਆਈ ਸੁਣ ਕੇ ਮਨ ਨਿਡਰ ਹੋ ਗਿਆ, ਜਿਵੇਂ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕਰਕੇ ਗਿੱਦੜਾਂ ਦਾ ਡਰ ਖਤਮ ਹੋ ਜਾਂਦਾ ਹੈ, ਗੁਰੂ ਪਿਆਰਿਓ ਤੇਵੇਂ ਗੁਰੂ ਦੀ ਸ਼ਰਨ ਆਉਣ ਕਰਕੇ ਵਿਸ਼ੇ ਵਿਕਾਰਾਂ ਦਾ ਡਰ ਵੀ ਖਤਮ ਹੋ ਜਾਂਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਗਿੱਦੜਾਂ ਦਾ ਡਰ ਖਤਮ ਹੋ ਜਾਂਦਾ ਹੈ। ਮਨ

0: ਨਾਮ ਧਨ ਨੂੰ ਸੰਚਦੇ ਨੇ। ਨਾਮ ਧਨ ਜਿਸ ਜਨ ਕੇ ਪਾਲੈ ਸਹੀ ਪੂਰਾ ਸਾਹ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਨਾਮ ਰੂਪੀ ਧਨ ਜਿਹੜਾ ਸੰਚ ਲੈਂਦਾ ਇਕੱਤਰ ਕਰ ਲੈਂਦਾ ਹੈ ਉਹਨੂੰ ਫਿਰ ਕਦੇ ਤੋਟ ਨਹੀਂ ਆਉਂਦੀ, ਕਿਉਂਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੈਵੈ, ਹਰ ਧਨ ਕੋ ਉਚੱਕਾ ਨੇੜ ਨਾ ਆਵੇ, ਜਮ ਜਗਾਤੀ ਡੰਡ ਨਾ ਲਗਾਈ। ਉਹਨੂੰ ਫਿਰ ਜਮਾਂ ਦੀ ਜਗਾਤੀ ਭਾਵ ਮਸੂਲ ਦੇਣ ਦੀ ਕੋਈ ਨਹੀਂ ਰਹਿੰਦੀ, ਉਹ ਫਿਰ ਨਾਮ ਧਨ ਅਖੁੱਟ ਹੋ ਜਾਂਦਾ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਉਹ ਫਿਰ ਅਖੁੱਟ ਨਾਮ ਧਨ ਸੰਚ ਲੈਂਦੇ ਹਨ, ਫਿਰ ਤੋਟ ਨਹੀਂ ਆਉਂਦੀ। ਖਾਧੈ ਖਰਚੈ ਤੋਟ ਨਾ ਆਵੇ, ਹਲਤ ਪਲਤ ਕੇ ਸੰਗੇ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਸੋ ਉਹਨਾਂ ਨੂੰ ਤੋਟ ਨਹੀਂ ਆਉਂਦੀ, ਨਾਮ ਧਨ ਸੰਚ ਲੈਂਦੇ ਹਨ, ਇਕੱਤਰ ਕਰ ਲੈਂਦੇ ਹਨ।
1: ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ।
0: ਵੱਡੇ ਭਾਗਾਂ ਦੇ ਨਾਲ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ ਹੈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਫਿਰ ਰੱਬ ਦੇ ਪਿਆਰਾਂ ਦਾ ਮੇਲ ਹੁੰਦਾ ਵੱਡੇ ਭਾਗਾਂ ਦੇ ਕਰਕੇ।
1: ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
0: ਅੱਠੇ ਪਹਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ, ਵਾਹਿਗੁਰੂ ਪਰਮਾਤਮਾ ਦਾ ਨਾਮ ਸੁਣਦੇ ਨੇ। ਵੈਸੇ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਚਾਰ ਗਵਾਇਆ ਹੰਡ ਕੇ, ਉਹ ਸਾਡੀ ਹਾਲਤ ਬਿਆਨ ਕਰ ਰਹੇ ਨੇ। ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਮ ਲੇਖਾ ਰੱਬ ਮਗੇਸੀਆ, ਆਹੋ ਕਿਹੜੇ ਕੰਮ। ਉਹ ਫਿਰ ਅੱਠੇ ਪਹਿਰ ਰੱਬ ਦੇ ਪਿਆਰੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਵਿੱਚ ਆਨੰਦ ਵਿੱਚ ਰਹਿੰਦੇ ਹਨ, ਲੇਹ ਵਿੱਚ ਲੱਗੇ ਰਹਿੰਦੇ ਹਨ। ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ, ਆਖੋ ਪਿਆਰ ਨਾਲ।

0: ਅੱਲਾ
1: ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਸ਼ਬਦ ਮਾਰੂ ਦੱਖਣੀ ਦੇ ਵਿੱਚ ਹੈ। ਮਾਰੂ ਰਾਗ ਹੈ, ਮਾਰੂ ਮਹੱਲਾ ਪਹਿਲਾ ਦੱਖਣੀ। ਪਸਰੀ ਕਿਰਨ ਜੋਤ ਉਜਾਲਾ, ਉਸ ਵਾਹਿਗੁਰੂ ਪਰਮਾਤਮਾ ਦੀ ਸਤਾ ਚਾਰੇ ਪਾਸੇ ਪਸਰੀ ਹੋਈ ਹੈ, ਉਹਦੀਆਂ ਪ੍ਰਕਾਸ਼, ਉਹਦੀ ਸਤਾ ਚਾਰੇ ਪਾਸੇ, ਚਤੁਰ ਦਿਸ਼ਾ ਕਿਨੋਂ ਵਾਲੇ ਆਪਣਾ ਚਾਰੇ ਪਾਸੇ ਪਸਰੀ ਹੋਈ ਹੈ। ਉਹਦਾ ਉਜਾਲਾ ਭਾਵ ਪ੍ਰਕਾਸ਼, ਉਹਦੀ ਸਤਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ।
0: ਕਰ ਕਰ ਦੇਖੈ ਆਪ ਦਇਆਲਾ,
1: ਆਪਣੀ ਸਦਾ ਨੂੰ ਸੰਸਾਰ ਵਿੱਚ ਟਿਕਾ ਕਰਕੇ ਕਰ ਕਰਕੇ ਵਾਹਿਗੁਰੂ ਪਰਮਾਤਮਾ ਆਪ ਵੇਖ ਰਿਹਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰਿਸ਼ਟੀ ਨੂੰ ਸਾਜ ਕੇ ਕਿਤੇ ਸੌ ਥੋੜੀ ਕਿਹਾ। ਜਿਹੜੇ ਕਹਿੰਦੇ ਪੰਥ ਨੂੰ ਖਤਰਾ ਹੋ ਗਿਆ, ਉਹ ਗੁਰਮੁਖ ਪਿਆਰਿਓ ਬਾਜਾਂ ਵਾਲੇ ਨੇ ਪੰਥ ਖਾਲਸਾ ਸਾਜਿਆ ਤੇ ਉਸ ਮਰਦ ਗਮੜੇ ਦਾ ਸਾਜਿਆ ਹੋਇਆ ਖਾਲਸਾ, ਉਹਨੂੰ ਕਦੀ ਖਤਰਾ ਹੋ ਸਕਦਾ ਹੈ? ਉਹ ਕਿਤੇ ਸੌ ਗਿਆ ਪੰਥ ਸਾਜ ਕੇ, ਉਹ ਕਿਤੇ ਚਲਾ ਗਿਆ? ਏਦਾਂ ਨਾ ਕਿਹਾ ਕਰੋ ਕਿ ਪੰਥ ਖਾਲਸਾ ਸਾਜਿਆ ਸੀ, ਸਾਜਿਆ ਹੈ। ਅੱਜ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਬਾਜਾਂ ਵਾਲੇ ਪੰਥ ਖਾਲਸੇ ਦੀ ਸਾਜਣਾ ਕਰ ਰਹੇ ਨੇ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਉਹ ਤਾਂ ਵੇਖ ਰਿਹਾ ਕੀ ਹੋ ਰਿਹਾ। ਪਸਰੀ ਕਿਰਨ ਜੋਤ ਉਜਿਆਲਾ, ਕਰ ਕਰ ਦੇਖੈ ਆਪ ਦਿਆਲਾ, ਦਿਆਲੂ ਸਤਿਗੁਰੂ ਦੇਖ ਰਿਹਾ ਹੈ।
0: ਅਨਹਦ ਰੁਣ ਚੁਣਕਾਰ ਸਦਾ ਧੁਨ, ਨਿਰਭਉ ਕੈ ਘਰ ਵਾਏ ਦਾ।
1: ਅਨਹਦ, ਅਨਹਦ ਦੇ ਅਰਥ ਨੇ ਜਿਹਦਾ ਕੋਈ ਹੱਦ ਬੰਨਾ ਨਾ ਹੋਵੇ, ਜਿਹਦਾ ਕੋਈ ਹੱਦ ਬੰਨਾ ਨਹੀਂ। ਜਿਹੜੇ ਕਹਿੰਦੇ ਨੇ ਨਾਮ ਜਪਦੇ ਆ ਤੇ ਉਹਨਾਂ ਦੇ ਅੰਦਰੋਂ ਸਾਜ ਸੁਣਾਈ ਦਿੰਦੇ ਨੇ, ਕਿਸੇ ਨੂੰ ਡਮਰੂ ਸੁਣਾਈ ਦਿੰਦਾ ਹੈ, ਕਿਸੇ ਨੂੰ ਕੋਈ ਤੰਤੀ ਸਾਜ ਦੀ ਅੰਦਰੋਂ ਚੁਣਕਾਰ ਪੈਂਦੀ ਹੈ, ਪਰ ਜਿਹੜੇ ਨਾਮ ਬਾਣੀ ਦੇ ਰਸੀਏ ਨੇ ਵਾਹਿਗੁਰੂ ਪਰਮਾਤਮਾ ਦਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੈ, ਜਹ ਗਿਆਨ ਪ੍ਰਕਾਸ਼ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਬਾਣੀ ਦਾ ਪ੍ਰਕਾਸ਼ ਹੈ, ਅਨਹਦ ਹੱਦ ਤੋਂ ਪਰੇ ਉਹਨਾਂ ਦੇ ਅੰਦਰ ਚੁਣਕਾਰ ਪੈਂਦੀ ਹੈ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿ। ਹੱਦ ਤੋਂ, ਹੱਦ ਬੰਨੇ ਤੋਂ ਪਰੇ, ਇੱਕ ਸਾਜ ਨਹੀਂ, ਫਿਰ ਮਹਾਰਾਜ ਕਹਿੰਦੇ ਅਨਹਦ ਸ਼ਬਦ ਵੱਜਦੇ ਨੇ ਉਹਨਾਂ ਦੇ ਅੰਦਰੋਂ, ਉਹਨਾਂ ਨੂੰ ਅਨਹਦ ਨਾਦ

ਕਰੋ ਭੁੱਲਾਂ ਦੀ ਖਿਮਾ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧੰਨਵਾਦ ਹੈ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਆਖਰੀ ਪੰਕਤੀ ਹੈ, ਸਰਵਣ ਕਰੀ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

0: ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਜਵਾਇ ਸਾਜਿਬ ਸੁਖ ਹਰ ਨਾਮ ਵਡਾਈ ਹੋਰ ਪ੍ਰਸਾਦ ਨਾਨਕ ਮਤ ਪਾਈ
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਨੋਏ ਦਾਈ ਦਾਇਆ ਖੇਲੈ ਸਗਲ ਜਗਤ

अवगुण मेरिया। हम अवगुण परे एक गुण नाही, अमृत छाड़

ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ,

ਸਤਿਗੁਰ ਪ੍ਰਸਾਦ। ਆਸਾ ਮਹੱਲਾ ਚੌਥਾ, ਸ਼ੰਤ ਹਰ ਚੌਥਾ।

0: ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਦਿਲ ਪੁਆੜ ਜਿਉਂ ਸੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕੋ ਨਾਨ ਸੋਨਾ ਖੁਲੀਏ ਖੁਲੀਏ ਕੱਪੜੇ
0: ਪੀਤਨ ਵਿੱਚ ਸੁਆ ਬੜੇ ਆਪਣੇ ਸਜਿਓ ਆਪੀ ਨੇ ਰਚਿਉ ਨਾਉ ਦੁਈ ਕੁਦਰ ਸਜੀਏ ਕਰ ਆਸਣ ਡਿਠੋ ਚਾਉ ਦਾਤਾ ਕਰਤਾ ਆਪ ਤੂੰ।

0: ਡਿੱਠੋ ਚਾਓ ਡਿੱਠੋ ਚਾਓ ਡਿੱਠੋ ਚਾਓ
1: ਹਰ ਪ੍ਰੇਮ ਬਾਣੀ

0: ਸਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰਜ਼ ਮੈਂ ਸੋ ਪਚਨ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਣੇ ਚਲਥਾਓ ਵੱਡੀ ਵਡਿਆਈ ਜਾਣੇ ਲਾਓ ਵੱਡੀ ਵਡਿਆਈ ਪੁੱਜਿਆ

काउंट पॉइंट थोड़े और

0: ਬਿਸਮਾ ਧਰਤੀ ਬਿਸਮਾ ਰਖਾਣੀ ਬਿਸਮਾ ਸਾਧ ਲੱਗੈ ਪ੍ਰਾਣੀ ਬਿਸਮਾ ਸੰਜੋ ਬਿਸਮਾਰ ਵਿਜੋਗ ਬਿਸਮਾਰ ਭੁੱਖ ਬਿਸਮਾਰ ਭੋਗ ਬਿਸਮਾ ਸਿੱਤ ਬਿਸਮਾ ਸਲਾ ਬਿਸਮਾ ਦੂਜੜ ਬਿਸਮਾ ਦਰਾ ਬਿਸਮਾ ਨੇੜੇ ਬਿਸਮਾ ਦੂਰ ਬਿਸਮਾ ਦੇਖੇ ਹਾਜਰਾ ਹਜੂਰ ਵੇਖ ਨਾ ਰਿਹਾ ਬਿਸਮਾ ਨਾਨਕ ਗੁਜਰ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭਾਉ ਸੰਸਾਰ ਕੁਦਰਤ ਪਾਤਾਲੇ ਆਕਾਸੀ ਕੁਦਰਤ ਸਰਬ ਅਕਾਲ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਰ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਪਾਕ ਨਾਨਕ ਹੁਕਮੇਂਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਹੋਏ ਭਸਮੜ ਪੌਰ ਸਦਾਇਆ ਵਡਾ ਦੁਨੀਦਾ ਗਲ ਸੰਗਲ ਤੱਤ ਚਲਾਇਆ ਅੱਗੇ ਕਰਨੀ ਕਿਰਤ ਵਾਚੀਏ ਪਹਿਲੇ ਖਾ ਪਰ ਸਮਝਾਇਆ ਥਾਉ ਨਾ ਹੋਏ ਪੌਦੇ ਹੁਣ ਸੁਣੀਏ ਕਿਆ ਰਵਾਇਆ ਮਨ ਅੰਧੇ ਜਨਮ ਗਵਾਇਆ ਜਨਮ ਗਵਾਇਆ ਜਨਮ
0: ਗਵਾਇਆ
2: ਦੀਨ ਦਿਆਲ ਸੁਣ ਬੇਨਤੀ

0: ਭੈਵ ਸਤਿਗੁਰ ਸਰਨਾਥ ਭੈਵ ਚੜਾਣੇ ਆਕਾਸ਼ ਭੈਵ ਜੋਤ ਮਾਵਰਸੂਰ ਭੈਵ ਤਿਆਵੈ ਦਾਵੈ ਪੂਰ ਸਗਲਿਆਂ ਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇਤ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇ ਤੇਰਾ ਅਮਰਵਾ ਕੀਤੇ ਕਨ ਕਹਾਣੀਆਂ ਕੀਤੇ।

0: ਤੁਰ ਭਾਗ ਵੱਡੇ ਹਰ ਪਾਇਆ, ਨਾਨਕ ਰਸ ਗੁਦਾ।
1: ਸਲੋਕ ਮਹਲਾ ਪਹਿਲਾ। ਕੜੀਆਂ ਸਭੇ ਗੋਪੀਆਂ ਪਰਕਨ ਗੋਪਾਲ, ਗਹਿਣੇ ਪੌਣ ਪਾਣੀ ਵੇ ਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਤਨ ਵਰਤਨ ਸਿਰਜਨ ਜਾਲ, ਨਾਨਕ ਮੁਸੈ ਗਿਆਨ ਬਿਹੂਣੀ, ਹਾਏ ਗਿਆ ਜਮਕਾਲ ਮਹਲਾ ਪਹਿਲਾ।
0: ਵਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ ਪੇਨ ਸਿਰ, ਉਡ ਉਡ ਰਾਵਾਂ ਝੱਟ ਪਾਏ, ਵੇਖੇ ਲੋਕ ਸੈਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ, ਆਪ ਜਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚਨਾਮ, ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵਾ ਕਰਮ ਚੜਾਓ, ਪਿੰਨੀ ਰਹਿਣ ਜਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਗਰਬ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਲ ਵਰੋਲੇ ਬਹੁਤ ਅਨੰਤ, ਲਾਟੂ ਮਾਂ ਦਹਾਣੀਆਂ ਨਗਾ, ਪੰਕੀ ਪਾਉਂਦੇ ਲੈ ਨਸਾ, ਸੂਹੇ ਝਾੜ ਪਵਾਈਏ ਜੰਤ ਨਾਨਕ, ਪਾਉਂਦੇ ਆ ਗਣਤ ਅਨੰਤ, ਬੰਧਨ ਬੰਧ ਪਵਾਏ ਸੋਏ, ਪੈ ਕਿਰਤ ਨੱਚੇ ਸਭ ਕੋਏ, ਨੱਚ ਨੱਚ ਹੱਸੇ ਚੱਲੇ ਸੇ, ਰੋਏ ਉੱਡ ਨਾ ਜਾ ਹੀ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤੇ ਨਾ ਮਨ ਭਾਓ, ਕੋੜੀ ਨਾ ਉਤਰਾਂ ਨਿਰੰਕਾਰ ਹੈ, ਲਾ ਲਈਏ ਨਰਕ ਨਾ ਜਾਈਏ, ਜਿਉ ਪਿੰਡ ਸਭ ਦਿਸਦਾ, ਦੇਖਾ ਜੈ ਆਖ ਗਵਾਈਏ, ਜੇ ਲੋੜੇ ਚੰਗਾ ਆਪਣਾ, ਕਰ ਪੁੰਨਾ ਹੋ ਨੀਚ ਸਦਾਈਏ, ਜੇ ਜਰਮਾਨਾ ਪਰ ਹਰੇ।

ਰੱਖਦਾ ਹੀ ਆ, ਜੇ ਜੁਰਮਾਨਾ

ਆਇਆ ਜਿਸ ਤੂੰ ਦੇ ਤਿਸ ਮਿਲੇ ਸਚ ਤਾਤੀ ਨੀ ਸਚ ਕਮਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਕੈ ਹਿਰਦੈ ਸਚ ਵਸਾਇਆ ਮੂਰਖ ਸਚ ਨਾ

ਮਹੱਲਾ ਚੌਥਾ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ।

0: ਇੱਕ ਗੱਲ ਹੋਰ ਹੋਮੈ ਚੱਕਣਾ ਚੱਕ ਮਹਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬਹੁ ਤੀਰਥ ਭਵਿਆ ਤੇ ਤੁਲਵਿਆ,

ਬਹੁਤ ਪਾਇਆ ਦੂਜਾ ਪਾਇਆ ਬਸਤਰ ਨਾ ਪੈ ਰਹਿ ਨਸਕੈ ਰਹਿ ਮੌਨ ਵਿਖੂਤਾ ਕਿਉਂ ਜਾਗੇ ਗੁਰ ਬਿਨ ਸੂਤਾ ਪਾਗੂ ਪਤਾਣਾ ਆਪਣਾ ਕਿਆ ਕਮਾਣਾ ਮਲਕਾਏ ਸਰਸ਼ਾਏ ਪਾਈ ਮੂਰ ਕੰਧੇ ਪਤ ਗਵਾਈ ਬਿਨ ਨਾਵੇ ਕਿਛ ਤਾਏ ਨਾ ਪਾਈ ਰਹਿ ਬੇਵਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰੂ ਭੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਇਆ ਸੰਦੇਸੇ ਤੇ ਨਿਹ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੇ ਭਗਤ ਰਹਿ ਮਨ ਪਾਉਂਦੇ ਦਰ ਸੋਹਨ।

0: ಮಾಡಿ ಕುಡ್ ವ್ಯಸನಹಾರ ಕುಡ್ ಸೋನ ಕುಡ್ದುಪ್ಪ ಕುಡ್ ಪೆರಣಹಾರ ಕೂಡ್ಕಾಯ ಕೂಡ್ ಕಪ್ಪಡ ಕೂಡ್ ರೂಪ ಪಾರ್ ಕೂಡ್ ಮಿಯಾ ಕೂಡ್ ಬೇಬಿ ಕಪ್ಪ ಹೋಯ್ ಖಾರ್ ಕುಡ್ ಕೂಡನೆ ಹೋಲಕ ವಿಸರೆಯ ಕರ್ತಾರ ಕಿಸ ನಾಲ್ ಕೀಚೇ ದೋಸ್ತಿ ಸಬ್ ಜತನಹಾರ ಕೂಡ ಮಿಠಾ ಕೂಡ ಮಾಖ್ಯೋ ಕೂಡೋ ಬೈ ಪೂರ ನಾನಕ ಬಖಾಣ ಬೇನತೀ ਖੁਦਵਾਜ ਕੂੜੋ ਕੂੜ ਮਹਲਾ ਪਹਿਲਾ
1: ਸੱਚ ਤਾਂ ਪਰ ਜਾਣੀਐ ਜੇ ਹਿਰਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਐ ਜੇ ਸੱਚ ਧਰੇ ਪਿਆਰ ਨਾ ਉਹ ਸੁਣ ਮਰ ਰਹਿਸੀਐ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਵੀ ਓ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਸਤ ਸਭਨਾ ਹੋਏ ਦਾ ਰੂਪਾ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੇ ਦਾਨ ਭੈਂਡਾ ਤਲੀ ਖਾ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀਏ ਓਏ ਇੱਕ ਮਨ ਅਲਖ ਤੇ ਆਈਏ ਫਲ ਤੇ ਵੇਹ ਪਾਈਏ।

0: ਪਿਓ ਵਿੱਚ ਪਤ ਲੈ ਗਏ ਅਬ ਕਿਉਂ ਗਵੈਦਾਰ, ਦੇਖ ਹੋਏ ਤਾਂ ਗਵੈ ਰੁੱਤੀ ਹੋਰਤ ਹੋਏ, ਲਾਲ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ, ਪੈਬ ਛੁੰਮ ਚੜਾਈਏ ਸਰਬ ਪੌਤਨ ਹੋਏ। ਨਾਨ ਭਗਤੀ ਦੇ ਰਪੈ ਉੜੈ ਸੋਏ ਨਾ ਕੋਈ ਮਹਲਾ ਪਹਿਲਾ।
1: ਲਵ ਪਾਪ ਦੇ ਰਾਜਾ ਮੈਂ ਤਾਂ ਕੂੜ ਹੋਆ ਸਕਦਾ, ਕਾਮ ਨੇ ਸਭ ਪੁੱਛੀਏ ਮੈਂ ਕਰੇ ਵਿਚਾਰ, ਅੰਧੀ ਰਹਿਤ ਗਿਆਨ ਮੇ ਹੋਣੀ ਪਾਏ ਪਰੇ ਮਰੁਦਾਰ, ਗਿਆਨੀ ਨੱਚੇ ਵਾਜੇ ਮਾਵੇ ਰੂਪ ਕਰੇ ਸ਼ਿੰਗਾਰ। ਉੱਚੇ ਕੁੱਕੇ ਵਾਦਾ ਗਾਵੇ ਜੋਧਾ ਕਾ ਵਿਚਾਰ, ਮੂਰਖ ਪੰਡਤ ਹਿਕਮਤ ਹੁਜੂਦ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ, ਜਤੀ ਸੁਧਾਵੇ ਜੁਗਤ ਨਾ ਜਾਣੇ ਛੱਡ ਵਹਿ ਕਰਵਾਰ, ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੇ, ਪਤ ਪਰਵਾੜਾ ਪਿੱਛੇ ਪਾਈਏ ਤਾਂ ਨਾਨਕ ਧੋਲੇ ਜਾਪੇ ਮਹਲਾ ਪਹਿਲਾ।
0: ਵਧੀ ਸਬਜ ਨਾਨਕਾ ਸੱਚਾ ਵੇਖੇ ਸੋਏ,

ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਆ ਨਾਨਕ।

0: ਵਸ ਹੈ ਸੋਈ ਨਿਰੰਜਨ ਦਿਉ ਮਹਲਾ ਪਹਿਲਾ।
1: ਕੁੰਭੇ ਬੰਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੰਦਾ ਮੰਦਰ ਹੈ ਗੁਰ ਬਿਨ ਗਿਆਨ ਨਾ ਹੋਏ। ਪੁੜ
0: ਹੋਵੇ ਗੁਨੇਗਾ
1: ਤਾਮੀ ਸਾਧਨ ਮਰੀਏ ਜੇ ਅਕਲ ਕਲਣਾ, ਤੇਰੇ ਹੋ ਨਾ ਉਪਚਰੀਏ ਸਿਕਲਨ ਖੇਡੀਏ, ਜਿਤ ਤਰਕ ਹੈ ਗਿਆ ਹਰੀਏ ਪੜੇ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ ਅੱਗੇ ਮਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ।
0: ਥੋੜੀ ਪੜਿਆ ਹੋਵੇ ਗੁਨੇਗਾਰ ਤਾਂ ਵੀ ਸਦਨਾ ਮਾਰੀਏ, ਜਿਹਾ ਗੱਲ ਕਰਨਾ ਤੇ ਨਾ ਵਿਚਾਰੀਏ, ਐਸੀ ਤਰ੍ਹਾਂ ਨਾ ਖੇਡੀਏ ਜਿਤ ਤਰਕੇ ਗਏ ਹਾਰੀਏ ਪੜੇ ਉੱਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।
1: ਧੰਨ ਸੋ ਵੇਲਾ ਜਿੱਤ ਦਰਸ਼

ਤਿੰਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਕ ਤਤ ਅੰਮ੍ਰਿਤ ਸਰੇ, ਕਵਿ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਹਰ ਅਪਾਰ ਭਰੇ, ਛੁਟਤ ਪਰਵਾਹ ਅਮੇ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ।

ਤਿੰਨ ਪਉ ਨਿਵਾਰ ਅਨ ਪੈ ਪਦ ਦੀਨਾ ਸ਼ਬਦ ਮਾਤਰ ਤੇ ਉਤਾਰ ਧਰੇ ਕਵੀ ਕਲ ਠੱਕ

ਸਿੰਘਾਸਨ ਦੀਆ ਸ੍ਰੀ ਗੁਰ ਤੈ ਬੈਠਾਇਆ ਰਹੱਸ।

ਤਤ ਗੁਰੂ ਨਾਮ ਏਕ ਲਿਵ ਮਨ ਜਪੇ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ ਜੀਅਨ ਸਬਨ ਦਾਤਾ ਅਗਮ ਗਿਆਨ ਬਖਿਆਤਾ ਅਹਿਨਸ ਧਿਆਨ ਤਾਵੈ ਪਲਕ ਨਾ ਸੋਵੇ ਜੀਓ ਜਾਕੋ ਦੇਖਤ ਦ੍ਰਿਦਰ ਜਾਵੈ ਨਾਮ ਸੋ ਨਿਦਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀਓ ਸਤਿਗੁਰੂ ਨਾਮ ਏਕ ਲਿਵ ਮਨ ਜਪੇ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ।

ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ, ਅਗਣ ਕੱਢੇ ਸਭ ਤੇਰੇ, ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਉ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਕਥ ਸੰਸਾਰ ਮਹਿ, ਜਗਤ ਉਧਾਰਨ ਨਵ ਨਿਧਾਨ, ਭਗਤੇ ਪਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ, ਬਿਸਕੀ ਵਿਖੇ ਨਿਵਾਰਨ ਸਹਿਜ ਤਰੋਵਰ ਫਲਿਓ, ਗਿਆਨ ਅੰਮ੍ਰਿਤ।

ਤੈ ਦਹੀਂ ਪਾਤ ਖਾਏ ਜਿਉ ਦੇਖ ਰੋ ਅਤਨੋ ਮੋਹ ਮਾ ਮਗ ਪਈ ਕਿੰਕਣੀ ਸ਼ਬਦ ਚਨਤਕਾਰ ਖੇਲ ਪਾਏ ਜਿਉ ਪਾਲ ਕਲਮ ਹੁਕਮ ਹਾਥ ਕਹੋ ਕੌਣ ਮੇੜ ਸਕੈ ਈਸ ਬੰਮ ਗਿਆਨ ਧਿਆਨ ਤਰਤ ਹੀ ਚਾਹੇ ਜਿਉ ਸਤ ਸਾਚ ਸ੍ਰੀ ਨਿਵਾਸ ਆਦਿ।

0: ਜੈ ਗੰਗ ਜਲ ਟਲ ਸਿੱਖ ਸੰਗਤ ਸਭ ਨਾਵੇ ਨਿਤ ਪ੍ਰਾਣ ਬਾਚਿਐ ਵੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਟੁਲੇ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਰਾਮਦਾਸ ਹਰ ਪੈ ਗਯੋ ਹਰਿਵੰਸ਼ ਜਗਤ ਜਸ ਸੰਚਰਿਓ ਸੋ ਕਵਨ ਕਹੈ ਸ੍ਰੀ ਗੁਰਮੋਯੋ ਹਰਿਵੰਸ਼ ਜਗਤ ਜਸ ਸੰਚਰਿਓ ਸੋ ਕਵਨ ਕਹੈ ਸ੍ਰੀ ਗੁਰਮੋਯੋ
1: ਜੇ ਪੁਰੀ ਮੈਂ ਗਯੋ ਆਪ ਪਰਮੇਸ਼ਵਰ ਪਾਇਓ।

0: ਹਰਿ ਸਿੰਘਾਸਨ ਦਿਉ, ਸ੍ਰੀ ਗੁਰੂ ਤਹਿ ਬਿਠਾਇਓ, ਰਹਿਤ ਕੀਅ ਸੁਰ ਦੇ ਤੋਹ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ, ਪਾਪ ਤਿਨ ਪੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋ ਕੇ, ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਮੀ, ਗੁਰ ਅਰਜੁਨ ਕੋ ਦੇ ਆਇਓ।
1: ਜਗ ਜਿਤੋ ਸਤਿਗੁਰ ਪ੍ਰਮਾਣ, ਮਨ ਏਕ ਧਿਆਇਓ, ਧੰਨ ਧੰਨ ਸਤਿਗੁਰ ਅਮਰਦਾਸ, ਜਿਨ ਨਾਮ ਦਿੜਾਇਓ। ਨਵਨਿਧ ਨਾਮ ਨਿਧਾਨ, ਰਿਧ ਸਿਧ ਤਾਕੀ ਦਾਸੀ, ਸਹਿਜ ਸਰੋਵਰ ਮਿਲਿਓ, ਪੁਰਖ ਭੇਟਿਓ ਅਭਿਨਾਸੀ, ਆਦਲੇ ਭਗਤ ਜਿਤ ਲੱਗ ਤਰੇ, ਸੋ ਗੁਰ ਨਾਮ ਦਿੜਾਇਓ। ਗੁਰ ਰਾਮਦਾਸ ਕਲ ਉਚਰੈ, ਤੈ ਹਰ ਪ੍ਰੇਮ ਪਦਾਰਥ ਪਾਇਓ।
2: ਸ੍ਰੀ ਗੁਰੂ ਸਾਹਿਬ ਸਭੀ ਉਪਰ ਕਰੀ ਕਿਰਪਾ, ਸਤਿਯੁਗ ਜਿਨ ਧਰੂ ਪਰ, ਸ੍ਰੀ ਪ੍ਰਹਿਲਾਦ ਭਗਤ ਉਦਰਿਯੰ, ਹਸ ਕਮਲ ਮਾਥੇ ਪਰ ਧਰਿਯੰ, ਅਲਖ ਰੂਪ ਜੀ ਰੱਖਿਆ ਨਾ ਜਾਈ, ਸਾਧਕ ਸਿੱਧ ਸਗਲ ਸਰਨਾਈ, ਗੁਰ ਕੇ ਬਚਨ ਸਤ ਜੀ ਤਾਰੋ, ਮਾਨਸ ਜਨਮ ਦੇਹ ਨਿਸਤਾਰੋ, ਗੁਰ ਜਹਾਜ ਕੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਈ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਈ, ਗੁਰ ਨਾਨਕ ਨਿਕਟ ਬਸੇ ਬਨਵਾਰੀ, ਤਿਨ ਰਹਿਣਾ ਥਾਪ ਜੋਤ ਜਗ ਧਾਰੀ, ਰਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭਲੇ ਕੋ ਦੀਆ, ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਧ ਅਪਿਓ, ਅਪਿਓ ਹਰ ਨਾਮ ਅਖੈ ਨਿਧ ਚੋਹ ਯੁਗ, ਗੁਰ ਸੇਵਾ ਕਰ ਫਲ ਰਹੀਅੰ, ਬੰਦੇ ਜੋ ਚਰਨ ਸਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀਅੰ, ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਨ ਪਰਨੰ, ਸਤਿਗੁਰ ਗੁਰੂ ਸੇਵ

ਬਾਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦਿਓ ਕਵਨ ਸੇਵਾ ਸਰਿਉ ਏਕ ਮੁਖ ਰਸਨਾਰ ਸੋ ਜੁਗ ਜੋਰ ਕਰ ਹੁਣ ਮਨ ਬਚ ਕਰਮ ਜਾਨ ਅੰਤ ਦੂਜਾ ਨਾ ਮਾਨ ਨਾਮ ਸੋਇ ਅਪਾਰ ਸਾਰ ਦੀਨੋ ਗੁਰ ਵਿਦ ਧਾਰ ਨਾ ਲਕਾਵ ਪਾਰਸ ਪਰਸ ਕਚ ਕੰਚ ਨਾ ਹੋਏ ਚੰਦਨਾ ਸੁਭਾਸ ਜਾ ਸਿਮਰਤ ਅੰਤਰ ਜਾਂ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨ ਪਉ ਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਜ।

Sat Nam Sri

ਮਹੱਲਾ

ना हर भजे ना तीर्थ सेवे। चोटी काल गही मन की मन।

नानक कहत मिलन की बरिया।

प्रभु का नाम मन तन उधार, विसरत नाम होवत तन चार।

ਸ਼ਬਦ ਕਰੋ ਫੇਰ ਸੱਚਾ ਨਾਮ ਮੇਰਾ ਆਧਾਰੋ ਅਜ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਕਲਾ ਦਿਤ ਕਰਤਾ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋ ਆਦਿਤ ਕਰੇ ਨਿਹਦ।

करे सुनी सच्ची वाणी। संत साजन भय सर से पूरे गुर के जानी। सुनते पुनीत कहते पवित सतगुर रहे अपन। बिरवंत नार गुर चरण लागे वाजे अनहद पूरे। बोल जी वाहे गुरु। एक ओंकार वाहे गुरु जी की फतेह। श्री भगौती जी सहाय वार। श्री भगौती जी की पातशाही दसवीं। प्रथम भगौती समरका गुरु नानक लई ते आए। फिर अंगद गुर ते अमरदास रामदास होई सहाय। अर्जन हर गोविंद नाउ सिमरो श्री हर राय। श्री हर कृष्ण ते आई है जस डिठे सब दुख जाए। तेग बहादुर सिमरिया कर नौ निध आवे ताए। सब थाई होए सहाय। दसवें पातशाह श्री गुरु गोबिंद सिंह साहिब जी। सब थाई होए सहाय। दसा पातशाहियां दी जोत श्री गुरु ग्रंथ साहिब जी दे पाठ। दीदार दा ध्यान धर के बोलो जी वाहे गुरु। बोलो जी पंजा प्यारियां सोहां साहिब जादियां। चालियां मुकतियां हठियां जापियां तापियां। जिन्ना नाम जपिया वंड छकिया। देख चलाई तेग वाही देख के अनडिठ कीता। तिना प्यारियां सचियारियां दी कमाई दा ध्यान धर के खालसा जी। बोलो जी वाहे गुरु। बोलो जी जिन्ना सिंघा सिंघड़ियां ने धर्म हेत शीस दिते। बंद बंद कटाए खोपरियां लोहाइयां चरखड़ियां ते चढ़े आरियां नाल चराए गए। गुरद्वारियां दी सेवा लई कुर्बानियां कीतियां धर्म नहीं हारिया। सिखी केसा सवासा नाल निभाही तिना दी कमाई दा ध्यान धर के खालसा जी। बोलो जी वाहे गुरु। बोलो जे पंजा तख्तां सरबत गुरुद्वारे दा ध्यान धर के बोलो जी वाहे गुरु। बोलो जे प्रथम सरबत खालसा जी की अरदास है जी। सरबत खालसा जी को वाहे गुरु। वाहे गुरु। वाहे गुरु। चित आवन का सदका सर्व सुख होवा। जहां जहां खालसा जी साहेब तहां तहां रचे आरियात। देग तेग फतेह विरद की पैज। पंथ की जीत श्री साहिब जी सहाय। खालसे जी के बोल बाले। बोलो जी वाहे गुरु। बोलो जी सिखा नू सिखी दान केस दान रहत दान। बबेक दान वसाह दान पुरुषा दान। दाना सिर दान नाम दान। श्री अमृत सर साहिब जी दे दर्शन इशनान। चौंकियां चंडे बंगे जुग जुग अटल धर्म का जयकार। बोलो जी वाहे गुरु। बोलो जी सिखां दा मन नीमा मत उच्ची। मत पत दा राखा आप वाहे गुरु। हे अकाल पुरख अपने पंथ दे सदा सहाई दतार जियो। श्री ननकाना साहिब
ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਫੁੱਲ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਸਭ ਮਹਿ ਰਹਿਆ ਸਮਾਏ ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਐਸੇ ਦੀਨ ਦਿਆਲ ਸਤਿਗੁਰੂ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੱਜ ਦੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਜੋਤੀ ਜੋਤ ਸਮਾਏ ਤਿੰਨਾਂ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾ ਰਹੀਆਂ ਹਨ ਜਥਾ ਸਖਤ ਪਿਟਾਵਾਂ ਹਾਜ਼ਰ ਕਰ ਰਹੀਆਂ ਹਨ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸੋਭ ਭਾਵਨਾਵਾਂ ਪੂਰੀਆਂ ਕਰਨੀਆਂ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹ

ਬਸ ਥੱਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਗਿਆ। ਚਾਰੇ ਵੇਨ ਹੋਏ ਸੱਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਚ ਸਦਾਏ ਪਾਉ ਭਗਤ ਕਰਨੀ ਸਦਾਏ ਤਉ ਨਾਨਕ ਮੁਖਾਂਤਰ ਪਾਏ ਪੌੜੀ ਸਤਿਗੁਰ ਬਿਟੋ ਵਾਰਿਆ ਜਿਤ ਮਿਲਿਆ ਕਸਮ ਸੁਮਲ ਅਜਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨ ਨਿਤ ਜੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਕਰਿਆ ਸਤਿਗੁਰੂ ਹੈ।

ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸੁਬਗਲ ਸਮਾਦੰ ਮੁਖ ਝੂਠ ਵਿਭੁਖ ਨਸਾਰੰ ਪ੍ਰਪਾਲ ਤੇ ਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਧੋਤਰੀ ਬਸਤ੍ਰ ਕਪਾਟੰ ਜੇ ਜਾਣ ਸਿ ਬਰਮੰ ਕਰਮੰ ਸਭ ਫੋਕ ਨਿਸਚੋ ਕਰਮੰ ਕਹੋ ਨਾਨਕ ਨਿਹ ਚੋ ਥਿਆਵੇ ਮੈਨ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ ਨੰਗ

ਨਾ ਛੱਡ ਦੁਨੀਆ ਅੰਦਰ ਜਾਵਣ। ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਣ, ਹੁਕਮ ਕੀਏ ਮਨ ਪਾਪ ਦੇ ਰਾਹ ਪਿੜੇ ਅੱਗੇ ਜਾਵਣ। ਨੰਗਾ ਦੋ ਜਗ ਚਾਲਿਆ ਤਦ ਸਿਖਰਾ ਡਰਾਉਣ, ਕਰੇ ਆਪਣ

0: ਦਇਆ ਕਪਾਹ ਸੰਤੋਖ ਸੂਜਤ ਗੰਢੀ ਸਤਵਟ ਇਹੋ ਜਿਨੇ ਉਜੀ ਕਾ ਹੀ ਤਾਂ ਪਾਂਡੇ ਘੱਤ ਨਾ ਉਹ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ ਤਨ ਸੋ ਮਾਨਸ ਨਾਨਕਾ ਜੋਗਲ ਚੱਲੈ ਪਾਏ ਚੌਂਕੜ ਮੁੱਲਣ ਆਇਆ ਵੈ ਚੌਂਕੇ ਪਾਇਆ ਸਿਖਾ ਕਨ ਚੜਾਈਆਂ ਗੁਬ੍ਰਹਮਣ ਥਿਆ ਓ ਮੂਆ ਉਹ ਚੜ ਪਿਆ ਦੇ ਤਕਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਣਾ ਮੀਆਂ ਰਾਤ ਦਿਨ ਸਜੀ ਨਾਲ ਤੱਕ ਪਾਹੋ ਕੱਤੀਏ ਬਾਹਮਣ ਵੱਟੇ ਆਏ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ

ਤਿਉਹਾਰ ਸਰਵ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਖਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਤਾਲੇ ਪੂਜੇ ਪ੍ਰਾਣ ਭਾਕਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਂਕਾ ਗੱਡੀ ਕਾਰ ਉੱਪਰ ਆਏ ਬੈਠੇ ਕੁੜੇ ਯਾਰ ਮਤ ਪਿੱਟੇ ਵੇ ਮਤ ਪਿੱਟੇ ਇਹ ਵਨ ਸਾਡਾ ਪਿੱਟੇ ਤਨ ਪਿੱਟੇ ਫੇੜ ਕਰੀ ਮਨ ਜੂਠੇ ਚੁਲੀ ਪਰੇ ਕਹੋ ਨਾਨਕ ਸੱਚ ਤੇ ਆਈਏ ਸੁੱਚ ਹੋਵੇ ਤਾਂ ਸੱਚ ਪਈਏ ਪੌੜੀ ਚਿੱਤੇ ਅੰਦਰ ਸਭ ਕੋ।

0: ਤੇ ਵਡਿਆਈਆਂ ਆਪੇ ਕਰਮ ਕਰਾਇਦਾ ਵੜ ਹੋ ਵੱਡਾ ਵੱਡ ਮੇਦਨੀ ਸਿਰ ਸਿਰ ਤੰਦੇ ਲਾਇਦਾ ਨਗਰ ਪੱਠੇ ਜੇ ਕਰੇ ਸੁਲਤਾਨਾ ਕਾਹੁ ਕਰਾਇਦਾ ਦਰਮੰਗਨ ਉਚਿਤ ਨਾ ਪਾਇਦਾ
1: ਹਉ ਮੰਨਾ ਕੁਰਬਾ ਸਾਈ ਆਪਣੇ ਸਾਈ ਆਪਣੇ ਹਉ ਮੰਨਾ ਕੁਰਬਾ ਸਾਈ ਆਪਣੇ।

ਨਿਤ ਨਿਤ ਹੋਏ ਕੁਆਰ, ਸੋਚੇ ਨਾ ਕੀ ਬਹਿਣ ਜੇ ਪਿੰਡਾ ਧੋਏ, ਸੋਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ।

ਕਰ ਸੁਣਾਇਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਤਿ ਸਪਾਣ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਵਿੱਚੋਂ ਮਾਰ।

ਕੇ ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿੱਛੇ ਹੁਰ ਖਾਈ ਕਦੇਰੀ ਜਨ ਨਾਨਕ ਹਰ ਗੁਣ ਬੀਜਿਆ ਫਿਰ ਤੋਟ ਲਾਇਆ ਵੇ ਹਰ ਗੁਣ ਕੇਰੀ।

0: ਪਿੱਟ ਜਾਏ ਸੁੱਚਾ ਹੋਏ ਕੇ ਦੇਵਿਆ ਲੱਗਾ ਪੜ ਸਲੋ ਹੋਤੀ ਜਾਏ ਸੁੱਟਿਆ ਕਿਸੇ ਲੱਗਾ ਦੋ ਕੰਨ ਦੇਵਤਾ ਪਾਣੀ ਦੇਵਤਾ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਪ ਵਿੱਤ ਪਾਪੀ ਸੋ ਤਨ ਕੱਢਿਆ ਤੁਕਾ ਪਈਆ ਤਿੱਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾ ਵੈਰ ਸਖਾਇ ਨਾਨਕੇ ਵੈ ਜਾਣੀ ਹੈ ਤਿਤ ਮੁਖ ਤੁਕਾ ਪਾਏ ਮਹਲਾ ਪਹਿਲਾ
1: ਪੰਡ ਜਿਮੀਐ ਪੰਡ ਨਿਮੀਐ ਪੰਡ ਮੰਗਣ ਵਿਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੂਆ ਪੰਡ ਭਾਲੀਐ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਕੀਏ ਜਿਤ ਜੰਮੇ ਰਾਜਾਨ ਪੰਡੂ ਹੀ ਪੰਡ ਪੁਜੇ ਪੰਡੇ ਬਾਜ ਨਾ ਕੋਏ ਪੰਡੇ ਬਾਜ ਨਾ ਕੋਏ ਨਾਨਕ ਕੋ ਬਹਰਾ
0: ਨਾਨਕ ਪੰਡੇ ਵਾਰਾ
1: ਇੱਕੋ ਸੱਚਾ ਸੋਏ
0: ਜਿਤ ਮੁਖ ਸਦਾ ਸਲਾਈ ਹੈ ਭਗਤੀ ਚਾਰ
1: ਨਾਨਕ ਦੇ ਮੁਖ ਉਜਲੇ।

0: ਨਾ ਲੁਝੀਐ
1: ਥੋੜੀ ਸਰਖੋ ਆਖੇ ਆਪਣਾ ਜਿਸਮਾਂ ਇਸੇ ਤੁਣ ਕੱਢੀਐ ਕੀਤਾ ਆਪੋ ਆਪਣਾ ਆਪ ਹੀ ਲੇਖਾ ਛੱਡੀਐ ਜਾ ਰਹਿਣਾ ਨਹੀਂ ਐਦ ਜਗਤਾ ਕੈਦ ਕਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਭੜਖ ਰਹੋ ਬੁਝੀਐ ਮੂਰਖੇ ਨਾ ਲੁਝੀਐ ਮੂਰਖੇ ਨਾ ਲੁਝੀਐ
0: ਗੁਰਸਿੱਖ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ

ਗੁਰ ਸਿੱਖ ਪਹਿਨਾਈ ਹੈ, ਜਿਨ੍ਹਾਂ ਮੇਰਾ ਸਤ ਗੁਰ ਤੁਠਾ, ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉੱਠਾ।

0: ਪਾਏ, ਪਿੱਕਾ ਮੂਰਖੀਆ ਕੀਏ, ਪਾਣਾ ਲਹਿ ਸਜਾਏ ਮਹਲਾ ਪਹਿਲਾ।
1: ਅੰਦਰੋਂ ਹੋ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਭੈ, ਅੜਸੜ ਤੀਰਥ ਜੇ ਨਾ ਵੇ ਉਤਰੇ ਨਾਹੀ ਮੈਂ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇ ਹੋ ਲੱਗਾ ਰੱਬ ਸਿੱਤੀ ਦੇਖਦੇ ਵਿਚਾਰ। ਰੰਗ ਹੱਸੇ ਰੰਗ ਦੋਵੇ ਚੁੱਪ ਭੇਕਰ ਜਾਏ, ਪਰਵਾਹ ਨਹੀਂ ਕਿਸੇ ਕੇਰੀ ਬਾ ਸੱਚੇ ਨਾ। ਦਰਬਾਰ ਉੱਪਰ ਖਰਚ ਮੰਗਾ ਜੱਬੇ ਦੇ ਤਾਂ ਖਾਹੇ ਦੀਵਾਨ, ਇੱਕੋ ਕਲਮੇ ਕਾ ਹਮਾ ਤੁਮਾ ਮੇਲ। ਦਰ ਲੈ ਲੇਖਾ ਪੀੜ ਛੁੱਟੇ ਨਾਨਕਾ, ਜਿਉ ਤੇਲ ਪੌੜੇ ਆਪੇ ਹੀ ਕਰਨਾ ਕੀ ਪਲ ਆਪੇ ਹੀ ਤੈ ਤਾਰੇ ਦੇਖ ਕੀਤਾ ਆਪਣਾ। ਧਰ ਕੱਚੀ ਪੱਕੀ ਸਾਰੀ ਜੋ ਹੈ ਸੋ ਚੱਲ ਸੀ, ਸਭ ਕੋਈ ਆਈ ਵਾਰੀ ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਆਪਣਾ ਹੱਥੀ ਆਪਣਾ। ਆਪੇ ਹੀ ਕਾ ਸਵਾਰੀ ਹੈ, ਕਾ ਸਵਾਰੀ ਹੈ, ਕਾ ਸਵਾਰੀ ਹੈ। ਗੁਰ ਰਾਮਦਾਸ ਰੱਖੋ ਸਰਣਾਈ, ਰੱਖੋ ਸਰਣਾਈ।

ਮਹਲਾ ਚੌਥਾ। ਜਿਨ ਭੇਟਿਆ ਮੇਰਾ ਪੂਰਾ ਸਤਿਗੁਰੂ।

ਪਾਈਏ ਆਪਣਾ ਸਰ ਘਰ ਬੁਰੀ ਤੋਂ ਕਾਲੀਏ ਮੰਦਾ ਮੂਲ ਨਾ ਕੀਚੇ ਦੇ ਲੰਮੀ ਉਹਦਾ ਨਿਹਾਲੀਏ ਜਿਉਂ ਸਰ ਨਾਲ ਨਾ ਹਾਰੀਏ ਤੇ ਉਹ ਪਾਸਾ ਢਾਲੀਏ ਕਿਛ ਲਾਹੇ ਉੱਪਰ ਕਾਲੀਏ।

ਸਲੋਕ ਮਹਲਾ ਦੂਜਾ ਚੱਕਰ ਲੱਗਿਆ ਚਾਕਰੀ ਨਾਲੇ ਗਰ ਬਾਜ ਗੱਲਾਂ ਕਰੇ ਕਨੇਰੀਆਂ ਖਸਨਾ ਪਾਏ ਸਾਧ ਆਪ ਕਵਾਏ ਸੇਵਾ ਕਰੇ ਬਖਸ਼ ਪਾਏ ਮਾਨ ਨਾਨਕ।

0: ਬੀਜ ਵੇਖੋ ਮੰਗੇ ਅੰਮ੍ਰਿਤ ਵੇਖੋ ਇਹੋ ਨਿਉ ਮਹੱਲਾ ਦੂਜਾ
1: ਨਾਲੇ ਆਣੇ ਦੋਸਤੀ ਕਦੇ ਨਾ ਆਵੇ ਰਾਸਤੇ ਹਾਂ ਜਾਣੇ ਤੇ ਵਰਤੇ ਵੇਖੋ ਕੋ ਨਿਰਦਾਸ ਵਸਤੂ ਅੰਦਰ ਵਸਮਾ

ਜੇ ਕਦ ਚੰਗੀ ਕਰੇ ਦੂਜੀ ਭੀਰ ਮੇਰਾ ਪੌੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਹਸਮੇ ਪਾਏ ਹੁਰਮਤ ਸੁਣੋ ਅਗਲੀ ਉਹ ਜੋ ਪੇ ਦੂਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰ

0: ਨਾਲ ਖਸਮ ਚੱਲੇ ਅਰਦਾਸ, ਅਰਦਾਸ ਚੱਲੇ ਅਰਦਾਸ।
1: ਥੋੜੀ ਚੱਕਰ ਲੱਗੇ ਚੱਕਰੀ ਦੇ ਚੱਲੇ ਖਸਮੇ ਭਾਈ, ਹੁਰਮਤ ਸੁਣੋ ਅਗਲੀਓ ਵਜੋ ਵੀ ਦੂਣਾ ਖਾਏ। ਖਸਮੇ ਕਰੇ ਪਰੇ ਬੜੀ ਫਿਰ ਕਰ ਦੰਦਰ ਪਾਏ, ਵਜੋ ਗਵਾਏ ਅਗਲਾ ਮੁਹਿੰਮ ਪਾਣਾ ਖਾਏ। ਜਿਸ ਦਾ ਦਿੱਤਾ ਖਾਣਾ ਦੱਸ ਕਹੀਏ ਸਾਹ ਖਾਸ, ਨਾਲ ਹੁਕਮ ਨਾ ਚੱਲੇ।

ਇੱਕ ਨਹੀਂ ਚੱਕਰੀ ਜਿਤ ਭਾਉ ਖਸਮ ਨਾ ਜਾਏ, ਨਾਨਕ ਸੇਵ ਕਾਂਡੀ ਹੈ ਜੈਸੇ ਤੀ ਖਸਮ ਸਮਾਏ, ਪੌੜੀ ਨਾਨਕ ਤਨ ਜਾਪਣੇ ਹਰ ਤਾਂ ਕੇ ਪਰਵਾ, ਆਪ ਕਰਾਏ ਸਕਤੀ ਫਿਰ ਆਪ ਕਰਾਏ ਮਾ, ਇੱਕ ਨਾ ਗਲੀ ਜੰਜੀਰੀਆਂ ਤੁਰੀ ਜਿਹੜੇ ਵਿਸਿਆਰ, ਆਪ ਕਰਾਏ ਕਰੇ ਆਪ ਹੋ ਕੈਸੋ ਕਰੀ ਪੁਕਾਰ, ਨਾਨਕ ਕਰਨਾ ਜਿਨ ਕੀਆ ਤੇ ਸੀ ਕਰਨੀ ਸਾਰ।

0: ਇੱਕ ਨਿਹਾਲੀ ਪੈਸਵਨ ਕੁਪਰਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਏ ਪੇ ਰੱਖੇ ਆਪ ਤਿਸਵੇ ਜੰਤੂ ਪਾਏ ਕਹਿ ਦੇਖੇ ਥਾਂ ਪੁਥਾਪ

ਕਾਓ ਸਭ ਕਿਸ ਆਪਣੇ ਆਪਣੇ ਬੜੇ ਕਿਮੜਿਆਈਆ ਕਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਦਰ ਕਰੀ ਦੇ ਜੀਆ ਰਿਜਕ ਸੁਭਾਏ ਸਾਈ ਕਰ ਕਮਾਉਣੀ ਤੁਰ ਛੋਟੀ ਤਿੰਨੇ ਪਾਏ ਨਾਨਕੇ ਕੀ ਬਾਰੀ ਔਰ ਦੂਜੀ ਨਾ ਹੀ ਜਾਏ ਸੋਕਰੇ ਜੀ ਸਰ ਰਾਏ ਰਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ।

ਰੰਗ ਪਰੰਗ ਨੇ ਕਿਵੇਂ ਜਪਨ ਕਰਤਬਾ ਜੇ ਅੰਦਰ ਜੀ ਸਮਝ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮੱਤਾ ਤੇਰੇ ਆਪਣਾ ਆਪ ਸਰਬ ਕਲਾ ਭਰਪੂਰ ਦੀ ਸੈਂ ਜਤ ਕਤਾ ਨਾਨਕ ਦਾਸ।

ਜੀ ਵੱਡਾ ਪਾਰ ਤੇਰਾ ਮਰਤਵਾ, ਰੰਗ ਪਰੰਗ ਅਨੇਕਨਾ ਜਾਪਣ ਕਰਤਵਾ, ਜੀਆਂ ਅੰਦਰ ਜੀਓ ਸਭ ਕੀ ਜਾਣ ਲਾ, ਸਭ ਕੀ ਤੇਰਾ ਵਸ ਤੇਰਾ ਘਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਕਰ, ਮਾਨ ਮਹੱਤਾ ਤੇਰੇ ਆਪਣਾ ਆਪ ਦਰ।

0: ਪਾਣੀ ਵਧਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ, ਤਿਨਾਂ ਦੀ

ਜਾਂ ਤਖਤਾਂ। ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲ

ਹੋਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬਾ, ਤਹਾਂ ਤਹਾਂ ਰੱਛਿਆ ਰੇ ਆਏ ਤਾ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ, ਵੀ ਸਹਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਪੋਤ ਸਮਾਏ ਤਿਨਾ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਯਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ। ਸਤਿਗੁਰ ਜੀ ਮਿਹਰਾਮਤ ਕਰਨੀ ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਦਕ ਪਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲਾ ਕਰਨੀ।

ਧੰਨਾ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ, ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ

0: वाहिगुरु जी की फतेह। सोरठ महला नावा, मन की मन ही माहे रही, ना हर भजे न तीर्थ सीवे, चोटी काल गही।
1: ਗ੍ਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਨੀਰ ਭਰਿਆ। ਆ ਜਿੰਨਾ ਸਮੁੰਦਰ ਸਾਗਰ ਵਿੱਚ ਪਾਣੀ ਹੈ, ਇੰਨੇ ਸਾਡੇ ਵਿੱਚ ਗੁਨਾਹ ਨੇ। ਸਾਡੇ ਗੁਨਾਹਾਂ ਦੀ ਗਿਣਤੀ ਨਹੀਂ ਹੋ ਸਕਦੀ, ਪਰ ਇਹ ਮਾਲਕ ਤੇਰੇ ਲਈ ਕਿਹੜੀ ਵੱਡੀ ਗੱਲ ਹੈ। ਤੂੰ ਚਾਹੇ ਤੇ ਪੱਥਰਾਂ ਨੂੰ ਪਾਣੀ ਤੇ ਤਾਰ ਦੇ, ਤੇਰੇ ਲਈ ਕਿਹੜੀ ਵੱਡੀ ਗੱਲ ਹੈ। ਇਹ ਮਾਲਕ ਬਖਸ਼ਿਸ਼ ਕਰੋ, ਸਾਨੂੰ ਗੁਨਾਹਾਂ ਦੇ ਭਰਿਆਂ ਨੂੰ ਤਾਰ ਦੇ ਦੋ। ਸ਼ਾਮ ਦਾ ਵਕਤ ਹੈ, ਥੋੜਾ ਥੋੜਾ ਹਨੇਰਾ ਹੋ ਰਿਹਾ ਹੈ। ਕਬੀਰ ਜੀ ਤੇ ਕਬੀਰ ਜੀ ਦੇ ਘਰੋਂ ਲੋਹੇ ਜੀ ਦੋਨੋਂ ਜਾਣੇ ਨਦੀ ਦੇ ਕਿਨਾਰੇ ਤੇ ਖਲੋਤੇ ਨੇ। ਨਦੀ ਪਾਰ ਕਰਕੇ ਆਪਣੇ ਘਰ ਜਾਣਾ ਹੈ।

ਕਬੀਰ ਜੀ ਨੇ ਮਲਾਹ ਨੂੰ ਆਖਿਆ ਵੀ ਸਾਨੂੰ ਵੀ ਪਰਲੇ ਕਿਨਾਰੇ ਲੈ ਜਾ। ਮਲਾਹ ਨੇ ਅੱਗੋਂ ਆਖਿਆ ਵੀ ਤੈਨੂੰ ਦਿਸਦਾ ਨਹੀਂ, ਮੇਰੀ ਬੇੜੀ ਦੇ ਵਿੱਚ ਸੇਠ ਜੀ ਬੈਠੇ, ਤੈਨੂੰ ਮੈਂ ਉਹਨਾਂ ਦੇ ਨਾਲ ਕਿਵੇਂ ਬਿਠਾ ਸਕਦਾ। ਕਵੀ ਜੀ ਨੇ ਜੇਬ ਵਿੱਚ ਹੱਥ ਪਾਇਆ, ਪੈਸੇ ਕੱਢੇ, ਆਖਣ ਲੱਗੇ ਵੀ ਜਿੰਨੇ ਤੇਰੇ ਪੈਸੇ ਬਣਨਗੇ ਮੈਂ ਦੇਵਾਂਗਾ, ਪੈਸੇ ਲੈ ਲਵੀਂ ਤੂੰ ਕਿਰਾਇਆ ਲੈ ਲਵੀਂ। ਪੈਸਿਆਂ ਵੱਲ ਦੇਖ ਕੇ ਮਲਾਹ ਦਾ ਮਨ ਮੰਨ ਗਿਆ, ਚੰਗਾ ਬਈ ਬੈਠ ਜਾ ਬੇੜੀ ਵਿੱਚ, ਅੱਜ ਦੋਨੋਂ ਹੀ ਜਾਣੇ ਲੋਈ ਜੀ ਤੇ ਕਬੀਰ ਜੀ ਬੇੜੀ ਵਿੱਚ ਬੈਠੇ ਨੇ। ਜਿਉਂ ਹੀ ਬੇੜੀ ਦੇ ਵਿੱਚ ਚੜ੍ਹੇ ਨੇ ਅੱਗੋਂ ਸੇਠ ਉੱਠ ਕੇ ਖਲੋ ਗਿਆ, ਓਏ ਮਲਾਹ ਇਹ ਕੀ ਕਰੀ ਜਾਂਦਾ ਹੈ, ਗਰੀਬੜਿਆਂ ਜਿਹਾ ਨੂੰ ਮੇਰੇ ਨਾਲ ਬਿਠਾਈ ਜਾਂਦਾ ਹੈ, ਤੈਨੂੰ ਨਹੀਂ ਪਤਾ

ਇਹਨੇ 5 ਗੁਣਾ ਜ਼ਿਆਦਾ ਮੈਂ ਤੈਨੂੰ ਦੇ ਦੇਵਾਂਗਾ, ਇਹਨੂੰ ਥੱਲੇ ਉਤਾਰ ਦੇ। ਛੋਟੇ ਲੋਕਾਂ ਦੇ ਨਾਲ ਬੈਠਣ ਦੇ ਨਾਲ ਸੋਭਾ ਘੱਟ ਜਾਂਦੀ ਹੈ। ਤੇ ਕਬੀਰ ਜੀ ਨੇ ਹੱਥ ਜੋੜੇ, ਸੇਠ ਜੀ ਰਾਤ ਪੈ ਰਹੀ ਹੈ, ਹੋਰ ਕੋਈ ਬੇੜੀ ਨਹੀਂ, ਤੁਸੀਂ ਸਾਨੂੰ ਉਤਾਰ ਦੇਵੋਗੇ ਤੇ ਅਸੀਂ ਕਿਵੇਂ ਕਰ ਜਾਵਾਂਗੇ, ਬੱਚੇ ਸਾਡੇ ਉਡੀਕਦੇ ਹੋਣਗੇ, ਬੱਚੇ ਉਡੀਕਦੇ ਹੋਣਗੇ, ਐਡੀ ਵੱਡੀ ਬੇੜੀ ਹੈ, ਇੱਕ ਕਿਨਾਰੇ ਲੱਗ ਕੇ ਅਸੀਂ ਦੋਨਾਂ ਨੇ ਬੈਠ ਜਾਣਾ ਹੈ, ਕੋਈ ਜ਼ਿਆਦਾ ਜਗ੍ਹਾ ਨਹੀਂ ਜੇ ਲੈਣੀ, ਇੱਕ ਕਿਨਾਰੇ ਲੱਗ ਕੇ ਦੋਨੋਂ ਹੀ ਬੈਠ ਜਾਵਾਂਗੇ ਤੇ ਬਾਕੀ ਵਿੱਚ ਤੁਸੀਂ ਬੈਠੇ ਰਹੋ। ਅਜੇ ਕਬੀਰ ਜੀ ਸੇਠ ਨੂੰ ਏਡਾ ਤਰਲਾ ਕਰ ਹੀ ਰਹੇ ਨੇ।

ਗੁੱਸੇ ਦੀ ਭਰੀ ਕਿੱਡੇ ਕਿੱਡੇ ਮਾੜੇ ਬੋਲ ਬੋਲ ਦਿੱਤੇ। ਐ ਸੋਟੇ ਲੋਕ ਇਹਦਾ ਨਹੀਂ ਮੰਨਦੇ ਹੁੰਦੇ। ਕਬੀਰ ਜੀ ਕੀ ਤੱਕ ਰਹੇ ਨੇ? ਲੋਈ ਬਾਹਰ ਖਲੋਤੀ ਹੈ, ਅੱਖਾਂ ਵਿੱਚੋਂ ਹੰਝੂ ਰੋ ਰਹੀ ਹੈ, ਹੰਝੂ ਕੇਰ ਕੇ ਰੋ ਰਹੀ ਹੈ। ਇਹਨੇ ਨੂੰ ਸੇਠ ਗੁੱਸੇ ਦਾ ਭਰਿਆ, ਕਬੀਰ ਜੀ ਨੂੰ ਬਾਂਹ ਤੋਂ ਪਕੜਿਆ ਤੇ ਫੜ ਕੇ ਬਾਹਰ ਕੱਢ ਦਿੱਤਾ। ਮਲਾਹ ਨੂੰ ਆਖਿਆ, ਮਾਰ ਬੇ ਚੱਪੂ ਤੇ ਚੱਲੀਏ। ਦੋਨਾਂ ਨੂੰ ਥੱਲੇ ਉਤਾਰ ਕੇ ਸੇਠ ਅੱਜ ਬੇੜੀ ਲੈ ਕੇ ਤੁਰ ਗਿਆ ਹੈ। ਲੋਈ ਨੇ ਅੱਖਾਂ ਵਿੱਚੋਂ ਹੰਝੂ ਕੇਰੇ। ਸੁਆਮੀ ਅੱਜ ਤੱਕਿਆ ਜੇ ਗਰੀਬੀ ਕਿੱਡਾ ਡਾਢਾ ਦੁੱਖ ਹੈ, ਅੱਜ ਦੇਖ ਲਿਆ ਜੇ ਗਰੀਬਾਂ ਦਾ ਕੀ ਹਾਲ ਹੈ। ਤੇ ਸਤਸੰਗੀਓ, ਕਬੀਰ ਦਾ ਵੀ ਮਨ ਭਾਰ ਆਇਆ, ਕਿਨਾਰੇ ਤੇ ਬੈਠੇ ਇੱਕ ਮਨ ਇੱਕ ਚਿੱਤ ਹੋ ਕੇ ਲਿਵ ਉਸ ਪ੍ਰਭੂ ਦੇ ਚਰਨਾਂ ਨਾਲ ਜੋੜ ਕੇ ਬੈਰਾਗ ਦੇ ਵਿੱਚ ਭਿੱਜ ਕੇ ਅੱਖਾਂ ਵਿੱਚੋਂ ਕੇਰ ਕੇ ਹੰਝੂ ਅੱਜ ਕਬੀਰ ਨੇ ਰੋ ਕੇ ਅਰਦਾਸ ਕੀਤੀ। ਐ ਮੇਰਿਆ ਰੱਬਾ, ਆ ਦੇਖ ਧਰਤੀ ਤੇ ਕੀ ਹੋ ਗਿਆ ਹੈ। ਧਨ ਵਾਲੇ ਗਰੀਬ ਨੂੰ ਲਾਗੇ ਵੀ ਬਿਠਾ ਕੇ ਰਾਜੀ ਨਹੀਂ। ਜਿਨ੍ਹਾਂ ਨੂੰ ਤੂੰ ਸੁੱਖ ਦਿੱਤੇ ਨੇ, ਜਿਨ੍ਹਾਂ ਤੇ ਤੂੰ ਰਹਿਮਤਾਂ ਕੀਤੀਆਂ ਨੇ, ਦੇਖ ਉਹਨਾਂ ਦਾ ਮਨ ਕਿੱਡਾ ਵਿਗੜ ਗਿਆ ਹੈ। ਗਰੀਬ ਨੂੰ ਲਾਗੇ ਵੀ ਬਿਠਾ ਕੇ ਰਾਜੀ ਨਹੀਂ। ਐ ਮੇਰਿਆ ਰੱਬਾ, ਗਰੀਬ ਹੋਣਾ ਕੋਈ ਜ਼ੁਲਮ ਹੈ? ਰੋ ਰੋ ਕੇ ਉਸ ਪ੍ਰਭੂ ਨਾਲ ਗੱਲਾਂ ਕਰ ਰਹੇ। ਐ ਮੇਰੇ ਪ੍ਰਭੂ, ਜੇ ਗਰੀਬ ਹੋਣਾ ਜ਼ੁਲਮ ਹੈ ਤੇ ਸਾਰਿਆਂ ਨੂੰ ਕਿਉਂ ਨਹੀਂ ਅਮੀਰ ਕਰ ਦਿੰਦਾ, ਕਿਉਂ ਨਹੀਂ ਸਾਰਿਆਂ ਨੂੰ ਧਨਵਾਨ ਕਰ ਦਿੰਦਾ? ਸਤਸੰਗਿਓ, ਉਸ ਪ੍ਰਭੂ ਦੀ ਲੀਲਾ ਬੜੀ ਨਿਆਰੀ ਹੈ। ਅਜੇ ਕਬੀਰ ਦੀ ਅਰਦਾਸਾਂ ਹੀ ਕਰ ਰਹੇ ਨੇ, ਅਰਜੋਈਆਂ ਹੀ ਕਰ ਰਹੇ ਨੇ, ਤੇ ਕੀ ਕੌਤਕ ਵਰਤਿਆ ਕਿਨਾਰੇ ਦੇ ਉੱਪਰ। ਜਿਸ ਪੱਥਰ ਤੇ ਬੈਠੇ ਨੇ, ਉਹ ਪੱਥਰ ਆਪਣੇ ਆਪ ਹਿੱਲਣ ਲੱਗ ਪਿਆ ਹੈ। ਲੋਈ ਦੇਖ ਕੇ ਹੈਰਾਨ ਹੋ, ਇਹ ਕੀ ਹੋਇਆ, ਪੱਥਰ ਹਿੱਲਣ ਲੱਗ ਪਿਆ ਹੈ? ਕਬੀਰ ਜੀ ਨੇ ਲਿਵ ਜੋੜੀ ਹੋਈ ਹੈ, ਲੋਈ ਤੱਕ ਰਹੀ ਹੈ, ਪੱਥਰ ਹਿੱਲ ਪਿਆ। ਇਹੋ ਜਿਹਾ ਹਿੱਲਿਆ ਬੇੜੀ ਦੇ ਵਾਂਗ ਪਾਣੀ ਤੇ ਤੈਰਨ ਲੱਗ ਪਿਆ। ਕੀ ਰਹਿਮਤਾਂ ਹੋਈਆਂ, ਤੈਰਦਾ ਹੋਇਆ ਉਸ ਸੇਠ ਦੀ ਬੇੜੀ ਨਾਲੋਂ ਵੀ ਅੱਗੇ ਨਿਕਲ ਗਿਆ। ਤੇ ਸੇਠ ਦੇਖ ਕੇ ਬੜਾ ਹੈਰਾਨ ਹੋਇਆ, ਬਈ ਇਹ ਕੀ ਗੱਲ, ਕੋਈ ਧੱਕਾ ਨਹੀਂ ਲਾ ਰਿਹਾ, ਕੋਈ ਚੱਪੂ ਨਹੀਂ ਮਾਰ ਰਿਹਾ। ਤੇ ਵੱਡੀ ਹੈਰਾਨਗੀ ਦੀ ਗੱਲ, ਪੱਥਰ ਆਪਣੇ ਆਪ ਪਾਣੀ ਤੇ ਤੁਰਿਆ ਜਾ ਰਿਹਾ। ਸੇਠ ਦੇਖ ਕੇ ਬੜਾ ਹੈਰਾਨ ਹੋ ਰਿਹਾ, ਪੱਥਰ ਆਪਣੇ ਆਪ ਪਾਣੀ ਤੇ ਤੁਰਿਆ ਜਾ ਰਿਹਾ। ਮਲਾਹ ਨੂੰ ਪੁੱਛਿਆ, ਵੀ ਇਹ ਕੌਣ ਹੈ? ਮਲਾਹ ਨੇ ਆਖਿਆ, ਕਬੀਰ ਹੈ। ਇਹ ਕਬੀਰ ਹੈ, ਇਹਦੀ ਤੇ ਅੱਗੇ ਵੀ ਬੜੀ ਸੋਭਾ ਸੁਣੀ ਹੈ, ਇਹ ਬੜਾ ਸਿਮਰਨ ਵਾਲਾ ਹੈ, ਸੁਣਿਆ ਹੈ, ਅੱਜ ਤੇ ਅੱਖੀ ਤੱਕ ਲਿਆ। ਇਸ ਪੱਥਰ ਨੇ ਬੇੜੀ ਨਾਲੋਂ ਵੀ ਪਹਿਲਾਂ ਆ ਕੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ। ਕਬੀਰ ਜੀ ਉਤਰ ਕੇ ਤੁਰੇ ਨੇ। ਲੋਈ ਨੂੰ ਆਖਿਆ, ਭਲੀਏ, ਐਵੇਂ ਛੋਟੀ ਜਿੰਨੀ ਗੱਲ ਤੇ ਰੱਬ ਨੂੰ ਉਲਾਂਭੇ ਦੇਣ ਲੱਗ ਜਾਂਦੀ ਹੈ। ਲੋਈ ਨੂੰ ਆਖ ਰਹੇ ਨੇ, ਐਵੇਂ ਘਬਰਾ ਜਾਂਦੀ, ਜੇ ਗਰੀਬਾਂ ਦਾ ਕੋਈ ਨਹੀਂ ਤੇ ਗਰੀਬਾਂ ਨੂੰ ਰੱਬ ਰੱਬ ਰੱਖ ਲੈਂਦਾ ਹੈ। ਕਬੀਰ ਜੀ ਸਮਝਾ ਰਹੇ ਨੇ, ਭਲੀਏ, ਪੱਲੇ ਧਨ ਨਾਮ ਧਨ ਹੋਣਾ ਚਾਹੀਦਾ ਹੈ, ਪੱਲੇ ਪ੍ਰਭੂ ਦਾ ਨਾਮ ਹੋਣਾ ਚਾਹੀਦਾ ਹੈ। ਗਰੀਬਾਂ ਦੀ ਕੋਈ ਨਾ ਬਾਂਹ ਪਕੜੇ, ਉਹ ਰੱਬ ਪਕੜ ਲੈਂਦਾ ਹੈ। ਐਵੇਂ ਨਾ ਛੋਟੀ ਜਿੰਨੀ ਗੱਲ ਤੇ ਰੱਬ ਨੂੰ ਉਲਾਂਭੇ ਨਾ ਦੇਣ ਲੱਗ ਜਾਇਆ ਕਰ। ਅੱਜ ਆਪਣੀ ਅੱਖਾਂ ਨਾਲ ਤੱਕ ਲਿਆ ਹੈ,
इनेनु सेठ मला बेड़ी चो उतरे ते कबीर दे मगर नसे आ रहे। कबीर जी अगे अगे ते सेठ मला पिछे पिछे दौड़े आ रहे ने, ते आ के कबीर दे चरण पकड़ ले। कबीर साडे कोलों गुनाह होया है, माया दे हंकार विच तेनू किन्ना मंदा बोल बैठा, तेनू तके मार बैठा, सानू माफ करी। ते गुरु सवारियो जिहड़े सिमरन वाले हुंदे ने ना, वो अपने मन दे विच किसे लई भी गुस्सा नहीं दे रखदे। कबीर ने आखिया सेठ धन दा माण नहीं दे करीदा। ब्रह्म ज्ञानी बाबा आनंद सिंह जी नानक सर वाले सोझी देंदे सन, गुरसिखा ऐ दुनिया दे सुख पक्के नहीं दे हुंदे, ई उना चिर ही रहिंदे ने जिन्ना चिर तू प्रभु नाल जुड़िया रहेगा। सेठ ऐ सुख पक्के नहीं दे हुंदे, आ दुनिया विच तकिया है, लखां पति बंदे कई बार पलां दे विच कखां विच रुल जांदे ने, जिन्हां दे कोल सारे सुख ने आ दुनिया विच देखिया है, कई बार पल मात्र दे विच एक एक प्रसादे नूं थरस जांदे ने। एडा माण नहीं दे करीदा, चंगे होण दा हंकार नहीं दे करीदा, सुख आउंदिआं भी पता नहीं लगदा ते सुख जांदिआं भी पता नहीं जे लगदा। उस मालक कोलों डर के रहीदा है। सेठ दे हाथ जुड़ गए, मेरे कोलों गुनाह होया है। कबीर ने आखिया तेरा नाम की है, इसने आखिया मेरा नाम राम का दास है। कबीर जी मुस्कराए, भलिया नाम किड्डा सोहना रखिया है, नाम किड्डा सोहना रखिया है ते कम किड्डे माड़े करदा है। नाम राम का दास रखिया है ते राम के दासां नूं तू तके मारदा है। कदी राम का दास बन के देख तेनू किड्डा आनंद आएगा। हाथ जुड़ गए ते की कीता, अगों सेठ नूं लैण वास्ते रथ आया होया है, बाहर खलोता है। सेठ दे मन आई वी गुनाह बख्शा लवां। कबीर जी नूं लोई जी नूं रथ ते बिठाया ते आप मगर पैदल पैदल टुरिया जा रहा है, मगर टुरिया जा रहा है। हाथ जोड़ के सिर नीमा करके मगर मगर टुरिया जा रहा है। पहला कबीर दे घर पुजा, कबीर जी नूं घर छड्या, फिर अपने घर गया। ए मालक तू की नहीं कर सकता, तेरे कोल बड़िया पावरां ने, तू चाहे ते पत्थरां नूं पानी ते तार दे, तेरे लिए केड़ी वड्डी गल है। सानू औगणहारियां नूं, सानू गुनाहां दे भरियां नूं तार दे तू।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, North East, Calgary।

ਧੰਨ ਵਾਖੇ ਗੁਰੂ ਸਾਹਿਬ ਜੀਓ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਇਸ ਵਾਰ ਦੀ 6ਵੀਂ ਪੌੜੀ ਨਾਲ ਜੋ ਸਤਿਗੁਰਾਂ ਨੇ ਅੰਮ੍ਰਿਤ ਦੋ ਸ਼ਲੋਕ ਦਰਜ ਕੀਤੇ ਨੇ ਇਸ ਦੀ ਵਿਚਾਰ ਆਪਾਂ ਹੁਣ ਤੱਕ ਕਰ ਚੁੱਕੇ ਹਾਂ। ਉਹ ਵਿਚਾਰ ਸੀ ਕਿ ਹਰ ਧਰਮ ਆਪੋ ਆਪਣੀ ਸ਼ਰ੍ਹਾ ਦੀ, ਆਪਣੀ ਧਾਰਮਿਕ ਨਿਯਮਾਂ ਦੀ, ਮਰਿਆਦਾ ਦੀ, ਆਪਣੇ ਧਰਮ ਦੇ ਬਣਾਏ ਹੋਏ ਅਸੂਲਾਂ ਦੀ ਗੱਲ ਕਰਦਾ ਹੈ, ਪਰ ਇਹ ਸ਼ਬਦ ਕਹਿ ਦੇਣਾ ਕਿ ਮੇਰੇ ਧਰਮ ਦੇ ਅਸੂਲ ਹੀ ਆਖਰੀ ਸੱਚ ਨੇ, ਜਿਹੜਾ ਇਹਨਾਂ ਨੂੰ ਧਾਰਨ ਨਹੀਂ ਕਰਦਾ ਉਹ ਤਾਂ ਇਨਸਾਨ ਹੈ ਹੀ ਨਹੀਂ। ਸਤਿਗੁਰਾਂ ਨੇ ਬੜੇ ਸਪਸ਼ਟ ਸ਼ਬਦ ਕਹੇ। ਮੁਸਲਮਾਨ ਕਹਿ ਰਿਹਾ ਹੈ ਕਿ ਸ਼ਰ੍ਹਾ ਹੀ ਉੱਤਮ ਹੈ, ਜੋ ਇਸਲਾਮੀ ਸ਼ਰ੍ਹਾ ਦਾ ਪਾਬੰਦ ਹੈ, ਜਿਹੜਾ ਇਹਦੀ ਬੰਦੀ ਵਿੱਚ ਕੈਦ ਵਿੱਚ ਰਹਿੰਦਾ ਉਹ ਹੀ ਅਸਲ ਵਿੱਚ ਇਨਸਾਨ। ਹਿੰਦੂ ਵੀਰ ਸੱਚ ਏਵੇ ਦਰਸ਼ਨ ਰੂਪ ਅਪਾਰ ਦੀ ਗੱਲ ਕਰਦਾ, ਪਰ ਉਹ ਵੀ ਆ ਕੇ ਮੂਰਤੀ ਪੂਜਾ, ਤੀਰਥ ਇਸ਼ਨਾਨ, ਪੂਜਾ ਅਰਚਨਾ, ਸੰਸਾਰਕ ਕਰਮ ਕਾਂਡਾ ਤੱਕ ਹੀ ਸੀਮਤ ਰਹਿ ਗਿਆ। ਜੋਗੀ ਅਫੁਰ ਸੁਨ ਸਮਾਧੀ ਦੀ ਗੱਲ ਕਰਦਾ, ਸੂਖਸ਼ਮਤਾਈ ਦੀ ਗੱਲ ਕਰਦਾ, ਅਲੱਖ ਕਹਿੰਦਾ ਕਰਤਾਰ ਨੂੰ, ਪਰ ਉਹ ਵੀ ਧਿਆਨ ਆਕਾਰ ਤੱਕ ਸੀਮਤ ਰੱਖਣ ਲੱਗ ਪਿਆ। ਦਾਨੀ ਪੁਰਸ਼ ਦਾਨ ਕਰਦੇ ਨੇ, ਪਰ ਇੱਕ ਵਪਾਰੀ ਬਿਰਤੀ ਦੇ ਨਾਲ, ਮੈਂ ਇੰਨਾ ਕੁਛ ਦਿੱਤਾ, ਆਹ ਕੁਛ ਮੈਨੂੰ ਮਿਲੇਗਾ। ਉਸ ਤੋਂ ਬਾਅਦ ਸਤਿਗੁਰਾਂ ਨੇ ਕਿਹਾ ਇਸ ਸੰਸਾਰ ਵਿੱਚ ਪਰਮਾਤਮਾ ਚੋਰੀ ਕਰਨ ਵਾਲੇ, ਵਿਵਿਚਾਰੀ ਕਰਨ ਵਾਲੇ, ਕੂੜ ਯਾਰ ਬੰਦੇ, ਖਰਾਬੀਆਂ ਪੈਦਾ ਕਰਨ ਵਾਲੇ, ਇਹ ਵੀ ਤੇਰੇ ਹੀ ਬਣਾਏ ਹੋਏ ਨੇ। ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਖੰਡ ਨੇ, ਤੂੰ ਸਾਰੇ ਜੀਵਾਂ ਦੀ ਸਾਰ ਸੰਭਾਲ ਆਪ ਕਰਨ। ਪਰ ਅਖੀਰ ਤੇ ਸਤਿਗੁਰਾਂ ਨੇ ਜੋ ਤਤ ਸ਼ਬਦ ਕਿਹਾ ਉਹ ਇਹ ਸੀ ਕਿ ਅਸਲ ਚ ਜਿਹੜੇ ਪਰਮਾਤਮਾ ਦੇ ਪ੍ਰੇਮੀ ਭਗਤ ਨੇ, ਪਰਮੇਸ਼ਵਰ ਦੀ ਭਗਤੀ ਕਰਨ ਵਾਲੇ ਨੇ, ਉਹ ਕਿਸੇ ਵੀ ਝਗੜੇ ਚ, ਬਹਿਸ ਮੁਬਹਿਸੇ ਚ ਨਹੀਂ ਪੈਂਦੇ, ਤੂੰ ਚੰਗਾ ਕਿ ਮੈਂ ਚੰਗਾ, ਉਹ ਇੱਕੋ ਧੁਨ ਚ ਲੱਗੇ ਰਹਿੰਦੇ ਨੇ, ਮੈਂ ਵੱਧ ਤੋਂ ਵੱਧ ਪਰਮਾਤਮਾ ਦੀ ਬੰਦਗੀ ਕਰਾਂ, ਮੈਂ ਸਿਮਰਨ ਕਰਾਂ। ਉਹਨਾਂ ਦੇ ਅੰਦਰ ਭੁੱਖ ਹੈ ਪਰਮਾਤਮਾ ਦੇ ਸਿਮਰਨ ਦੀ। ਕਿ ਸਾਹਿਬ ਨੇ ਫਰਮਾਇਆ, ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਹ। ਉਹ ਗੁਣ ਵਾਲਿਆਂ ਦੇ ਚਰਨਾਂ ਦੀ ਧੂੜ ਬਣਦੇ ਨੇ। ਉਸ ਤੋਂ ਬਾਅਦ ਕਿ ਇਹ ਸ਼ਬਦ ਕਹਿ ਦੇਣਾ, ਤੇ ਮੈਂ ਅਰਜ਼ ਕੀਤੀ ਉਸ ਵਕਤ ਕਿਹਾ ਜਦੋਂ ਇਸਲਾਮੀ ਰਾਜ ਦਾ ਇੱਥੇ ਬੋਲਬਾਲਾ ਸੀ ਕਿ ਜਿਹੜੇ ਬੰਦੇ ਮਰਨ ਤੋਂ ਬਾਅਦ ਕਬਰਾਂ ਚ ਦਫਨਾਏ ਜਾਣਗੇ, ਕਿਆਮਤ ਵਾਲੇ ਦਿਨ ਉਹ ਹੀ ਪ੍ਰਵਾਨ ਹੋਣਗੇ, ਪਰ ਜਿਨ੍ਹਾਂ ਬੰਦਿਆਂ ਨੂੰ ਮਰਨ ਤੋਂ ਬਾਅਦ ਅੱਗ ਵਿੱਚ ਫੂਕਿਆ ਜਾਂਦਾ ਹੈ ਉਹ ਦੋਜ਼ਖ ਦੀ ਅੱਗ ਵੀ ਸੜਨਗੇ। ਮਹਾਰਾਜ ਜੀ ਨੇ ਇੱਕ ਲੌਜਿਕ, ਇੱਕ ਦਲੀਲ, ਇੱਕ ਤਰਕ ਦਿੱਤਾ, ਉਹ ਤਰਕ ਨੂੰ ਨੈਗੇਟਿਵ ਨਹੀਂ ਲਿਜਾਣਾ। ਕਹਿਣ ਲੱਗੇ ਜਿਸ ਜ਼ਮੀਨ ਵਿੱਚ ਮੁਰਦੇ ਦਫਨਾਏ ਜਾਂਦੇ ਨੇ, ਕੁਝ ਸਮੇਂ ਤੋਂ ਬਾਅਦ, ਕੁਝ ਸਾਲਾਂ ਤੋਂ ਬਾਅਦ ਉਸ ਮਿੱਟੀ ਵਿੱਚ ਬੰਦੇ ਦੀ ਚਮੜੀ ਮਿੱਝ ਫੈਲਣ ਕਰਕੇ ਉਹ ਮਿੱਟੀ ਚਿਕਨੀ ਹੋ ਜਾਂਦੀ ਹੈ। ਤੇ ਅਕਸਰ ਜਿਹੜੇ ਕੁੰਭਾਰ ਵੀਰ ਨੇ, ਮਿੱਟੀ ਦਾ ਇੱਟਾਂ ਭਾਂਡੇ ਬਣਾਉਣ ਵਾਲੇ, ਉਹ ਫਿਰ ਉਸ ਚਿਕਨੀ ਮਿੱਟੀ ਦੀ ਭਾਲ ਵਿੱਚ ਰਹਿੰਦੇ ਨੇ। ਪੁਰਾਣੀਆਂ ਕਬਰਾਂ ਵਾਲੀ ਥਾਂ ਤੋਂ ਉਹ ਮਿੱਟੀ ਪੱਟੀ, ਉਹਦੇ ਇੱਟਾਂ ਭਾਂਡੇ ਬਣਾਏ, ਆਵੀ ਵਿੱਚ ਉਹਨੂੰ ਬੀੜ ਕੇ ਅੱਗ ਲਾ ਦਿੱਤੀ ਗਈ, ਮਿੱਟੀ ਵਿੱਚੋਂ ਛੂੰ ਛੂੰ ਦੀ ਆਵਾਜ਼ ਆਈ। ਸਤਿਗੁਰੂ ਕਹਿੰਦੇ ਨੇ ਉਹ ਮਿੱਟੀ ਸੜ ਰਹੀ ਹੈ, ਪੁਕਾਰ ਕਰ ਰਹੀ ਹੈ। ਦੇਖੋ ਤੇ ਫਿਰ ਸ਼ਬਦ ਵਰਤਿਆ ਕਿ ਕਿਸੇ ਦੇ ਮਰਨ ਤੋਂ ਬਾਅਦ ਉਹਨੂੰ

0: ਮਿੱਟੀ ਦਬਣਾਣਾ, ਉਹਨੂੰ ਅੱਗ ਵਿੱਚ ਫੂਕਣਾ, ਉਹਨੂੰ ਪਾਣੀ ਵਿੱਚ ਪ੍ਰਵਾਹਿਤ ਕਰ ਦੇਣਾ, ਉਸ ਦੀ ਬੋਡੀ ਨੂੰ ਕੁੱਤੇ ਕਾਂ ਇੱਲਾਂ ਖਾ ਜਾਣ, ਤੇ ਇਹ ਕਹਿਣਾ ਵੀ ਇਸ ਦੀ ਗਤੀ ਨਹੀਂ ਹੋਈ, ਇਹਦੀ ਗਤੀ ਹੋ ਗਈ, ਇਹ ਪ੍ਰਵਾਨ ਹੋ ਗਿਆ, ਨਹੀਂ ਪ੍ਰਵਾਨ ਹੋਇਆ। ਮਹਾਰਾਜ ਨੇ ਅਖੀਰ ਤੇ ਤਤ ਕਹਿ ਦਿੱਤਾ, ਕਹਿਣ ਲੱਗੇ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾ। ਇਹ ਤਾਂ ਸਾਈ ਜਾਣਦਾ ਹੈ ਜਿਨਨੇ ਸਭ ਕੁਝ ਸ੍ਰਿਸ਼ਟੀ ਸਰਜੀ। ਅੱਜ ਹਜ਼ੂਰ ਨੇ ਫਿਰ ਅੱਗੇ ਪੌੜੀ ਹੈ ਤਤ ਭਾਵ। ਜਿਸ ਦਿਨ ਆਸਾ ਕੀ ਵਾਰ ਦੀ ਕਥਾ ਸ਼ੁਰੂ ਕੀਤੀ ਸੀ, ਉਸ ਦਿਨ ਮੈਂ ਇੱਕ ਅਰਜ਼ ਕੀਤੀ ਸੀ ਕਿ ਅਸਲ ਚ ਜਿਹੜੀਆਂ ਵਾਰਾਂ ਨੇ ਨਾ, ਜਿਹੜੇ ਕਾਵਿਕ ਰਮਜਾਂ ਨੂੰ ਸਮਝਦੇ ਨੇ, ਜਿਹੜੀ ਵਾਰ ਦੀ ਬਣਤਰ ਏ, ਇਹ ਪੌੜੀਆਂ ਹੀ ਹੁੰਦੀ। ਤੁਸੀਂ ਕਦੀ ਦੇਖੋ ਜਦੋਂ ਕਿਸੇ ਢਾਡੀ ਵਾਰ ਗਾਉਣਗੇ, ਉਹ ਪੌੜੀਆਂ ਦੇ ਰੂਪ ਚ ਹੁੰਦੀ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਨੇ, ਅਸੀਂ ਕਹਿੰਦੇ ਹਾਂ ਨਾ ਜੀ, ਪਰ ਉਹ ਸਾਰੀਆਂ ਪੌੜੀਆਂ ਨੇ ਨਾਲ ਸ਼ਲੋਕ ਨੇ, ਕਿਉਂਕਿ ਵਾਰ ਦੀ ਬਣਤਰ ਹੈ ਹੀ ਪੌੜੀਆਂ। ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਾਤਾਰ ਨੇ ਦਰਜ ਕੀਤੀਆਂ ਨੇ, ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅਰਜਨ ਦੇਵ ਜੀ ਨੇ। ਉਸ ਵਿੱਚੋਂ 20 ਵਾਰਾਂ ਨੇ ਜਿਨ੍ਹਾਂ ਦੀਆਂ ਪੌੜੀਆਂ ਨਾਲ ਸਲੋਕ ਸੰਯੁਕਤ ਜੋੜੇ ਗਏ, 2 ਵਾਰਾਂ ਨੇ ਜਿਨ੍ਹਾਂ ਦੀਆਂ ਸਿਰਫ ਪੌੜੀਆਂ, ਇੱਕ ਬਸੰਤ ਕੀ ਵਾਰ ਮਹੱਲ 5, ਉਹ 3 ਪੌੜੀਆਂ, ਦੂਸਰੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਹ 8 ਪੌੜੀਆਂ। ਮੈਂ ਤਾਰਜ ਕੀਤੀ 12 ਅਸਲ ਚ ਹੁੰਦੀਆਂ ਪੌੜੀਆਂ, ਪਰ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਹੜੀ ਵਾਰ ਹੈ ਇਹ ਪੌੜੀ ਰੂਪ ਉਚਾਰਨ ਕਰੀ ਗਏ। ਇਹਨੂੰ ਫਿਰ ਸੁਣਿਓ ਕਿ ਇਹ ਜਿਹੜੇ ਸ਼ਲੋਕ ਅਸੀਂ ਨਾਲ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਕਿ ਇਹਨਾਂ ਪੌੜੀਆਂ ਦੇ ਨਾਲ ਉਚਾਰਨ ਕੀਤੇ ਗਏ। ਫਿਰ ਧਿਆਨ ਨਾਲ ਸੁਣੋ, ਨਹੀਂ ਮੈਂ ਵਾਹਿਗੁਰੂ ਜੀ ਦਾਵਾ ਨਹੀਂ ਕਰਾਂਗਾ, ਸਤਿਗੁਰੂ ਸਿਰਫ ਪੌੜੀਆਂ ਰੂਪ ਵਿੱਚ ਵਾਰ ਉਚਾਰਨ ਕੀਤੀ, ਸ਼ਲੋਕ ਵੀ ਉਚਾਰਨ ਕੀਤੇ। ਹਾਲਾਂਕਿ ਇਹਦਾ ਸਰਲੇਖ ਹੈ ਕਿ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਇਹਦਾ ਮਤਲਬ ਇਸ ਵਾਰ ਨਾਲ ਪੌੜੀਆਂ ਨਾਲ ਜਿਹੜੇ ਸ਼ਲੋਕ ਨੇ ਉਹ ਮਹੱਲੇ ਪਹਿਲੇ ਦੇ ਉਚਾਰਨ ਕੀਤੇ ਹੋਏ ਵੀ ਲਿਖੇ ਗਏ। ਪਰ ਮੈਂ ਕਹਿੰਦਾ ਇਹਦਾ ਮਤਲਬ ਇਹ ਸ਼ਲੋਕਾਂ ਦਾ ਉਦੋਂ ਕੀਰਤਨ ਨਾਲ ਹੋਵੇਗਾ, ਤਾਂ ਗੁਰੂ ਸਾਹਿਬ ਨੇ ਇਹ ਡਿਟੇਲ ਇਹ ਹੈਡਿੰਗ ਦੇ ਦਿੱਤਾ। ਪਰ ਜਿਹੜੀਆਂ ਪੌੜੀਆਂ ਨੇ, ਆਸਾ ਕੀ ਵਾਰ ਦੀਆਂ 24 ਪੌੜੀਆਂ ਨੇ, ਇਹ ਜਿਹੜੀਆਂ 24 ਪੌੜੀਆਂ ਨੇ, ਇਸ ਵਾਰ ਦਾ ਸਰਲੇਖ ਹੈ ਕਿ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੂੰਡੇ ਅਸਰਾਜੈ ਕੀ ਧੁਨੀ। ਇਹ ਟੂੰਡਾ ਅਸਰਾਜ ਮੈਂ ਡਿਟੇਲ ਨਾਲ ਅਰਜ ਕਰ ਚੁੱਕਾ, ਜਿਹੜੀ ਟੂੰਡੇ ਅਸਰਾਜ ਕੀ ਵਾਰ ਹੈ ਉਸ ਦੀਆਂ ਜਿੰਨੀਆਂ ਪੌੜੀਆਂ ਨੇ ਉਸ ਦੀਆਂ 5-5 ਤੁਕਾਂ ਨੇ। ਧਿਆਨ ਰੱਖਿਓ, ਉਹ ਵਾਰ ਸ਼ੁਰੂ ਹੁੰਦੀ ਹੈ, ਭਬਕਿਆ ਸ਼ੇਰ ਸਰਦੂਲ ਰਣ ਮਾਰੂ ਵੱਜੇ, ਖਾਨ ਸੁਲਤਾਨ ਵੜ ਸੂਰਮੇ ਵਿੱਚ ਰਣ ਦੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੈ। ਉਹ ਸਾਰੀ ਜਿਹੜੀ ਵਾਰ ਦੀ ਪੌੜੀ ਹੈ ਨਾ ਜੀ, ਉਹਦੀਆਂ 5-5 ਤੁਕਾਂ ਨੇ। ਤੁਸੀਂ ਆਸਾਂ ਕੀ ਵਾਰ ਦੀਆਂ ਪੌੜੀਆਂ ਨੂੰ ਧਿਆਨ ਨਾਲ ਪੜੋ, ਵੇਖੋ ਇਹ ਗੱਲਾਂ ਸਾਨੂੰ ਸਮਝਣੀਆਂ ਚਾਹੀਦੀਆਂ। ਇਸ ਕਰਕੇ ਨੀ ਮੈਂ ਖੌਮੇ ਚ ਨਹੀਂ ਕਹਿ ਰਿਹਾ, ਸੱਚੀ ਗੱਲ ਜੇ ਸਾਡੀ ਸਰੋਤ ਵੀ ਅੱਜ ਇੰਨੀ ਗਹਿਰੀ ਨਹੀਂ ਰਹੀ। ਅਸੀਂ ਆਉਂਦੇ ਹਾਂ, ਸਾਖੀ ਸ਼ੁਰੂ ਕੀਤੀ, ਮੈਂ ਇਹਦੇ ਬਿਲਕੁਲ ਬਰਕ ਮੈਂ ਖੁਦ ਇਤਿਹਾਸ ਸੁਣਾਉਣਾ, ਸਾਖੀ ਨੂੰ ਬਾਣੀ ਦੇ ਰੋਸ਼ਨੀ ਥੱਲੇ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਗੂੜ ਗਿਆਨ ਪਿਆ ਕਿ ਇਨਸਾਨ ਇਹਨੂੰ ਸੁਣ ਤੇ ਵਿਚਾਰਨ ਤੋਂ ਬਿਨਾਂ ਹੀ ਦੁਨੀਆਂ ਤੋਂ ਚਲਾ ਜਾਏਗਾ। ਕੀ ਮਤਲਬ ਨੇ ਇਹਨਾਂ ਪਵਿੱਤਰ ਬਾਣੀਆਂ ਦੇ, ਗੁਰੂ ਗ੍ਰੰਥ ਸਾਹਿਬ ਗਹਿਰੇ ਨੇ। ਸੱਚੀ ਗੱਲ ਅਸੀਂ ਤੁਹਾਨੂੰ ਉਲਝਾਈ ਬੈਠੇ ਹਾਂ ਬੋਲਣ ਵਾਲੇ, ਅੱਧਿਓ ਯਾਦਾ ਕਥਾ ਤਾਂ ਸਾਡੀ ਰਾਜਨੀਤੀ ਤੋਂ ਪ੍ਰੇਰਿਤ ਹੈ ਅਸਲੀਅਤ ਵਿੱਚ, ਸੱਚ ਜੇ ਇਹ ਮੰਨੇ ਨਾ ਕੋਈ ਮੰਨੇ। ਮੈਂ ਇੱਕ ਦਿਨ ਬਾਹਰ ਵੀ ਕਿਹਾ, ਅਸੀਂ ਕਹਿੰਦੇ ਹਾਂ ਧਰਮ ਉੱਤੇ ਸਿਆਸਤ ਹਾਵੀ ਹੋ ਗਈ, ਸਾਰੇ ਕਹਿੰਦੇ ਹਨ ਨਹੀਂ ਧਰਮ ਉੱਤੇ ਕਦੀ ਸਿਆਸਤ ਨਹੀਂ ਹਾਵੀ ਹੁੰਦੀ, ਧਰਮ ਦੇ ਬੁਰਕੇ ਉੱਤੇ ਸਿਆਸਤ ਹਾਵੀ ਹੋ ਸਕਦੀ। ਫਿਰ ਸ਼ਬਦ ਸੁਣਿਓ, ਜਿੱਥੇ ਸੱਚਾ ਧਰਮ ਉੱਤੇ ਸਿਆਸਤ ਹਾਵੀ ਹੋ ਜੂਗੀ, ਮੈਂ ਬੇਨਤੀ ਕਰਾਂ ਚਾਂਦਨੀ ਚੌਂਕ ਵਿੱਚ ਕੀ ਸਿਆਸਤ ਹਾਵੀ ਹੋ ਗਈ ਧਰਮ ਦੇ ਉੱਤੇ, ਕਿ ਸਰਹੰਦ ਦੀਆਂ ਦੀਵਾਰਾਂ ਵਿੱਚ ਸਿਆਸਤ ਹਾਵੀ ਹੋ ਗਈ, ਕਿ ਲਾਹੌਰ ਦੇ ਜਿਹੜੇ ਚੁਰਸਤੇ ਨੇ ਜਿੱਥੇ ਬੀਬੀਆਂ ਦਾ ਭਾਈ ਤਾਰੂ ਸਿੰਘ ਦਾ ਭਾਈ ਮਨੀ ਸਿੰਘ ਆਦਿਕ ਇਹਨਾਂ ਨੂੰ ਤਸੀਹੇ ਦੇ ਤੇ ਕਿ ਸ਼ਹੀਦ ਕੀਤਾ, ਉੱਥੇ ਧਰਮ ਤੇ ਸਿਆਸਤ ਆਈ ਹੋਵੀ। ਧਰਮ ਉੱਤੇ ਕਦੀ ਵੀ ਸਿਆਸਤ ਨਹੀਂ ਹੁੰਦੀ, ਚੇਤੇ ਰੱਖਿਓ ਧਰਮ ਅਸਥਾਨਾਂ ਦੇ ਸਿਸਟਮ ਉੱਤੇ ਸਿਆਸਤ ਆ ਵੀ ਹੋ ਜਾਂਦੀ। ਧਰਮ ਤਾਂ ਇੱਕ ਯੂਨੀਵਰਸਲ ਸੱਚ ਹੈ, ਉਸ ਸੱਚ ਦੇ ਉੱਤੇ ਕਿਵੇਂ ਹਾਵੀ ਹੋ ਜੂਗੀ ਕੋਈ ਚੀਜ਼। ਧਰਮ ਇੱਕ ਉਹ ਸੱਚਾਈ ਹੈ, ਹਰ ਚੀਜ਼ ਖਤਮ ਹੋ ਜਾਏਗੀ ਪਰ ਧਰਮ ਨਹੀਂ ਖਤਮ ਹੋਵੇਗਾ। ਕਿ ਕਿਸੇ ਬੰਦੇ ਦੀ ਹਸਤੀ ਹੈ ਧਰਮ ਉੱਤੇ ਉਹ ਕਾਬੂ ਪਾ ਲੈ, ਪਰ ਹਾਂ ਸਾਡੇ ਤੇ ਤਾਂ ਹਾਵੀ ਹੁੰਦੀ ਹੈ। ਸਾਡੇ ਕੋਲ ਲਿਬਾਸ ਧਰਮ ਦਾ ਹੈ, ਸ਼ਬਦਾਵਲੀ ਧਰਮ ਦੀ ਹੈ, ਪਰ ਅੰਦਰ ਧਰਮ ਹੈ ਨਹੀਂ। ਜਦੋਂ ਅੰਦਰ ਧਰਮ ਹੋਵੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਧਰਮੀ ਦੀ ਅੱਖ ਚ ਅੱਖ ਪਾ ਕੇ ਸਿਆਸੀ ਬੰਦਾ ਕੋਈ ਗੱਲ ਵੀ ਕਰ ਸਕੇ। ਬੇਨਤੀ ਹੈ ਮੇਰੀ, ਪਰ ਮੈਂ ਫਿਰ ਅਰਜ਼ ਕਰਾਂਗਾ, ਸਤਿਗੁਰਾਂ ਨੇ ਇੱਕ ਕਿਰਪਾ ਕੀਤੀ, ਹੁਣ ਕੀ ਹੁਣ ਕਥਾ ਵੀ ਸਿਆਸਤ ਹੋ ਗਈ ਜੀ। ਮੰਨ ਲਓ ਸ਼ਬਦ ਅੱਜ ਮੈਂ ਬਿਨ ਸਤਿਗੁਰੂ ਕਿਨੇ ਨਾ ਪਾਇਓ ਪੌੜੀ ਕਰਨੀ, ਮੈਂ ਤੁਹਾਡਾ ਧਿਆਨ ਇੱਕੋਦਮ ਡਿਵਰਟ ਕਰ ਦਿਆਂਗਾ। ਮੇਰੀ ਬੇਨਤੀ ਹੈ ਸੁਚੇਤ ਹੋਵੋ ਗੁਰਸਿੱਖੋ, ਮੈਂ ਤੁਹਾਨੂੰ ਕਿਸੇ ਮੁੱਦੇ ਵੱਲ ਲੈ ਜਾਂਗਾ, ਕਰੰਟ ਮੁੱਦਾ ਮੰਨ ਲਓ ਪੇਪਰਾਂ ਜਿਹੜਾ ਚੱਲਦਾ। ਮੈਂ ਕਹਿੰਦਾ ਕਰੋ ਗੱਲ, ਚੰਗਾ ਹੋਵੇ ਕਿਤੇ ਵੱਖਰਾ ਥਾਂ ਬਣਾ ਕੇ ਰੱਜ ਕੇ ਇੱਕ ਦੂਜੇ ਨੂੰ ਕਹਿ ਲਵੋ। ਹੁਣ ਮੈਂ ਤੁਹਾਡਾ ਧਿਆਨ ਇੱਕੋਦਮ ਡਿਵਰਟ ਕਰਦੇ ਹਾਂ, ਤੁਹਾਡਾ ਧੰਨਵਾਦ, ਧਿਆਨ ਦੂਜੇ ਪਾਸੇ ਲੈ ਜਾ। ਸੱਚੀ ਗੱਲ ਏ, ਤੁਸੀਂ ਬੋਧਕ ਤਲ ਤੇ ਅੰਦਰ ਦਵੈਸ਼ ਵਿੱਚ ਹੀ ਸਭ ਕੁਝ ਸੁਣੀ ਜਾਓ। ਉੱਥੇ ਫਿਰ ਕਥਾ ਸ਼ਬਦ ਉੱਤੇ ਬੰਦਾ ਆਪਣੀ ਮੈਲ ਨੂੰ ਹਾਵੀ ਕਰਦਾ ਹੈ। ਨਹੀਂ, ਜੋ ਸਤਿਗੁਰਾਂ ਨੇ ਕਿਹਾ ਹੈ ਨਿਰੋਲ ਉਸ ਗਿਆਨ ਨੂੰ ਸੰਗਤ ਤੱਕ ਪਹੁੰਚਾਈਏ। ਆਪਣੀ ਸ਼ਬਦਾਵਲੀ ਮੈਨੂੰ ਕਿਸੇ ਨੇ ਸੱਟ ਮਾਰ ਦਿੱਤੀ, ਮੈਂ ਆਪਣੀ ਸੱਟ ਨੂੰ ਸ਼ਬਦ ਦੇ ਤਰੀਕੇ ਉੱਤੇ ਕਿਸੇ ਹੋਰ ਤਰੀਕੇ ਲੋਕਾਂ ਤੱਕ ਨਾ ਪਹੁੰਚਾਵਾਂ। ਪਲੀਜ਼ ਮੇਰੀ ਬੇਨਤੀ, ਦੇਖੋ ਇਹ 24 ਪੌੜੀਆਂ ਨੇ। ਸਤਿਗੁਰਾਂ ਨੇ ਇਹਦੇ ਸਿਰਲੇਖ ਚ ਕਿਹਾ ਇਹ ਪੌੜੀਆਂ ਦੀ ਜਿਹੜੀ ਧੁਨ ਹੈ ਗਾਉਣ ਦੀ, ਇਹ ਟੁੰਡੇ ਅਸਰਾਜ ਦੀ ਵਾਰ ਦੀ ਧੁਨ ਤੇ ਗਾਇਓ। ਆਸਾ ਕੀ ਵਾਰ ਦੀਆਂ ਪੌੜੀਆਂ ਜਿੰਨੀਆਂ ਨੇ, ਤਕਰੀਬਨ ਇੱਕ ਪੌੜੀ ਛੱਡ ਕੇ 22ਵੀਂ ਪੌੜੀ ਵਿੱਚ 6 ਤੁਕਾਂ ਨੇ, ਬਾਕੀ ਸਾਰੀਆਂ ਪੌੜੀਆਂ ਜਿਹੜੀਆਂ ਨੇ ਉਹਨਾਂ 'ਚ 5-5 ਤੁਕਾਂ ਹੀ। ਕਿਉਂਕਿ ਟੁੰਡੇ ਅਸਰਾਜ ਦੀ ਜਿਹੜੀ ਵਾਰ ਹੈ ਉਹਦੀਆਂ ਪੌੜੀਆਂ ਦੀ ਬਣਤਰ ਇੱਕ ਪੌੜੀ ਵਿੱਚ 5-5 ਤੁਕਾਂ ਨੇ, ਭਾਵਾਂ ਕਿ ਆਸਾ ਕੀ ਵਾਰ ਦੀਆਂ 4 ਤੁਕਾਂ ਲੰਬੇਰੀਆਂ ਨੇ ਤੇ ਇੱਕ ਤੁਕ ਜਿਹੜੀ ਅਖੀਰ ਵਾਲੀ ਏ ਉਹਦਾ ਆਕਾਰ ਉਹਨਾਂ ਲੰਬੇਰਾ ਨੇ, ਪਰ ਮੁਕੰਮਲ ਏ। ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ। ਹੁਣ ਜਿਹੜੀ ਇਹ 6ਵੀਂ ਪੌੜੀ ਅਸੀਂ ਪੜ੍ਹੀ, ਹੁਣ ਤੀਕਰ ਅਸੀਂ ਕਰਮ ਕਾਂਡਾ ਦਾ, ਵੱਖੇ ਵੱਖੇ ਅਕੀਦਿਆਂ ਦਾ, ਆਪਣੀ ਇਗੋ ਦੀ ਜਿਹੜੀ ਗੱਲ ਕਰਦੇ ਨੇ ਉਹਦਾ ਜ਼ਿਕਰ ਕੀਤਾ। ਹੁਣ ਸਤਿਗੁਰੂ ਨੂੰ ਪੁੱਛੀਏ, ਮਹਾਰਾਜ ਤੁਸੀਂ ਇਹ ਤਾਂ ਕਹਿ ਦਿੱਤਾ ਕਿ ਭਗਤ ਬੰਦਗੀ ਵਿੱਚ ਜੁੜਿਆ ਰਹਿੰਦਾ, ਇਹ ਵੀ ਕਹਿ ਦਿੱਤਾ ਜਿਨ ਕਰਤਾ ਕਾਰਨ ਕੀ ਆ ਸੋ ਜਾਣੇ ਕਰਤਾਰ, ਪਰ ਇਹ ਜਿੰਨੇ ਸਿੱਖ ਨੇ ਜਿਹੜੇ ਜਗਿਆਸੂ ਨੇ ਇਹ ਪੁੱਛਦੇ ਨੇ ਅਸੀਂ ਮੁਕਤ ਕਿਵੇਂ ਹੋ ਸਕਨੇ। ਸੁਣਿਓ ਧਿਆਨ ਨਾਲ, ਅਸੀਂ ਬੰਧਨਾਂ ਤੋਂ ਕਿਵੇਂ ਮੁਕਤ ਹੋ ਸਕਨੇ, ਅਸੀਂ ਜਗ ਜੀਵਨ ਦਾਤੇ ਨੂੰ ਕਿਵੇਂ ਪਾ ਸਕਨੇ, ਉੱਤਮ ਵਿਚਾਰ ਕਿਹੜਾ ਹੈ। ਫਿਰ ਇੱਥੇ ਸਤਿਗੁਰੂ ਪੌੜੀ ਵਿੱਚ ਤੱਤ ਭਾਵ ਦਿੰਦੇ ਨੇ। ਮੈਂ ਕਹਿੰਦਾ ਆਮ ਸ਼ਬਦਾਂ ਜਿਵੇਂ ਰਹਾਉ ਦੀ ਤੁਕ ਹੁੰਦੀ ਏ ਤੇ ਵਾਰਾਂ ਵਿੱਚ ਪੌੜੀਆਂ ਜਿਹੜੀਆਂ ਨੇ ਇਹ ਰਹਾਉ ਦੀ ਤੁਕ ਹੀ ਸਮਝੋ, ਇਹ ਤੱਤ ਭਾਵ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਬੈਸਮ ਵੈਸੇ ਨਾਲ ਨਹੀਂ, ਇੱਕ ਦੂਜੇ ਦੇ ਧਰਮ ਦੇ ਅਕੀਦਿਆਂ ਨੂੰ ਖੰਡਨ ਮੰਡਨ ਨਾਲ ਨਹੀਂ। ਅੱਜ ਤੱਕ ਜਿਸ ਦਿਨ ਦੀ ਸ੍ਰਿਸ਼ਟੀ ਰਚੀ ਹੈ, ਮਹਾਰਾਜ ਆਪਣਾ ਹੁਣ ਗੁਰਮਤ ਦਾ ਤੱਤ ਦੇ ਰਹੇ ਨੇ, ਕਹਿੰਦੇ ਅੱਜ ਤੱਕ ਕਿਸੇ ਨੇ ਸਤਿਗੁਰੂ ਤੋਂ ਬਿਨਾਂ ਜਗਜੀਵਨ ਦਾਤੇ ਨੂੰ ਨਹੀਂ ਪਾਇਆ। ਧਿਆਨ ਨਾਲ ਸੁਣ, ਕਿਉਂਕਿ ਇੱਕ ਤੁਕ ਇੱਕ ਇੱਕ ਤੁਕ ਮੈਂ ਵਾਚਾਂਗਾ। ਹਾਲਾਂਕਿ ਇਸ ਪੌੜੀ ਤੇ ਇਕੱਲੇ ਬੋਲਣਾ ਹੁੰਦਾ ਤੇ ਜਿੰਨੀਆਂ ਤੁਕਾਂ ਨੇ ਇੰਨੀਆਂ ਕਥਾ ਚਾਹੀਦੀਆਂ ਸਨ, ਪਰ ਮੈਂ ਸੰਖੇਪ ਜੀ ਬੇਨਤੀ ਕਰਨੀ ਹੈ। ਮਹਾਰਾਜ ਜੀ ਨੇ ਕਿਹਾ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ। ਭਾਵਾਂ ਕਿ ਕੁਛ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਪੁਰਾਤਨ ਸਮੇਂ ਵੀ, ਅੱਜ ਤੀਕਰਾਂ ਭੂਤਕਾਲ ਦੀ ਗੱਲ ਕਰਦੇ ਹਾਂ, ਸਤਿਗੁਰੂ ਤੋਂ ਬਿਨਾਂ ਕਿਸੇ ਨੇ ਨਹੀਂ ਪਾਇਆ। ਬਿਨ ਸਤਿਗੁਰ ਕਿਨੈ ਨਾ ਪਾਇਆ, ਪਾਇਆ ਸ਼ਬਦ ਵੀ ਸਾਨੂੰ ਭੂਤਕਾਲ ਵੱਲ ਲਿਜਾਏਗਾ। ਫਿਰ ਸੁਣਿਓ, ਪਰ ਆਮ ਤੌਰ ਤੇ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਜਗਜੀਵਨ ਦਾਤੇ ਨੂੰ ਨਹੀਂ ਪਾਇਆ। ਫਿਰ ਕਹਿਣ ਲੱਗੇ ਮੈਂ ਸੱਚ ਕਹਿ ਰਿਹਾ, ਫਿਰ ਦੁਬਾਰਾ ਰਿਪੀਟ ਕੀਤਾ ਕਿ ਸਤਿਗੁਰੂ ਤੋਂ ਬਿਨਾਂ ਜਗਜੀਵਨ ਦਾਤਾ ਮਿਲ ਨਹੀਂ ਸਕਦਾ। ਅਗਲਾ ਸ਼ਬਦ ਦੇਖੋ, ਇਹਦੀ ਇਕੱਠੀ ਵਿਚਾਰ ਹੋਵੇਗੀ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ। ਆਪ ਕੌਣ? ਵਾਹਿਗੁਰੂ। ਆਪ ਉਹ ਵੇ ਜਿਹੜਾ ਪਹਿਲੀ ਪੌੜੀ ਵਿੱਚ ਸ਼ੁਰੂ ਹੁੰਦਾ ਹੈ, ਆਪੀ ਨੇ ਆਪ ਸਾਜਿਓ, ਉਹ ਆਪ ਜਿਹਨੂੰ ਪਾਰ ਬ੍ਰਹਮ ਕਹਿੰਦੇ। ਬਸ ਆਹ ਨੁਕਤਾ ਥੋੜਾ ਜਿਹਾ ਆਪਾਂ ਸਮਝਣਾ, ਇਹ ਨਹੀਂ ਕਿ ਜੋ ਮੈਂ ਕਹਿ ਰਿਹਾ ਇਹ ਖੀਰਲਾ ਸੱਚ ਹੋਵੇਗਾ। ਗੁਰੂ ਅਗਾਧ ਬੋਧਕ ਹੈ, ਗੁਰੂ ਦੀ ਮਹਿਮਾ ਕਥਨ ਤੋਂ ਬਾਹਰ ਹੈ, ਪਰ ਸਤਿਗੁਰ ਵਿੱਚ ਆਪ ਰੱਖਿਓਨ। ਜੇ ਇਹ ਸੰਧੀ ਛੇਦ ਕਰਾਂਗੇ, ਉਹਨੇ ਰੱਖਿਆ, ਰੱਖਿਓਨ, ਉਸਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਟਿਕਾ ਦਿੱਤਾ। ਕਿੰਨੇ? ਆਪੀ ਨੇ, ਜਿਗ ਜੀਵਨ ਦਾਤੇ ਨੇ। ਬਿਨ ਸਤਿਗੁਰ ਕਿੰਨਾ ਨਾ ਪਾਇਓ, ਬਿਨ ਸਤਿਗੁਰ ਕਿੰਨਾ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ। ਆਪਣੇ ਆਪ ਨੂੰ ਵਾਹਿਗੁਰੂ ਨੇ ਰੱਖ ਦਿੱਤਾ, ਤੇ ਨਾਲ ਸਤਿਗੁਰੂ ਨੇ ਕਿਹਾ ਲੁਕ ਕੇ ਗੱਲ ਨਹੀਂ, ਇਹ ਛਿਪ ਕੇ ਗੱਲ ਨਹੀਂ, ਕਰ ਪ੍ਰਗਟ, ਆਖ ਸੁਣਾਇਆ, ਇਹ ਡੰਕੇ ਦੀ ਚੋਟ ਨਾਲ ਪ੍ਰਗਟ ਕਰਕੇ ਅਸੀਂ ਸਭ ਲੋਕਾਂ ਤੱਕ ਪਹੁੰਚਾ ਦਿੱਤਾ। ਰੱਬ ਨੇ ਕਹਿ ਦਿੱਤਾ ਹੈ ਕਿ ਜਿਨੇ ਮੇਰੇ ਤੱਕ ਪਹੁੰਚਣਾ ਉਹ ਸਤਿਗੁਰੂ ਦੇ ਰਸਤੇ ਰਾਹੀਂ ਹੀ ਮੇਰੇ ਕੋਲ ਆ ਸਕਦਾ। ਇਸ ਤੁਕ ਨੂੰ ਬਸ ਮੈਂ ਅਰਜ਼ ਕਰਾਂਗਾ, ਸਤਿਗੁਰੂ ਸ਼ਬਦ ਦੇ ਅਰਥ ਕੀ ਨੇ? ਜੇ ਕੋਸ਼ ਵਿੱਚ ਦੇਖੋ ਅਸੀਂ ਅਰਥ ਕਰਾਂਗੇ ਸੱਚਾ ਗੁਰੂ, ਇਹੀ ਕਰਾਂਗੇ ਨਾ ਜੀ ਅਰਥ। ਮੈਨੂੰ ਯਾਦ ਹੈ ਸਰਦਾਰ ਕਪੂਰ ਸਿੰਘ ICS, ਜਿਹੜੇ ਗੁਰਮਤ ਨਾਲ ਸੰਬੰਧਿਤ ਨੇ ਸਾਹਿਤ ਨਾਲ, ਇੱਕ ਕਿਤਾਬ ਉਹਨਾਂ ਦੀ ਸਾਚੀ ਸਾਖੀ ਬਹੁਤ ਸਿੱਖਾਂ ਚ ਪੜੀ ਜਾਂਦੀ, ਪਰ ਉਹ ਰਾਜਨੀਤੀ ਤੇ ਹੈ। ਸਰਦਾਰ ਕਪੂਰ ਸਿੰਘ ਉਹਨਾਂ ਨੇ ਰਾਜਨੀਤੀ ਤੋਂ ਇਲਾਵਾ ਵੀ ਗੁਰਮਤ ਉੱਤੇ ਵੀ ਕਾਫੀ ਕੁਝ ਲਿਖਿਆ। ਗੁਰੂ ਅਤੇ ਸਿੱਖ, ਸਤਿਗੁਰੂ ਤੇ ਸਿੱਖ। ਹੁਣ ਜੇਕਰ ਮੈਨੂੰ ਕੋਈ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਦੱਸੋ ਗੁਰੂ ਦੇ ਅਰਥ ਕੀ ਨੇ, ਗੁਰੂ ਗ੍ਰੰਥ ਸਾਹਿਬ ਡਿਕਸ਼ਨਰੀ ਨਹੀਂ, ਗੁਰੂ ਗ੍ਰੰਥ ਸਾਹਿਬ ਸ਼ਬਦ ਕੋਸ਼ ਨਹੀਂ, ਮੰਨ ਲਓ ਅਸੀਂ ਅਰਥ ਲੱਭਣ ਵਾਸਤੇ ਆ ਗਏ, ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਦੇ ਬਾਰੇ ਪਰਿਭਾਸ਼ਾ ਦਿੱਤੀ ਜਾਏਗੀ। ਜੇ ਕਹੀਏ ਵੀ ਅਖਰੀ ਅਰਥ ਕੀ ਨੇ, ਇਹ ਤਾਂ ਕਥਾ ਕੀਰਤਨ ਤੇ ਟੀਕਾਕਾਰਾਂ ਨੇ ਕੀਤੇ, ਪਰ ਅਸਲ ਚ ਉਹ ਕਹਿੰਦੇ ਹੁੰਦੇ ਸਨ ਅਸੀਂ ਸਤਿਗੁਰੂ ਦਾ ਅਰਥ ਕਰਨੇ ਆ ਸੱਚਾ ਗੁਰੂ। ਗੁਰੂ ਦਾ ਅਰਥ ਜਦੋਂ ਅੰਗਰੇਜ਼ੀ ਵਾਲੇ ਕਰਦੇ ਨੇ ਉਹ ਟੀਚਰ ਜਾਂ ਮਾਸਟਰ ਕਰਦੇ ਨੇ ਜੀ, ਇਸ ਤਰ੍ਹਾਂ ਹੈ ਨਾ ਜੀ, ਇਹ ਟੀਚਰ ਉਹ ਮਾਸਟਰ ਜਾਂ ਉਸਤਾਦ ਨਹੀਂ, ਉਹ ਕਹਿੰਦੇ ਨੇ ਟੀਚਰ ਮਾਸਟਰ ਅਰਥ ਕਰੋਗੇ ਤੇ ਸਪਿਰਚੁਅਲਿਟੀ ਦੇ ਪੱਖੋਂ ਇਹ ਅਰਥ ਟੁੱਕਣਗੇ ਨਹੀਂ। ਹਾਲਾਂਕਿ ਸਿੱਖ ਦੇ ਅਰਥ ਬਾਣੀ ਚ ਬੜੇ ਸਿੱਧੇ ਕੀਤੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਕੋਸ਼ ਦੇ ਅਰਥ ਨਹੀਂ ਨਾ, ਉਹ ਸਿੱਖ ਦਾ ਜੀਵਨ ਹੈ। ਸਤਿਗੁਰੂ ਦੀ ਪਰਿਭਾਸ਼ਾ ਵੀ ਦਿੱਤਾ ਕਿ ਸੱਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਫਿਰ ਬੇਨਤੀ ਸੁਣਿਓ, ਟੀਚਰ, ਉਸਤਾਦ, ਮਾਸਟਰ ਅਰਥ ਅਸੀਂ ਕਰਨੇ ਆ, ਇਹਦਾ ਅਰਥ ਤਲੀਮ ਨਾਲ ਬਣ ਜਾਏਗਾ। ਦੁਨਿਆਵੀ ਤਲੀਮ ਦੇਣ ਵਾਲਾ ਵੀ ਟੀਚਰ, ਮਾਸਟਰ, ਉਸਤਾਦ ਹੈ, ਨਹੀਂ। ਗੁਰੂ ਦੇ ਅਰਥ ਕੇਵਲ ਆਚਾਰਿਆ ਪੜ੍ਹਾਉਣ ਵਾਲਾ ਨਾ ਕਰੀਏ। ਉਹ ਉਹਨਾਂ ਅਰਥ ਮੈਨੂੰ ਬੜੇ ਚੰਗੇ ਲੱਗੇ। ਉਹ ਕਹਿੰਦੇ ਨੇ ਅਸਲ ਚ ਗੁਰੂ ਦੇ ਅਰਥ ਨੇ ਕਿ ਜਿਹਦੇ ਅੰਦਰ ਪਰਮ ਸੱਤਾ ਪਰਮੇਸ਼ਵਰ ਆਪ ਪ੍ਰਗਟ ਹੋ ਗਿਆ, ਤੇ ਸਿੱਖ ਦੇ ਅਰਥ ਇਹ ਨੇ ਜਿਹਦੇ ਅੰਦਰ ਗੁਰੂ ਪ੍ਰਗਟ ਹੋ ਗਿਆ। ਕਮਾਲ ਕਰ ਦਿੱਤੀ ਅਰਥ ਕਰਦੇ। ਕਹਿੰਦੇ ਜਿਹੜੀ ਪਰਮ ਸੱਤਾ ਹੈ, ਅੱਜ ਸਮਝ ਪਏਗੀ ਸਤਿਗੁਰ ਵਿੱਚ ਆਪ ਰੱਖਿਓਨ ਕੀ, ਜਿਹੜੀ ਪਰਮ ਸੱਤਾ ਜਿਹਨੂੰ ਪਾਰ ਬ੍ਰਹਮ ਪਰਮੇਸ਼ਰ ਨਿਰਾਕਾਰ ਕਹਿੰਦੇ, ਉਸ ਨਿਰਾਕਾਰ ਦੀ ਜਿਹੜੀ ਸ਼ਕਤੀ ਹੈ ਉਹਨੇ ਸਤਿਗੁਰੂ ਵਿੱਚ ਟਿਕਾ ਦਿੱਤੀ। ਇਹੀ ਕਾਰਨ ਕਿ ਜਿਹੜੇ ਸਿੱਖ ਸੂਖਸ਼ਮਤਾਈ ਨਾਲ ਬਾਣੀ ਪੜਨਗੇ ਉਹ ਬਾਣੀ ਵਿੱਚ ਵੀ ਨਿਰੰਕਾਰ ਦੀਆਂ ਹੀ ਝਲਕਾਂ ਦੇਖਦੇ ਨੇ, ਉਹ ਬਾਣੀ ਦੇ ਸ਼ਬਦ ਵਿੱਚ ਵੀ ਪਾਰ ਬ੍ਰਹਮ ਹੀ ਵਰਦਾ ਦੇਖਦੇ ਨੇ। ਪਰ ਮੈਂ ਇਸ ਤੁਕ ਤੇ ਥੋੜਾ ਜਿਹਾ ਤਾਂ ਜ਼ੋਰ ਦੇ ਰਿਹਾ ਕਿ ਸਤਿਗੁਰ ਵਿੱਚ ਆਪ ਰੱਖਿਓ ਨੂੰ ਸਿੱਖ ਦਾ ਅਕੀਦਾ ਆਪਣੇ ਗੁਰੂ ਪ੍ਰਤੀ ਕਿਵੇਂ ਹੋਵੇ। ਉਹ ਕਹਿੰਦੇ ਨੇ ਗੁਰੂ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਪਰਮ ਸੱਤਾ ਪ੍ਰਗਟ ਹੋ ਗਈ। ਸਿੱਖ ਉਹ ਕੱਲਾ ਵਿਦਿਆਰਥੀ, ਚਲੋ ਸਿੱਖ ਦਰਸ ਅਸੀਂ ਸੰਸਕ੍ਰਿਤ ਦੇ ਸ਼ਿਸ਼ਯ ਜਾਂ 6 ਸ਼ਬਦ ਤੋਂ ਕਰਨੇ, ਸਟੂਡੈਂਟ ਕਰਨੇ ਆ, ਵਿਦਿਆਰਥੀ ਕਰਨੇ, ਨਹੀਂ ਪਿਆਰਿਓ। ਵਿਦਿਆਰਥੀ ਦਾ ਸੰਬੰਧ ਬੋਧਕ ਤਲ ਤੇ ਹੈ। ਗੁਰਬਾਣੀ ਚ ਸਿੱਖ ਦੇ ਅਰਥ ਪੜੋਗੇ, ਸਿੱਖ ਦਾ ਅਰਥ ਹੈ ਜਿਹੜਾ ਪੰਜਾਂ ਤੱਤਾਂ ਦੇ ਸਰੀਰ ਵਿੱਚ ਰਹਿੰਦਾ, ਗੁਰੂ ਵਿੱਚ ਅਭੇਦ ਹੋ ਗਿਆ, ਜਿਹਦੇ ਸਰੀਰ ਵਿੱਚੋਂ ਗੁਰੂ ਦੀ ਝਲਕ ਪੈਂਦੀ। ਇਹੀ ਕਾਰਨ 3 ਗੱਲਾਂ ਜਿਹੜੀਆਂ ਹਜ਼ੂਰ ਨੇ ਹਜ਼ੂਰ ਸਾਹਿਬ ਕਹੀਆਂ, ਪੂਜਾ ਅਕਾਲ ਕੀ, ਉਹ ਨਿਰਾਕਾਰ ਹੈ, ਉਹਦੇ ਉੱਤੇ ਸਮੇਂ ਦਾ ਪ੍ਰਭਾਵ ਕੋਈ ਨਹੀਂ। ਪਰ ਜੇ ਅਕਾਲ ਨੂੰ ਜਾਣਨਾ ਕਿਵੇਂ ਜਾਣਾਂਗੇ, ਉਹਦਾ ਤਾਂ ਰੂਪ ਰੇਖ ਹੀ ਕੋਈ ਨਹੀਂ, ਉਹਦਾ ਚੱਕਰ ਚਿੰਨ ਕੋਈ ਨਹੀਂ। ਮੈਨੂੰ ਦੱਸੋ, ਨਾ ਦਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ, ਨਿਰਸਾਕੰਗ ਸ਼ਰੀਕ ਹੈ, ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕੇ, ਉਹਦਾ ਕੀ ਚਿੰਨ ਹੈ ਜੀ ਪਰਮਾਤਮਾ ਦਾ, ਕੀ ਉਹਦਾ ਕੋਈ ਚਿੰਨ ਅਸੀਂ ਨਿਰਧਾਰਿਤ ਕਰਾਂਗੇ। ਪਰ ਜਿਹੜਾ ਅਕਾਲ ਹੈ ਉਹਦੀ ਪੂਜਾ ਓਨੀ ਦੇਰ ਤੱਕ ਨਹੀਂ ਹੋ ਸਕੇਗੀ ਜਿੰਨੀ ਦੇਰ ਤੱਕ ਸ਼ਬਦ ਦਾ ਪਰਚਾ ਨਹੀਂ, ਪਰਚਾ ਦਾ ਅਰਥ ਪ੍ਰੀਚੇ, ਆ ਹਿੰਦੀ ਦਾ ਇੱਕ ਲਫ਼ਜ਼ ਹੈ ਨਾ ਜੀ ਪ੍ਰੀਚੇ, ਜਾਣਕਾਰੀ, ਪਰ ਉੱਥੇ ਪਰਚਾ ਦਾ ਅਰਥ ਸ਼ਬਦ ਦਾ ਅਭਿਆਸ। ਜੇ ਸ਼ਬਦ ਦਾ ਅਭਿਆਸ ਕਰੇਗਾ ਤੇ ਅਕਾਲ ਦੀ ਪੂਜਾ ਹੋ ਸਕੇਗੀ, ਤੇ ਜੇ ਸ਼ਬਦ ਬਾਰੇ ਕੋਈ ਸਮਝਣਾ ਤੇ ਦੀਦਾਰ ਖਾਲਸੇ ਕਾ, ਜਿਸ ਖਾਲਸੇ ਵਿੱਚ ਸ਼ਬਦ ਵਰਦਾ ਪਿਆ ਉਹਦੇ ਦੀਦਾਰ ਕਰੇਗਾ ਤੇ ਤੈਨੂੰ ਸ਼ਬਦ ਦੀ ਸੋਝੀ ਬਹਿ ਜਾਏਗੀ। ਫਿਰ ਸਮਝੋ, ਸਤ ਸੰਗਤ ਹੋ ਗਈ, ਦੀਦਾਰ ਖਾਲਸੇ ਕਾ ਸਤਸੰਗ ਅਰਥ ਕਰੀ, ਹੁਣ ਉਹਦੇ ਵਿੱਚ ਸ਼ਬਦ ਵਰਤ ਰਿਹਾ। ਇਕੱਲਾ ਲਫ਼ਜ਼ ਖਾਲਸਾ ਲਿਖਣ ਨਾਲ ਨੀ ਸਾਰੀ ਲਿਖੀ ਫਿਰਦੇ ਆਪਣੇ ਨਾਂ ਨਾਲ। ਖਾਲਸਾ ਤੇ ਇੱਕ ਅੰਦਰ ਦੀ ਅਭੇਦਤਾ ਹੈ, ਖਾਲਸਾ ਤਾਂ ਪਰਮ ਸਿਖਰ ਹੈ ਸਿੱਖੀ ਦਾ। ਖਾਲਸਾ ਉਹਵੇ ਜਿਹਦੀਆਂ ਅੱਖਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੀਆਂ ਅੱਖਾਂ ਪ੍ਰਗਟ ਹੁੰਦੀਆਂ ਹਨ, ਖਾਲਸਾ ਉਹਵੇ ਜਿਹਦੇ ਚਿਹਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਪ੍ਰਗਟ ਹੁੰਦਾ ਹੈ, ਖਾਲਸਾ ਉਹਵੇ ਜਿਹਦੇ ਰੋਮ ਰੋਮ ਵਿੱਚੋਂ ਗੁਰੂ ਦੀ ਆਵਾਜ਼ ਨਿਕਲਦੀ, ਖਾਲਸਾ ਉਹਵੇ ਜਿਹੜਾ ਅੰਦਰ ਨੂੰ ਫਤਿਹ ਪਾਈ ਬੈਠਾ, ਖਾਲਸਾ ਉਹਵੇ ਜਿਹੜਾ ਨਿੰਦਾ ਤੋਂ ਮੁਕਤ ਹੋ ਚੁੱਕਾ ਹੈ, ਖਾਲਸਾ ਉਹਵੇ ਜਿਹੜਾ ਗਰੀਬ ਦੀ ਢਾਲ ਬਣਦਾ ਹੈ, ਖਾਲਸਾ ਉਹਵੇ ਜਿਹੜਾ ਜ਼ਾਲਮ ਆਵੇ ਤੇ ਛਾਟੀ ਦਾਹ ਕੇ ਜ਼ਾਲਮ ਦਾ ਮੁਕਾਬਲਾ ਕਰਦਾ। ਇਕੱਲੇ ਲਫ਼ਜ਼ ਖਾਲਸਾ ਨਹੀਂ, ਇਹਨੂੰ ਨੈਗੇਟਿਵ ਨਾ ਲਿਆਇਓ, ਕਿਉਂਕਿ ਗੁਰੂ ਨੇ ਅਰਥ ਹਰ ਚੀਜ਼ ਦੇ ਡੂੰਘੇ ਦਿੱਤੇ, ਅਸੀਂ ਸੌਖੇ ਜੇ ਕਰਕੇ ਲੋਕਾਂ ਤੱਕ ਚੱਲ ਪਏ, ਡੂੰਘੇ ਦਾ ਮਤਲਬ ਔਖੇ ਨਹੀਂ। ਹੁਣ ਜਿਹੜਾ ਖਾਲਸਾ ਵਿੱਚ ਸ਼ਬਦ ਵਰਤਦਾ ਹੈ, ਉਹਨੂੰ ਜੇ ਕੋਈ ਪੁੱਛੇ ਵੀ ਅਕਾਲ ਕਿਵੇਂ ਜਪਿਆ ਜਾਂਦਾ ਹੈ, ਉਹ ਕਹਿੰਦਾ ਸ਼ਬਦ ਨਾਲ ਪ੍ਰੀਚਿਆ ਪਾ, ਜਿਹੜਾ ਸ਼ਬਦ ਨਾਲ ਜੁੜੇਗਾ ਉਹ ਇੱਕ ਓਂਕਾਰ ਅਕਾਲ ਨਾਲ ਜੁੜੇਗਾ। ਮੇਰੀ ਬੇਨਤੀ ਸੁਣੋ, ਇਹਦਾ ਮਤਲਬ ਜਿਹੜੀ ਪਰਮ ਸ਼ਕਤੀ ਨਿਰਾਕਾਰ ਹੈ ਉਹ ਪ੍ਰਗਟ ਕਿਵੇਂ ਹੋਈ? ਉਹਨੇ ਇੱਕ ਖੇਡ ਵਰਤਾ ਦਿੱਤੀ, ਮੈਂ ਬਾਣੀ ਚੋਂ ਪ੍ਰਮਾਣ ਦਿਆਂਗਾ ਬਾਹਰ ਨੂੰ ਕਿਤੇ। ਗੁਰੂ ਨਾਨਕ ਸਾਹਿਬ ਬਾਰੇ ਇੱਕ ਬਚਨ ਭਾਈ ਗੁਰਦਾਸ ਸਾਹਿਬ ਨੇ, ਭੱਟਾ ਨੇ, ਇਵਨ ਕਿ ਗੁਰੂ ਅਰਜਨ ਦੇਵ ਜੀ ਨੇ ਵੀ ਕਿਹਾ। ਇਸ ਤੁਕ ਤੋਂ ਮੈਂ ਸ਼ੁਰੂ ਕਰਨ ਲੱਗਾ ਕਿ ਸਤਿਗੁਰ ਵਿੱਚ ਆਪ ਰੱਖਿਓਨ, ਫਿਰ ਅਸੀਂ ਅਰਥ ਕਰਾਂਗੇ ਬਿਨ ਸਤਿਗੁਰ ਕਿਨੈ ਨਾ ਪਾਇਓ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਜੋ ਨਿਰਾਕਾਰ ਹੈ, ਇਹਨੂੰ ਬੜੀ ਬਰੀਕੀ ਨਾਲ ਸੁਣੋਗੇ ਗੱਲ ਸਮਝ ਪਏਗੀ, ਕਿਉਂਕਿ ਮਨ ਚ ਬੜੀ ਉਤਲ ਪੁਤਲ ਹੋਣੀ ਵੀ ਆਕਾਰ ਜਿਹੜਾ ਉਹ ਤਾਂ ਹੋ ਹੀ ਨਹੀਂ ਸਕਦਾ ਰੱਬ, ਉਹ ਤਾਂ ਅਜੂਨਾ ਵਿੱਚ ਅਜੂਨੀ। ਪਰ ਫਿਰ ਬੇਨਤੀ ਸੁਣਿਓ, 1469 1539 ਇਹ ਸਾਡੀ ਅਪਰੋਚ ਹੈ ਸਾਹਿਤ ਦੀ, ਆ ਹਿਸਟਰੀ ਦੀ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋਗੇ ਤੇ ਭੱਟ ਤੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿਣਗੇ ਗੁਰੂ ਨਾਨਕ ਸਾਹਿਬ ਉਸ ਦਿਨ ਵੀ ਸੀ ਜਿੱਦਣ ਸੁੰਨ ਸਮਾਧੀ ਵਿੱਚ ਰੱਬ ਬੈਠਾ। ਸੁੰਨ ਸਮਾਧੀ, ਮੈਂ ਬੜੀ ਗਹਿਰੀ ਗੱਲ ਸ਼ੁਰੂ ਕੀਤੀ ਹੈ ਤਾਂ ਕਿਉਂਕਿ ਮੈਨੂੰ ਤਿੰਨ ਦੀਵਾਨਾਂ ਚ ਗੱਲ ਸਮਝ ਪੈ ਗਈ ਵੀ ਸੱਚੀ ਗੱਲ ਜੇ ਸੰਗਤ ਬਾਣੀ ਸੁਣਨੀ ਚਾਹੁੰਦੀ ਅਸੀਂ ਸੌ ਗਏ ਹਾਂ ਸੁਣਾਉਣ ਵਾਲ, ਸੰਗਤ ਦਾ ਸਰੋਤੇ ਦਾ ਕੋਈ ਕਸੂਰ ਨਹੀਂ। ਫਿਰ ਬੇਨਤੀ ਹੈ, ਹੁਣ ਜਿਹੜਾ ਉਹ ਨਿਰਾਕਾਰ ਪਾਰ ਬ੍ਰਹਮ ਪਰਮੇਸ਼ਵਰ ਜਿਹਨੂੰ ਆਪਾਂ ਕਹਿੰਦੇ, ਉਸ ਨਿਰਾਕਾਰ ਨੇ ਜਦੋਂ ਆਕਾਰ ਧਾਰਨ ਕੀਤਾ ਕਿੱਥੇ ਸੀ ਗੁਰੂ ਨਾਨਕ ਸਾਹਿਬ? ਭੱਟ ਕਹਿੰਦੇ ਨੇ ਆਪ ਜੀ ਨੂੰ ਪ੍ਰਹਿਲਾਦ ਨੇ ਗਾਇਆ, ਧਰੂ ਨੇ ਗਾਇਆ, ਨਾਮਦੇਵ ਨੇ ਗਾਇਆ, ਕਬੀਰ ਨੇ ਗਾਇਆ, ਜੈਦੇਵ ਨੇ ਗਾਇਆ, ਰਵਿਦਾਸ ਨੇ ਗਾਇਆ, ਤੇ ਮਨ ਚ ਸਵਾਲ ਉੱਠੇਗਾ ਧਰੂ ਪ੍ਰਹਿਲਾਦ ਤਾਂ ਜੁਗਾਂ ਪਹਿਲਾਂ ਹੋਏ ਨੇ, ਪਰ ਸਿੱਖ ਤਾਂ ਕਥਾ ਕਰਦਿਆਂ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ 1469 ਨੂੰ ਆਏ। ਪਿਆਰਿਓ, ਜਦੋਂ ਸੁੰਨ ਵਿੱਚ ਪਾਰ ਬ੍ਰਹਮ ਬੈਠਾ ਹੈ ਉਹਦੇ ਵਿੱਚ ਵੀ ਗੁਰੂ ਆਪ ਸਮੋਇਆ ਹੈ, ਜਿਹਨੂੰ ਕਹਿੰਦੇ ਆ ਅਰਬਦ ਨਰਬਦ ਧੁੰਦੂ ਕਾਰਾ ਧਰਨਾ ਗਗਨਾ ਹੁਕਮਾ ਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ। ਸੁੰਨ ਸਮਾਦ ਲਗਾਏਗਾ, ਉਸ ਸੁੰਨ ਵਿੱਚ ਵੀ ਇਹਨੂੰ ਸਮਝਣ ਲਈ ਇੱਕ ਬੋੜ ਦਾ ਬੀਜ ਹੈ। ਇਹ ਉਦਾਹਰਣ ਹੈ ਪਰ ਗੁਰੂ ਤੇ ਢੁਕਦੀ ਨੀ, ਮੈਂ ਪਹਿਲਾਂ ਖਿਮਾ ਮੰਗ ਲੈਣਾ ਇਹ ਸਮਝਣ ਲਈ। ਬੋੜ ਦਾ ਬੀਜ ਖਸਖਸ ਦੇ ਦਾਣੇ ਨਾਲੋਂ ਬਰੀਕ ਹੈ, ਇੰਨਾ ਸੂਖਸ਼ਮ ਹੈ ਨਾ ਜੀ। ਹੁਣ ਇੱਕ ਬੰਦੇ ਨੂੰ ਪੁੱਛੋ ਵੀ ਇਸ ਬੀਜ ਵਿੱਚ ਕੀ ਹੈ, ਉਹ ਕਹੇਗਾ ਇਹ ਕੀ ਚੀਜ਼, ਨਿੱਕਾ ਜਿਹਾ ਦਾਣਾ ਨਜ਼ਰ ਨਹੀਂ ਆ ਰਿਹਾ। ਪਰ ਕਿਸੇ ਸੂਝਵਾਨ ਨੂੰ ਪੁੱਛੋਗੇ ਉਹ ਕਹੇਗਾ ਨਿੱਕਾ ਜਿਹਾ ਬਰੀਕ ਦਾਣਾ ਨਹੀਂ, ਇਹਦੇ ਵਿੱਚ ਇੱਕ ਰੁੱਖ ਲੁਕਿਆ ਹੋਇਆ ਹੈ ਜਿਹੜਾ ਸਦੀਆਂ ਤੱਕ ਜੀਵਿਤ ਰਹਿ ਸਕਦਾ ਹੈ ਤੇ ਜਿਹੜਾ ਲੱਖਾਂ ਲੋਕਾਂ ਨੂੰ ਛਾਂ ਦੇ ਸਕਦਾ। ਹੁਣ ਉਹ ਬੀਜ ਅਫੁਰਖ ਹੈ। ਫਿਰ ਧਿਆਨ ਨਾਲ ਸੁਣਿਓ, ਅਸੀਂ ਬੀਜ ਦੀ ਉਦਾਹਰਨ ਲਈ, ਕਣਕ ਬੀਜ ਨੇ ਸੁਕਾ ਦਿੱਤੀ, ਕਣਕ ਗਾਹ ਕੇ ਸੁਕਾ ਦਿੱਤੀ, ਜਿਹੜਾ ਬੀਜ ਪੀਂਦੇ ਹਾਂ ਗਿੱਲਾ ਤੇ ਨਹੀਂ ਬੀਜਦੇ ਨਾ, ਕਹਿੰਦੇ ਸੁਕਾ ਕੇ ਰੱਖ ਲਓ ਅਗਲੇ ਸਾਲ ਪਾਣਾ। ਪਰ ਚੇਤੇ ਰੱਖਿਓ ਸੁੱਕਣ ਦੇ ਬਾਵਜੂਦ ਵੀ ਸੁੱਕਦਾ ਨਹੀਂ, ਜੇ ਸੁੱਕ ਜਾਏ ਤੇ ਫਿਰ ਉਹਦੇ ਵਿੱਚ ਅੰਕੁਰ ਕਿਉਂ ਫੁੱਟੇ? ਉਹ ਸੁੱਕਾ ਨਹੀਂ, ਉਹਦੇ ਵਿੱਚ ਅੰਕੁਰ ਹੈ। ਹੋਰ ਸਿੱਖੋ, ਸਮਝੋ ਗੁਰੂ ਨਾਨਕ ਸਾਹਿਬ ਕੀ ਨੇ ਸਾਡੇ, ਕੀ ਹੈ ਮੇਰਾ ਸਤਿਗੁਰੂ। ਹੁਣ ਉਸ ਬੋਰਡ ਦੇ ਵਿੱਚ ਇੱਕ ਰੁੱਖ ਹੈ ਜਿਹੜਾ ਸਦੀਆਂ ਤੱਕ ਜਿੰਦਾ, ਜਿਹੜਾ ਲੱਖਾਂ ਲੋਕਾਂ ਨੂੰ ਛਾਂ ਦਿੰਦਾ, ਪਰ ਅਗਿਆਨੀ ਬੰਦੇ ਵਾਸਤੇ ਕੁਛ ਵੀ ਨਹੀਂ। ਜਿਹੜੀ ਸੁੰਨ ਅਵਸਥਾ ਹੈ ਪ੍ਰਭੂ ਦੀ, ਸਾਰੇ ਅਵਤਾਰ ਤਾਂ ਉਹਦੇ ਵਿੱਚ ਹੀ ਸਨ, ਪੀਰ ਪੈਗੰਬਰ ਉਹਦੇ ਵਿੱਚ ਸਨ। ਉਹ ਜਦੋਂ ਸਰਗੁਣ ਹੋਇਆ, ਉਹ ਸਫੁਰ ਹੋਇਆ, ਉਹਨੇ ਸਭ ਕੁਝ ਸਿਰਜਿਆ। ਪਰ ਚੇਤੇ ਰੱਖੋ, ਸਭ ਕੁਝ ਸਿਰਜਿਆ ਉਸ ਨਿਰਾਕਾਰ ਨੇ ਜਿਹੜੀ ਆਪਣੀ ਪਰਮ ਸਤਾ ਸਾਰਿਆਂ ਵਿੱਚ ਰੱਖੀ, ਕੋਈ ਸ਼ੱਕ ਨਹੀਂ। ਪਰ ਕਿਵੇਂ ਉਸ ਪਰਮ ਸ਼ਕਤੀ ਨਾਲ ਜੁੜੀ? ਸਾਨੂੰ ਚਮੜੇ ਚੋਂ ਚਮੜੀ ਦਿਸਦੀ। ਸੱਚੀ ਗੱਲ ਜੇ ਅਸੀਂ ਬ੍ਰਹਮ ਦੀ ਗੱਲ ਕਰਨੇ ਆ, ਸਾਨੂੰ ਬ੍ਰਹਮ ਦੀ ਗੱਲ ਕਰਦਿਆਂ ਵੀ ਚੰਮ ਦਿਸਦਾ, ਪਰ ਜਿਹੜੇ ਅੰਦਰੋਂ ਜੁੜੇ ਨੇ ਉਹ ਚੰਮ ਵਿੱਚੋਂ ਵੀ ਬ੍ਰਹਮ ਦੀਆਂ ਝਲਕਾਂ ਪਾ ਲੈਂਦੇ ਨੇ। ਇਹੀ ਗੱਲ ਅਸ਼ਟਾਵਕਰ ਨੇ ਵਾਹਿਗੁਰੂ ਜੀ ਰਾਜੇ ਜਨਕ ਦੇ ਦਰਬਾਰ ਚ ਕਹੀ ਸੀ। ਹਾਲਾਂਕਿ ਅਸ਼ਟਾਵਕਰ ਦੀ ਗੀਤਾ ਵੀ ਪਰਮ ਸ਼ਿਖਰ ਹੈ। ਮੈਂ ਇਹ ਜ਼ਰੂਰ ਬੇਨਤੀ ਕਰਾਂਗਾ, ਮੈਂ ਹਰ ਮਤ ਦਾ ਗ੍ਰੰਥ ਵਾਚਣ ਦਾ ਯਤਨ ਕਰਨਾ। ਮੈਂ ਕਦੀ ਨੈਗੇਟਿਵ ਸੋਚ ਲੈ ਕੇ ਨਹੀਂ ਤੁਰਿਆ। ਮੈਂ ਯਤਨ ਕਰਨਾ ਵੀ ਹਰ ਚੀਜ਼ ਨੂੰ ਪੋਜ਼ਿਟਿਵ ਲਓ। ਜੇ ਤੁਸੀਂ ਅਸਾਰੂ ਸੋਚ ਨਾਲ ਚੱਲੋਗੇ, ਘਰ ਵੀ ਚੰਗਾ ਚੱਲੇਗਾ। ਜੇ ਨੈਗੇਟਿਵ ਚੱਲੋਗੇ, ਤੇ ਚੇਤੇ ਰੱਖਿਓ ਪਿਆਰਿਓ, ਨੈਗੇਟਿਵ ਚੱਲਣ ਵਾਲੇ ਬੰਦਿਆਂ ਦੇ ਘਰ ਵੀ ਖਿੰਡ ਜਾਂਦੇ ਹੁੰਦੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਅਸੀਂ ਬਿਲਕੁਲ ਉਹ ਕਾਨੂੰਨ ਲਾਗੂ ਨਹੀਂ ਕਰਦੇ। ਇੱਥੇ ਜੋ ਸਤਿਗੁਰਾਂ ਨੇ ਲਿਖਿਆ ਅਸੀਂ ਉਸ ਹਿਸਾਬ ਦੇ ਨਾਲ ਅਰਥ ਕਰ ਰਹੇ ਹਾਂ। ਮੈਂ ਤਾਂ ਅਰਜ਼ ਕਰਾਂ, ਹੋ ਸਕਦਾ ਕਈ ਬੰਦੇ ਗ੍ਰਾਮਰ ਦੇ ਬਹੁਤ ਮਾਹਿਰ ਹੋਣ, ਘਰਾਂ ਚੋਂ ਸੁਣਦੇ ਹੋਣ ਤੇ ਇਹ ਸਮਝਣ ਕੇ ਵੀ ਇਹ ਕੀ ਅਰਥ ਕਰੀ ਜਾ ਰਿਹਾ। ਮੈਂ ਇਸ ਕਰਕੇ ਨਹੀਂ ਸਾਂ ਕਰ ਰਿਹਾ ਗੱਲ, ਵੀ ਮਤਾਂ ਕੋਈ ਸਮਝੇ ਵੀ ਇਸ ਬਾਰੇ ਜਾਣਕਾਰੀ ਨਹੀਂ, ਸਤਿਗੁਰਾਂ ਨੇ ਮਿਹਰ ਕੀਤੀ, ਪਰ ਅਸੀਂ ਜੋ ਪੜ੍ਹਿਆ ਲਿਖਿਆ ਹੈ ਉਹਦੇ ਅਰਥ ਕਰਾਂਗੇ, ਉਸ ਢੰਗ ਨਾਲ ਹੀ ਕਰਾਂਗੇ। ਹਜ਼ੂਰ ਕਹਿ ਰਹੇ ਨੇ ਭਲੇ ਪੁਰਖੋ ਗੋਬਿੰਦ ਦੇ ਗੁਣ ਤੁਸੀਂ ਗਾਓ। ਅਗਲਾ ਮਾਨਸ ਜਨਮ, ਮਾਨਸ ਦੇ ਲਫ਼ਜ਼ੀ ਅਰਥ ਅਸੀਂ ਮਨੁੱਖ ਕਰਨੇ। ਜਨਮ ਆਹ ਸਾਡਾ ਜਿਹੜਾ ਵੇਲਾ ਮਿਲਿਆ, ਅਮੋਲਕ, ਇਹ ਸ਼ਬਦ ਅਮੋਲਕ ਹੈ। ਉਂਝ ਅਮੋਲਕ ਦੇ ਲਫ਼ਜ਼ੀ ਅਰਥ ਹੁੰਦੇ ਨੇ ਕਿ ਜਿਹੜਾ ਮੁੱਲ ਤੋਂ ਰਹਿਤ ਹੈ, ਜਿਹਦੀ ਕੋਈ ਕੀਮਤ ਨਹੀਂ। ਤੇ ਮੈਂ ਫਿਰ ਬੇਨਤੀ ਕਰਾਂ, ਇਹਦੀ ਫਿਰ ਵੀ ਹੋਰ ਗਹਿਰੇ ਅਰਥ ਕਰੀਏ। ਅਮੋਲਕ ਦੇ ਨਾਲ ਇੱਕ ਸ਼ਬਦ ਜੇ ਅਸੀਂ ਨਿਰਮੋਲਕ ਵਰਤ ਲਈਏ ਅਰਥ ਕਰ ਲਏ, ਇਹਦਾ ਮਤਲਬ ਹੈ ਜਿਹਦਾ ਮੁੱਲ ਹੈ ਹੀ ਕੋਈ ਨਹੀਂ, ਮੁੱਲ ਕੋਈ ਨਹੀਂ ਪਾ ਸਕਦਾ ਇਹਦਾ। ਮਾਨਸ ਜਨਮ ਅਮੋਲਕ ਪਾਇਓ, ਮਨੁੱਖਾ ਜਨਮ ਬਹੁਤ ਅਮੋਲ, ਇਹਦੀ ਕੋਈ ਕੀਮਤ ਹੀ ਨਹੀਂ, ਅਮੋਲਕ ਹੈ, ਮੁੱਲ ਤੋਂ ਰਹਿਤ ਹੈ, ਨਿਰਮੋਲਕ ਹੈ। ਤੇ ਗੁਰੂ ਜੀ ਕਹਿੰਦੇ ਨੇ ਬਿਰਥਾ ਕਾਹੇ ਗਵਾਵੋ। ਫਿਰ ਬੇਨਤੀ ਹੈ, ਗਵਾਵੋ ਦੋ ਵਾਵੇ ਆਏ ਆ ਕਿ ਹੇ ਭਲੇ ਪੁਰਖੋ ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਸ ਨੂੰ ਕਿਉਂ ਤੁਸੀਂ ਵਿਅਰਥ ਗਵਾਉਂਦੇ ਪਏ ਹੋ, ਕਿਉਂ ਇਹਨੂੰ ਤੁਸੀਂ ਖਰਾਬ ਕਰਦੇ ਪਏ ਹੋ, ਕਿਸੇ ਅਰਥ ਨਹੀਂ ਲਾਉਂਦੇ ਪਏ। ਇਹਨੇ ਦੋ ਤੁਕਾਂ ਰਹਾਓ ਦੀਆਂ ਅਖਰੀ ਅਰਥ ਅਸੀਂ ਕੀਤੇ ਤੇ ਇਹਦੀ ਸ਼ੁਰੂਆਤ ਕਰਾਂਗੇ ਅਸੀਂ ਕਿ ਮਾਨਸ ਜਨਮ ਅਮੋਲਕ ਪਾਇਓ। ਵਿਆਖਿਆ ਇੱਥੋਂ ਸ਼ੁਰੂ ਕਰਾਂਗੇ ਕਿ ਜਿਹੜਾ ਸਾਡਾ ਸਰੀਰ ਹੈ, ਕਿਉਂਕਿ ਭਾਵੇਂ ਸਾਨੂੰ ਅੱਜ ਕੱਲ੍ਹ ਕਾਫੀ ਜ਼ਿਆਦਾ ਇਹ ਸੁਣਨ ਨੂੰ ਸਿੱਖਾਂ ਵਿੱਚ ਵੀ ਮਿਲਦਾ ਹੈ ਵੀ ਆਵਾਗੁਣ ਹੈ, ਜਨਮ ਹੈ, ਜੂਨਾ ਹੈ, ਬਹੁਤ ਕੁਛ ਰੌਲਾ ਜਿਹਾ ਪੈਂਦਾ ਦਿਸੁਣੀਂਦਾ। ਤੇ ਮੈਂ ਤੇ ਇੱਕੋ ਗੱਲ ਬੇਨਤੀ ਕਰਨਾ ਹੁੰਦਾ, ਇਸਲਾਮ ਦਾ ਵੱਖਰਾ ਕਨਸੈਪਟ ਇਸ ਬਾਰੇ। ਇਹ ਕਿਹਾ ਜਾਂਦਾ ਵੀ ਬੰਦਾ ਜਿਹੜਾ ਸਾਰਿਆਂ ਦਾ ਸਰਦਾਰ ਹੈ ਪਰ ਆਵਾਗੁਣ ਨਹੀਂ ਮੰਨਦੇ। ਆਪ ਸਭ ਨੂੰ ਪਤਾ ਈਸਾਈਅਤ ਵਿੱਚ ਆਵਾਗੁਣ ਕਦੋਂ ਮੰਨਦੇ ਆ, ਸਾਰਿਆਂ ਨੂੰ ਕਬਰਾਂ ਵਿੱਚ ਤਾਂ ਹੀ ਦਫਨਾਇਆ ਜਾ ਰਿਹਾ ਕਿ ਕਿਆਮਤ ਵਾਲੇ ਦਿਨ ਇਹਨਾਂ ਸਾਰੀਆਂ ਰੂਹਾਂ ਨੇ ਇਹਨਾਂ ਨੇ ਉੱਠ ਖਲੋਣਾ, ਉਹ ਵੇਟ ਕੀਤੀ ਜਾ ਰਹੀ ਹੈ। ਬੌਧਿਜ਼ਮ ਦਾ ਆਪਣਾ ਮਤ ਹੈ, ਪਰ ਮੈਂ ਫਿਰ ਬੇਨਤੀ ਕਰਾਂਗਾ ਗੁਰਸਿੱਖੋ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਜਾਣ ਕੇ ਮੱਥਾ ਟੇਕ ਲਿਆ ਨਾ, ਜਿੰਨੀ ਨੌਲੇਜ ਆਪਣੇ ਦਿਮਾਗ ਵੀ ਦੂਜੀ ਭਰੀ ਬੈਠਿਆ ਨਾ, ਉਹਦਾ ਮੱਥਾ ਗੋਲਕ ਦੇ ਸਾਹਮਣੇ ਟੇਕ ਦੇਣਾ, ਉਹਨੂੰ ਆਪਣੇ ਅੰਦਰ ਰੱਖ ਕੇ ਚੱਲਾਂਗੇ ਤੇ ਵਿਆਖਿਆ ਵਿੱਚ ਉਲਝਾਂਗੇ। ਹੁਣ ਸਤਿਗੁਰੂ ਨੇ ਸਿੱਧੀ ਗੱਲ ਮੁਕਾ ਦਿੱਤੀ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ। ਇਹ ਸ਼ਬਦ ਕਿਉਂ ਕਿਹਾ, ਇਹ ਇਸ ਕਰਕੇ ਹਾਲਾਂਕਿ ਕਹਿ ਦਿੱਤਾ ਬਾਣੀ ਧੁਰ ਤੋਂ ਆਈ, ਉੱਥੇ ਤਾਂ ਕਿਹਾ ਵੀ ਸਿੱਖੋ ਕਿਤੇ ਭਰਮ ਨਾ ਜਾਇਓ ਗੁਰੂ ਦੇ ਬੱਚਾਂ ਪ੍ਰਤੀ, ਜੋ ਸਤਿਗੁਰੂ ਕਹਿੰਦੇ ਆ ਇਹਨੂੰ ਸਤ ਸਤ ਕਰ ਜਾਣੋ। ਕਿਉਂ ਜੀ, ਗੁਰੂ ਦੇ ਮੂੰਹ ਤੋਂ ਕਰਤਾ ਪੁਰਖ ਆਪ ਕਢਾ ਰਿਹਾ ਹੈ। ਮੇਰਾ ਖਿਆਲ ਇਦੂ ਅੱਗੇ ਤੇ ਕੋਈ ਹੋਰ ਵਿਸ਼ਵਾਸ ਦੀ ਗੱਲ ਹੀ ਕੋਈ ਨਹੀਂ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਕਰਤਾ ਆਪ ਕਢਾ ਰਿਹਾ, ਫਿਰ ਕਰਤਾ ਤੇ ਕਦੀ ਭੁੱਲਦਾ ਨਹੀਂ ਹੁੰਦਾ, ਸਤਿਗੁਰੂ ਕਿਵੇਂ ਭੁੱਲੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਉਸ ਦਿਨ ਕਿਹਾ ਸੀ, ਦੋ ਚੀਜ਼ਾਂ ਨੇ, ਇੱਕ ਸੰਯੋਗ ਸ਼ਬਦ ਹੈ, ਇੱਕ ਵਿਯੋਗ ਸ਼ਬਦ ਹੈ। ਅਸੀਂ ਜਿੰਨੇ ਵੀ ਆਪਸ ਵਿੱਚ ਖੂਨ ਦੇ ਰਿਸ਼ਤੇ ਕਰਕੇ ਮਿਲੇ ਹਾਂ, ਉਹ ਭਾਵੇਂ ਮਾਂ ਬਾਪ ਹੋਵੇ, ਭੈਣ ਭਰਾ ਹੋਣ, ਰਿਸ਼ਤੇਦਾਰ, ਇੱਥੋਂ ਤੱਕ ਕਿ ਦੁਨੀਆਂ ਵਿੱਚ ਜਿੰਨਾ ਬੰਦਿਆਂ ਨਾਲ ਸਾਡੇ ਰਿਸ਼ਤੇ ਵੀ ਨਹੀਂ, ਗੋਰੇ ਕਾਲੇ ਤੁਹਾਡੇ ਕੰਮ ਕਰਦੇ ਆ ਜਿੰਨੇ ਮਿਲਦੇ ਹੋਣ, ਗੁਰੂ ਗ੍ਰੰਥ ਸਾਹਿਬ ਮੁਤਾਬਕ ਸਾਰਿਆਂ ਦਾ ਸੰਬੰਧ ਸੰਯੋਗ ਕਰਕੇ ਹੈ। ਸੰਯੋਗ ਮਿਲਾਉਂਦਾ ਤੇ ਵਿਯੋਗ ਜਿਹੜਾ ਉਹ ਵਿਛੋੜ ਦਿੰਦਾ। ਪਰਮਾਤਮਾ ਦੀ ਇਸ ਰਚਨਾ ਵਿੱਚ ਇਹੀ ਤਾਂ ਦੋ ਚੀਜ਼ਾਂ ਕਾਰ ਕਰ ਰਹੀਆਂ ਨੇ, ਜਿਹਨੂੰ ਅਸੀਂ ਜਪਜੀ ਸਾਹਿਬ ਚ ਪੜ੍ਹਦੇ ਹਾਂ, ਸੰਯੋਗ ਵਿਯੋਗ ਦੋਏ ਕਾਰ ਚਲਾਵੇ। ਸੰਯੋਗ ਕਰਕੇ ਜਨਮ ਹੋ ਰਿਹਾ ਤੇ ਵਿਯੋਗ ਕਰਕੇ ਲੋਕਾਂ ਦੀ ਮੌਤ ਵੀ ਹੁੰਦੀ ਹੈ। ਸੰਯੋਗ ਤੇ ਵਿਯੋਗ ਦੋਨੋਂ ਕੰਮ ਕਰ ਰਿਹਾ, ਸੰਯੋਗ ਵਿਯੋਗ ਦੋਏ ਕਾਰ ਚਲਾਵੇ। ਲਿਖ ਹੈ ਆਵਹਿ ਭਾਗ, ਆਪ ਨੂੰ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ ਆਹ ਜਿਹੜੀ ਦੇਹ ਸਾਨੂੰ ਮਿਲੀ ਹੈ, ਬੇਨਤੀ ਹੈ ਭਾਵੇਂ ਡਾਰਵਿਨ ਦੀ ਥਿਊਰੀ ਕਹਿ ਰਹੀ ਹੈ ਕਿ ਬੰਦਾ ਵਿਕਾਸ ਕਰਦਾ ਕਰਦਾ ਕਰਦਾ ਕਰਦਾ ਇਸ ਦੇਹੀ ਚ ਪਹੁੰਚਿਆ, ਵਿਕਾਸ ਵਾਲੀ ਥਿਊਰੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਹਿੰਦੀ ਹੈ ਕਿ ਜਿਹੜਾ

0: ਸਾਡਾ ਆਤਮਾ ਹੈ ਇਹ ਕਈ ਜਨਮਾਂ ਤੋਂ ਵੱਖ ਵੱਖ ਜੂਨਾਂ ਵਿੱਚੋਂ ਸਬਰ ਕਰਦਾ ਆ ਰਿਹਾ ਹੈ, ਕਈ ਜਨਮਾਂ ਤੋਂ। ਫਿਰ ਕਦੀ ਬਾਪ ਬਣਿਆ, ਕਦੀ ਉਹਦੇ ਜਨਮ ਚ ਬੇਟੇ ਬਣ ਗਿਆ ਕਿਤੇ ਆ ਕੇ। ਇਹ ਸਾਡਾ ਸਰਕਲ ਸਾਰਾ ਚੱਲਦਾ ਪਿਆ ਹੈ। ਗੁਰੂ ਸਾਹਿਬ ਜੀ ਨੇ ਇਸੇ ਕਰਕੇ ਬਾਣੀ ਵਿੱਚ, ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਜਿਹੜੇ ਨੇ ਇਹ ਵਰਤਾਏ, ਜਿਹੜੇ ਆਪ ਪੜ੍ਹਦੇ ਹੋ, ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋਂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ, ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਣੀ ਅਵਗਣ ਮੇਰੇ। ਅੱਗੇ ਹੈ ਕੇਤੇ ਰੁੱਖ ਬਿਰਖ ਹਮ ਚੀਨੇ, ਆ ਜਿਹੜੀ ਬਨਸਪਤੀ ਹੈ ਗੁਰਬਾਣੀ ਮੁਤਾਬਕ ਤਾਂ ਇਹ ਵੀ ਜੀਉ ਹੈ। ਉਂਝ ਅਸੀਂ ਪੱਥਰ ਦੀ ਮੂਰਤੀ ਦਾ ਖੰਡਨ ਕਰਨ ਲਈ ਮੰਨ ਜਾਂਦੇ ਹਾਂ ਵੀ ਇਹ ਪੱਤੇ ਜੀ ਨੇ, ਤੇ ਉਂਝ ਨਹੀਂ ਮੰਨਦੇ ਵੀ ਜੂਨ ਹੈ। ਇਹ ਅਸੀਂ ਕਹਿ ਦਿੰਦੇ ਹਾਂ ਕਿ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ, ਤੇ ਨਾਲ ਇਹ ਵੀ ਕਹਿੰਦੇ ਹਾਂ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਉ। ਇਹਦੇ ਚ ਚੇਤਨਾ ਹੈ। ਹਜ਼ੂਰ ਕਹਿੰਦੇ ਨੇ ਆਹ ਜਿਹੜੇ ਅਸੀਂ ਦੇਖਣੇ ਪਏ ਹਾਂ, ਇਹ ਰੁੱਖ ਨੇ, ਇਹ ਪਸ਼ੂ ਨੇ, ਇਹ ਪੰਛੀ ਨੇ, ਹੈ ਤਾਂ ਸੱਚ ਇਵੇਂ ਕਿ ਆਤਮਾ ਹੀ ਅੱਗੇ ਤੁਰੀ ਜਾ ਰਹੀ ਹੈ। ਹਜ਼ੂਰ ਦੇ ਬਚਨ ਕਿ ਕਿੰਨੇ ਅਸੀਂ ਰੁੱਖਾਂ ਦੇ ਰੂਪ ਚ ਰਹੇ, ਕਿੰਨੇ ਅਸੀਂ ਪੰਛੀਆਂ ਦੇ ਰੂਪ ਚ ਰਹੇ, ਕੇਤੇ ਰੁੱਖ ਬਿਰਕਮ ਚੀਨੇ ਕੇਤੇ ਪਸ਼ੂ ਉਪਾਏ। ਹੁਣ ਇੱਥੇ ਪਸ਼ੂ ਮੱਝ ਗਾਂ ਨਹੀਂ ਕਿਹਾ, ਇਹਨੂੰ ਬੇਨਤੀ ਬੜੇ ਬੜੇ ਕਮਾਲ ਦਾ ਵਚਨ ਕਰ ਦਿੱਤਾ ਹੈ। ਰੁੱਖ ਕਿਹਾ, ਪਸ਼ੂ ਕਿਹਾ, ਪੰਖ ਕਿਹਾ, ਤੇ ਇੱਕ ਸ਼ਬਦ ਵਰਤਿਆ ਨਾਗ ਕੁੱਲੀ। ਫਿਰ ਹੈ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਹੁਣ ਇੱਥੇ ਸਾਰਿਆਂ ਨੂੰ ਇਹਨਾਂ ਸ਼ਬਦਾਂ ਚ, ਹੁਣ ਜੇ ਅਸੀਂ ਕਹਿੰਦੇ ਜੀ ਪਿੱਪਲ ਦਾ ਰੁੱਖ ਨਹੀਂ ਕਿਹਾ, ਅੰਬ ਦਾ ਰੁੱਖ ਨਹੀਂ ਕਿਹਾ, ਅਨਾਰ ਦਾ ਨਹੀਂ ਕਿਹਾ, ਆ ਜਿਹੜੇ ਚੀਲ ਦੇ ਰੁੱਖ ਨੇ ਇਹ ਨਹੀਂ ਕਿਹਾ, ਟਾਲੀ ਦਾ ਨਹੀਂ ਕਿਹਾ, ਤੇ ਮਹਾਰਾਜ ਨੂੰ ਉੱਥੇ ਸਿੱਧਾ ਲਫ਼ਜ਼ ਵਰਤਿਆ ਹੈ ਰੁੱਖ। ਇਹਦਾ ਮਤਲਬ ਕਿ ਜ਼ਮੀਨ ਤੇ ਉੱਗੇ ਹੋਏ ਇੱਕ ਬਨਸਪਤੀ ਦੇ ਤਿਣਕੇ ਤੋਂ ਲੈ ਕੇ, ਘਾਹ ਤੋਂ ਲੈ ਕੇ ਵੱਡੇ ਤੋਂ ਵੱਡਾ ਰੁੱਖ ਸਾਰਾ ਇਸੇ ਸ਼ਬਦ ਵਿੱਚ ਹੀ ਸਮਾ ਗਿਆ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਜਨਮ ਇਸ ਬਨਸਪਤੀ ਦੇ ਰੂਪ ਵਿੱਚ। ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ। ਹਾਲਾਂ ਬਾਣੀ ਚ ਕਈ ਥਾਵਾਂ ਤੇ ਵੱਖ ਵੱਖ ਇਸ਼ਾਰੇ ਵੀ ਦਿੱਤੇ ਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਗੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਮਹਾਰਾਜ ਜੀ ਨੇ ਤੋ ਕਿਹਾ ਕਈ ਜਨਮ ਸੈਲ ਗਿਰ ਕਰਿਆ। ਆਹ ਜਿਹੜੇ ਪਹਾੜ ਨੇ, ਮੈਂ ਇੰਡੀਆ ਚ ਨੇ ਕਈ, ਮੈਂ ਸ਼ਾਇਦ ਹੈਦਰਾਬਾਦ ਕਿੱਥੇ ਗਏ, ਉੱਥੇ ਦੱਸਦੇ ਸਨ ਪਹਾੜ ਜਿਹੜਾ ਉਹ ਵੀ ਵਿਕਾਸ ਕਰ ਰਿਹਾ, ਉਹ ਦਿਨ ਬ ਦਿਨ ਵਾਧਾ ਹੈ ਪੱਥਰ ਵੀ। ਹਜ਼ੂਰ ਨੇ ਫਿਰ ਮੈਂ ਬੇਨਤੀ ਕਰਾਂਗਾ, ਇੱਥੇ ਸ਼ਬਦ ਵਰਤਿਆ ਭਾਈ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ। ਹੁਣ ਪਸ਼ੂ ਵਿੱਚ ਸਾਰੇ ਆ ਗਏ ਜੀ, ਇਹਦੇ ਵਿੱਚ ਦੁੱਧ ਦੇਣ ਵਾਲੇ ਵੀ, ਜੰਗਲੀ ਵੀ। ਜਦੋਂ ਪਸ਼ੂ ਸ਼ਬਦ ਵਰਤ ਦਿੱਤਾ, ਸਾਰੀਆਂ ਜੂਨਾਂ ਇਸੇ ਲਫ਼ਜ਼ ਵਿੱਚ ਸਮਾ ਗਈ। ਕੇਤੇ ਪਸ਼ੂ ਉਪਾਏ, ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਕੇਤੇ ਪੰਖ ਉਡਾਏ। ਮਹਾਰਾਜ ਕਹਿੰਦੇ ਪੰਖੀਆਂ ਦੇ ਰੂਪ ਵਿੱਚ ਵੀ ਰਹੇ, ਤੇ ਇੱਕ ਸ਼ਬਦ ਵਰਤਿਆ ਨਾਗ ਕੁੱਲੀ। ਇਹਦਾ ਮਤਲਬ ਇੱਕ ਉਹ ਜੀਵ ਨੇ ਜਿਹੜੇ ਪੈਰਾਂ ਦੇ ਸਹਾਰੇ ਚੱਲਦੇ ਆ, ਤੇ ਨਾਗ ਕੁੱਲੀ ਉਹ ਕੀਟ ਜੀਵ ਹੈ ਜਿਹਦੇ ਪੈਰ ਕੋਨੀ ਰੇਂਗ ਕੇ ਚੱਲਦੇ ਆ। ਮਹਾਰਾਜ ਨੇ ਕਿਹਾ ਨਾਗਾਂ ਦੀ ਕੁੱਲ ਵਿੱਚ ਵੀ ਇਹ ਸਭ ਕੁਝ ਅਸੀਂ ਕਰਕੇ ਪਰਮਾਤਮਾ ਨੇ ਕਿਰਪਾ ਕੀਤੀ, ਤਰਸ ਕੀਤਾ ਤੇ ਸਾਨੂੰ ਇਹ ਦੇਹ ਦੇ ਦਿੱਤੀ। ਉਂਝ ਮਾਨਵੀ ਦੇਹੀ ਵੇਲੇ ਵੀ ਆਹ ਜਿਹੜਾ ਮੇਰਾ ਤੁਹਾਡਾ ਸਰੀਰ ਮਿਲਿਆ, ਮੈਂ ਕਹਿੰਦਾ ਪਹਿਲਾਂ ਤਾਂ ਸ਼ੁਕਰ ਇਹ ਕਰੀਏ, ਇੱਕ ਸੱਜਣ ਦੇ ਬੋਲ ਸਨ ਵੀ ਬੰਦਿਆ ਤੂੰ ਢੇਰੀ ਨਾ ਢਾਇਆ ਕਰ, ਹੁਣ ਤਾਂ ਤੇਰਾ ਜਨਮ ਕਹਿ, ਤੇਰੇ ਕੋਲ ਸੋਚ ਕਹਿ, ਤੇਰੇ ਕੋਲ ਹੱਥ ਨੇ ਪੈਰ ਨੇ, ਤੂੰ ਆਪਣੇ ਜਨਮ ਤੋਂ ਪਹਿਲਾਂ ਕਰੋੜਾਂ ਨੂੰ ਪਿੱਛੇ ਹਰਾ ਕੇ ਆਇਆ ਹੈ, ਜਨਮ ਨਹੀਂ ਹੋਇਆ ਤੇਰਾ। ਚਲੋ ਉਹ ਸ਼ਬਦ ਬੜੇ ਸੱਦੇ ਜਾਣੇ, ਜਦੋਂ ਸਾਡਾ ਜਨਮ ਨਹੀਂ ਹੋਇਆ, ਜਿਹੜੀ ਸੈੱਲ ਨਾਲ ਸਾਡੀ ਬੋਡੀ ਬਣੀ, ਜਿਹੜੇ ਸੈੱਲ ਨਾਲ ਸਾਡਾ ਆ ਢਾਂਚਾ ਬਣਿਆ, ਕਿੰਨੇ ਸੈੱਲ ਸਨ, ਅਣਗਿਣਤ ਸ਼ਬਦ ਵਰਤਾਂ, ਕਰੋੜਾਂ ਵੀ ਨਹੀਂ, ਅਣਗਿਣਤ ਸੈੱਲ ਇੱਕੋ ਵੇਲੇ ਉਹ ਵੀ ਪ੍ਰਵੇਸ਼ ਕਰਨਾ ਚਾਹੁੰਦੇ ਨੇ। ਪਿਆਰਿਓ, ਖੁਸ਼ਕਿਸਮਤਾਂ ਸੀ ਕਿ ਇੰਨੇ ਸੈੱਲ ਆਏ, ਉਹਨਾਂ ਨੂੰ ਵਾਰੀ ਨਹੀਂ ਮਿਲੀ। ਉਹ ਬੰਦਿਆ, ਤੈਨੂੰ ਰੱਬ ਨੇ ਜ਼ਿੰਦਗੀ ਜੀਣ ਦਾ ਮੌਕਾ ਦੇ ਦਿੱਤਾ। ਮੇਰੀ ਬੇਨਤੀ ਸਮਝ ਗਏ ਨਾ ਜੀ, ਕਿੰਨੇ ਆਏ, ਉਹ ਖਤਮ ਹੋ ਗਏ, ਕਈ ਗਰਭ ਦੇ ਵਿੱਚ ਹੀ ਚਲੇ ਗਏ। ਮਹਾਰਾਜ ਨੇ ਉਹਨੂੰ ਵੀ ਇੱਕ ਜੂਨ ਮੰਨਿਆ, ਤੇ ਮੈਂ ਕਹਿੰਦਾ ਉਹਨਾਂ ਮੰਨ ਲਓ ਕਿ ਵੈਸੇ ਤੇ ਪਰਮਾਤਮਾ ਸਭ ਨੂੰ ਜ਼ਿੰਦਗੀ ਬਖਸ਼ੇ, ਦਾਂਤ ਦੇ। ਜੇ ਮਾਤਾ ਦੇ ਉਦਰ ਵਿੱਚ ਇਹ ਰਹਿਤ ਮਰਿਆਦਾ ਚਿੰਨ੍ਹ ਲਿਖਿਆ, ਮਹੀਨਾ, ਦੋ ਮਹੀਨੇ, ਚਾਰ ਮਹੀਨੇ ਰਹਿ ਕੇ ਵੀ ਉਹਦੀ ਸੰਤਾਨ ਇਉਂ ਕਹਿ ਲਓ ਛੀਣ ਹੁੰਦੀ ਏ, ਉਹਦੇ ਵਾਸਤੇ ਵੀ ਪਾਠ ਜ਼ਰੂਰ ਕਰਨਾ ਚਾਹੀਦਾ। ਮੈਂ ਕਿਹਾ ਮਰਿਆਦਾ ਚ ਨੀ, ਕਿਉਂਕਿ ਉਹ ਜੂਨ ਭੋਗ ਕੇ ਚਲਾ ਗਏ, ਕਈ ਜਨਮ ਗਰਭ ਗਿਰ ਖਿਰਿਆ। ਮਹਾਰਾਜ ਨੇ ਕਿਹਾ ਕਿ ਸਮਾਂ ਸੀ ਉਹਦਾ ਇੰਨਾ, ਉਹ ਉਸ ਸਮੇਂ ਦੇ ਵਿੱਚ ਉਹ ਨਿਕਲ ਗਿਆ, ਉਹਨੂੰ ਨਹੀਂ ਮੌਕਾ ਮਿਲਿਆ। ਮੈਂ ਬੇਨਤੀ ਕਰਾਂਗਾ ਇਹ ਸਾਨੂੰ ਸਭ ਨੂੰ ਮੌਕਾ ਮਿਲਿਆ। ਇਹਦਾ ਸੰਬੰਧ ਸਿੱਖ ਨਾਲ ਨਹੀਂ, ਹਿੰਦੂ ਨਾਲ ਨਹੀਂ, ਸਮੁੱਚੇ ਮਨੁੱਖਾਂ ਨਾਲ ਹੈ। ਉਹਨਾਂ ਦੀ ਬੋਲੀ ਕੋਈ ਹੋਵੇ, ਧਰਮ ਕੋਈ ਹੋਵੇ, ਜ਼ਬਾਨ ਕੋਈ ਹੋਵੇ, ਇਲਾਕਾ ਕੋਈ ਹੋਵੇ, ਇਹ ਸਾਰਿਆਂ ਦੀ ਸਰਬ ਸਾਂਝਾ ਉਪਦੇਸ਼ ਕਿ ਭਾਈ ਸਿੱਖੋ, ਅਸੀਂ ਖੁਸ਼ਕਿਸਮਤ ਆ ਇਨਸਾਨ ਜਿਨ੍ਹਾਂ ਨੂੰ ਰੱਬ ਨੇ ਇਹ ਮੌਕਾ ਦਿੱਤਾ ਹੈ। ਫਿਰ ਅਗਲੀ ਬੇਨਤੀ, ਇਸ ਲਈ ਸ਼ਬਦ ਦੁਰਲੱਭ ਵਰਤਿਆ। ਤੁਸੀਂ ਪਾਠ ਕਰਦੇ ਹੋ ਬੜੀ, ਜਿੱਥੇ ਅਮੋਲਕ ਆਇਆ ਨਾ ਉੱਥੇ ਦੁਰਲੱਭ ਵੀ ਆਉਂਦਾ। ਜਿਵੇਂ ਅਸੀਂ ਪੜ੍ਹਦੇ ਹਾਂ ਕਬੀਰ ਮਾਨਸ ਜਨਮ ਦੁਲੰਭ ਹੈ, ਇਹਦਾ ਮਤਲਬ ਜਿਹੜਾ ਲੱਭਦਾ ਨਹੀਂ ਛੇਤੀ। ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਭੂਏ ਗਿਰੈ, ਜਿਵੇਂ ਜੰਗਲ ਦੇ ਵਿੱਚ ਰੁੱਖ ਨੂੰ ਲੱਗੇ ਕੋਈ ਫਲ ਪੱਕ ਜਾਣ ਤੇ ਟਾਹਣੀ ਤੋਂ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦੇ ਨੇ। ਸੱਚ ਇਹ ਵੇ ਕਿ ਭਲੇ ਪੁਰਖੋ, ਪੱਕੇ ਹੋਏ ਫਲ ਦੁਬਾਰਾ ਟਾਹਣੀ ਨਾਲ ਨਹੀਂ ਲੱਗਦੇ। ਇਸੇ ਤਰ੍ਹਾਂ ਜ਼ਿੰਦਗੀ, ਜੇ ਇਹ ਮੌਕਾ ਚਲਾ ਗਿਆ, ਇੱਕ ਵਾਰੀ ਟੁੱਟ ਗਿਆ, ਨਾ ਇਹ ਘਰ ਦੁਬਾਰਾ ਲੱਭਣਾ ਤੇ ਨਾ ਇਹ ਪਰਿਵਾਰ ਦੁਬਾਰਾ ਲੱਭਣਾ। ਫਿਰ ਮੇਰੇ ਮਨ ਚ ਆਇਆ ਜੀ ਇੱਥੇ ਤੇ ਕਹਿੰਦੇ ਆ ਆਵਾਗੁਣ ਹੈ, ਇੱਥੇ ਕਿਹਾ ਵੀ ਨਹੀਂ ਜਿਉ ਬਨ ਫਲ ਪਾ ਕੇ ਭੂਏ ਗਿਰੈ ਬੌਰ ਨਾ ਲੱਗੇ ਡਾਲ। ਪਰ ਸੱਚ ਇਹ ਵੇ ਉਸ ਵਿੱਚ ਵੀ ਜਿਹੜਾ ਬੀਜ ਪਿਆ ਉਹ ਨਵੇਂ ਰੁੱਖ ਦਾ ਰੂਪ ਧਾਰਨ ਕਰ ਲਏਗਾ, ਪਰ ਉਸ ਟਾਣੀ ਨਾਲ ਦੁਬਾਰਾ ਨਹੀਂ ਲੱਗਣਾ ਜਿਸ ਟਾਣੀ ਤੋਂ ਟੁੱਟ ਗਿਆ ਆ, ਕਿਉਂਕਿ ਉਹਦਾ ਬੀਜ ਅੱਗੇ ਫਿਰ ਰੁੱਖ ਦਾ ਰੂਪ ਧਾਰਨ ਕਰੇਗਾ। ਗੁਰੂ ਸਾਹਿਬ ਨੇ ਫਿਰ ਕਿਹਾ ਦੁਰਲੱਭ ਬੜੀ ਮੁਸ਼ਕਲ ਨਾਲ। ਹਜ਼ੂਰ ਨੇ ਫਰਮਾਇਆ ਕਬੀਰ ਮਾਨਸ ਜਨਮ ਦੁਰਲੱਭ ਹੈ, ਖੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਭੂਏ ਗਿਰੈ ਬੌਰ ਨਾ ਲੱਗੈ ਡਾਹਰ। ਜਾਂ ਇੱਕ ਬਚਨ ਅਸੀਂ ਪੜ੍ਹਨੇ ਆ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਪਿਆਰਿਓ ਬੜੀ ਮੁਸ਼ਕਲ ਨਾਲ ਦੁਲੰਭ ਦੇ ਪਾਈ ਵੱਡ ਭਾਗੀ। ਸਤਿਗੁਰੂ ਕਹਿੰਦੇ ਜਦੋਂ ਤੂੰ ਕਹਿੰਦਾ ਮੇਰੇ ਭਾਗ ਚੰਗੇ ਨੇ, ਕਹਿੰਦੇ ਉਦੋਂ ਹੀ ਤੂੰ ਨਿਸ਼ੁਕਰਾ ਬਣ ਜਾਂਦਾ। ਜਿਨ੍ਹਾਂ ਦੇ ਭਾਗ ਚੰਗੇ ਨਾ ਹੋਣ ਉਹਨਾਂ ਨੂੰ ਮਨੁੱਖਾ ਦੇ ਮਿਲਦੀ ਕੋਈ ਨੀ, ਇਹ ਵੱਡ ਭਾਗੀ ਹੈ। ਦੁਲੰਭ ਦੇ ਪਾਈ ਵੱਡ ਭਾਗੀ, ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਵੱਡਿਆਂ ਭਾਗਾਂ ਨਾਲ ਮਿਲੀ, ਇਸ ਨੂੰ ਰੱਬ ਨੇ ਚੇਤਨਾ ਦਿੱਤੀ, ਸਮਝ ਦਿੱਤੀ। ਇੱਕ ਹੋਰ ਬੇਨਤੀ, ਫਿਰ ਮਿਲੀ ਕਾਹਦੇ ਵਾਸਤੇ ਕਿ ਖਾ ਲਓ ਪੀ ਲਓ ਮੌਜ ਕਰੋ। ਹੁਣ ਕਈ ਵਾਰੀ ਜਦੋਂ ਕਹਿੰਦੇ ਆ ਨਾ ਜੀ ਇਹ ਧਰਮ ਦੀ ਗੱਲ, ਆਪਾਂ ਬਿਲਕੁਲ ਖੰਡਾ ਨਹੀਂ ਬਣਾਉਣਾ, ਕਿਸੇ ਦਾ ਕਦੀ ਜ਼ਿਕਰ ਨਹੀਂ ਕਰਦਾ ਮੈਂ ਸਟੇਜ ਤੇ, ਮੈਂ ਸਿਰਫ ਥੋੜਾ ਜਿਹਾ ਇਸ਼ਾਰਾ ਮਾਤਰ ਕਹਿ ਦਿੰਦਾ, ਨਹੀਂ ਜੀ ਇਹ ਅੱਗੇ ਕੁਛ ਨਹੀਂ, ਸਭ ਕੁਝ ਇੱਥੇ ਵੇ ਇਹ ਕਹਿੰਦੇ ਆ ਨਾ ਸਭ ਕੁਝ ਆਹੀ ਜੋ ਹੈ, ਤੇ ਜਿਹੜੇ ਦਾਰੂ ਸਿੱਕੇ ਨਾਲ ਰੱਜਦੇ ਨੇ ਤੇ ਰੁਪਈਆ ਵੀ ਰੱਜ ਕੇ ਕਮਾਉਂਦੇ ਨੇ, ਉਹ ਕਹਿੰਦੇ ਐਵੇਂ ਕਮਲੇ ਹੋਏ ਬੈਠੇ ਨੇ ਗੁਰਦੁਆਰੇ ਰੋਜ਼ ਬਹਿੰਦੇ ਆ, ਜੇ ਸਭ ਕੁਝ ਇਹ ਸਾਡੀਆਂ ਵਰਗੀਆਂ ਮੌਜਾਂ ਮੰਨ। ਇੱਕ ਸਵਾਲ ਉੱਠਦਾ ਜੀ ਕੀ ਇਸ ਆਤਮਾ ਨੂੰ, ਜਦੋਂ ਰੂਹਾਂ ਦੀ ਕਹਾਣੀ ਬੜੀ ਅਸਚਰਜ ਹੈ, ਬਹੁਤ ਅਸਚਰਜ ਹੈ। ਗੁਰੂ ਗ੍ਰੰਥ ਸਾਹਿਬ ਤਾਂ ਇੰਨੀ ਬਾਤ ਕਰਦੇ ਆ ਆਤਮਾ ਦੀ ਰੂਹ ਦੀ, ਇਹਨੂੰ ਭੂਤ ਪ੍ਰੇਤ ਨਾਲ ਨਾ ਪਲੀਜ਼ ਸੁਣਿਓ, ਸੱਚ ਇਹ ਵੇ ਦੇਵ ਰੂਹਾਂ ਵੀ ਨੇ ਤੇ ਦੈਂਤ ਰੂਹਾਂ ਵੀ ਨੇ। ਉਂਝ ਈਸਾਈਅਤ ਤੇ ਬੜੀ ਗੱਲ ਕਰਦੀ ਵੀ ਇਹਦੇ ਕੋਲ ਦੂਜੀ ਰੂਹ ਆ ਗਈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਦਾ ਜ਼ਿਕਰ ਕਰਦੇ ਆ ਕਿ ਅਸਲ ਚ ਜਿਹੜਾ ਸਾਡਾ ਅੰਦਰ ਹੈ ਇਹ ਕਿਤਨਾ ਸਮਾਂ ਇਹਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਦੂਜੀ ਦੇਹ ਧਾਰਨ ਕਰਨ ਵਾਸਤੇ, ਇਹ ਨਹੀਂ ਕੋਦਮ ਮਿਲ ਜਾਏ ਸਾਡੇ। ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸਾਡੇ ਪਰਿਵਾਰ ਵਿੱਚ ਹੀ ਘਟਨਾ ਰਿਸ਼ਤੇਦਾਰੀ ਦੂਰ ਦੀ, ਉਹ ਬੱਚੇ ਦੀ ਡੈਥ ਹੋਈ, ਪਹਿਲੇ ਪਹਿਲੇ ਘਰਾਂ ਵਿੱਚ ਜਾਂਦਾ ਉਹ ਤੇ ਹੈਰਾਨਗੀ ਦੀ ਗੱਲ, ਐਕਸੀਡੈਂਟ ਹੋਇਆ, ਉਦੋਂ ਵੀ ਸਿੱਖ ਦੇ ਘਰ ਸੀ, ਦੂਜੀ ਵਾਰੀ ਜਨਮ ਲਿਆ ਫਿਰ ਵੀ ਸਿੱਖ ਦੇ ਘਰ, ਤੀਜੀ ਵਾਰੀ ਜਨਮ ਹੋਇਆ ਫਿਰ ਵੀ ਸਿੱਖ ਦੇ ਘਰ, ਤੇ ਤਿੰਨੀ ਵਾਰੀ ਮੇਲ। ਮੈਂ ਆਪ ਨੂੰ ਬੇਨਤੀ ਇਸ ਕਰਕੇ ਕਰਨ ਲੱਗਾ ਵਾਂ ਕਿ ਇਹ ਸਰੀਰ ਮਿਲ ਗਿਆ ਅਮੋਲਕ ਹੈ, ਫਿਰ ਇਸ ਦੀ ਮੰਜ਼ਿਲ ਕੀ ਹੈ? ਇਹ ਨਹੀਂ ਕੇਵਲ ਕਿ ਜਨਮ ਹੋ ਗਿਆ, ਬੱਚੇ ਪੈਦਾ ਹੋ ਗਏ, ਸੰਘਰਸ਼ ਕੀਤਾ, ਬੁਢੇਪਾ ਆਇਆ ਤੇ ਬੰਦਾ ਮਰ ਗਿਆ, ਕਹਾਣੀ ਖਤਮ ਹੋ ਗਈ। ਜੇ ਜ਼ਿੰਦਗੀ ਮਾਰ ਲਈ, ਜੇ ਕਿਹਾ ਦੀ ਖਾਓ ਪੀਓ ਮੌਜ ਕਰੋ, ਜਾਂ ਲੋਕ ਇਹ ਕਹਿੰਦੇ ਨੇ ਇਹ ਜੱਗ ਮਿੱਠਾ ਅੱਗੇ ਕਿੰਨੇ ਡਿੱਠਾ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਤਿੰਨਾਂ ਗੱਲਾਂ ਤੇ ਜ਼ੋਰ ਦਿੰਦੇ ਆ ਕਿ ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਕਰੋ ਜ਼ਿੰਦਗੀ ਇਹ। ਕੁੱਲੀ ਦਾ ਅਰਥ ਘਰ, ਜੁੱਲੀ ਦਾ ਅਰਥ ਕੱਪੜਾ ਤੇ ਗੁੱਲੀ ਦਾ ਅਰਥ ਰੋਟੀ ਕਹਿੰਦੇ ਹੁੰਦੇ ਸਨ। ਮਤਲਬ ਇਹ ਚੀਜ਼ਾਂ ਚਾਹੀਦੀਆਂ, ਗੁਰਬਾਣੀ ਕਹਿੰਦੀ ਨਹੀਂ, ਇਸ ਵਾਸਤੇ ਨਹੀਂ ਤੂੰ ਕੇਵਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਹੈ ਅਮੋਲਕ, ਇਹਦੀ ਕੋਈ ਕੀਮਤ ਨਹੀਂ, ਪਰ ਇਹਦੀ ਮੰਜ਼ਿਲ ਕੀ ਹੈ, ਇਹਨੇ ਜਾਣਾ ਕਿੱਥੇ ਹੈ, ਇਹਨੇ ਸਫ਼ਰ ਕਿਵੇਂ ਕਰਨਾ, ਉਹਦੇ ਬਾਰੇ ਆਪ ਸਾਰੇ ਬਾਣੀ ਪੜ੍ਹਦੇ ਹੋ। ਤੇ ਇੱਕ ਬਚਨ ਖਾਸ ਕਰਕੇ ਜਿਹੜਾ ਰੋਜ਼ਾਨਾ ਅਸੀਂ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਜੀ ਦਾ। ਇੱਕ ਵਾਰ ਮੈਂ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਰਹਿ ਰਾਸ ਦੇ ਪਾਠ ਦਾ ਆਖਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਕਹਿ ਰਿਹਾ, ਕਿਉਂਕਿ ਉਸ ਤੋਂ ਬਾਅਦ ਚੌਪਈ ਸਾਹਿਬ ਵੀ ਅਸੀਂ ਪੜ੍ਹਨੇ ਆ, ਜੋ ਸਾਡੀ ਮਰਿਆਦਾ ਹੈ, ਮਧਾਵਣੀ ਵੀ ਪੜ੍ਹਨੇ ਆ, ਅਨੰਦ ਸਾਹਿਬ ਵੀ ਪੜ੍ਹਨੇ, ਸਾਰੇ ਅਸੀਂ ਅਨੰਦ ਸਾਹਿਬ ਤੋਂ ਬਾਅਦ ਮਧਾਵਣੀ ਪੜ੍ਹਨੇ, ਜੋ ਗੁਰੂ ਗ੍ਰੰਥ ਸਾਹਿਬ ਚ ਹੈ ਉਸ ਅਖੀਰਲੇ ਸ਼ਬਦ ਨੂੰ ਤੇ ਸੋਹਿਲਾ ਸਾਹਿਬ ਦੇ ਅਖੀਰਲੇ ਸ਼ਬਦ ਨੂੰ ਦੋਨਾਂ ਨੂੰ ਬਰਾਬਰ ਰੱਖ ਕੇ ਅਰਥ ਕਰੋ, ਸਮਝ ਪੈ ਜਾਏਗਾ ਮਨੁੱਖਾਂ ਦੀ ਕਾਹਦੇ ਲਈ ਹੈ। ਅਰਥ ਨਹੀਂ ਮੈਂ ਕਰਾਂਗਾ, ਸਿਰ ਪੜ੍ਹ ਦੇਣਾ। ਰਹਿ ਰਾਜ ਸਾਹਿਬ ਦਾ ਜਿਹੜਾ ਇਹ ਸ਼ਬਦ ਹੈ, ਭਈ ਪ੍ਰਾਪਤ ਮਾਨੁਖ ਦੇ ਕੁਰੀਆ, ਮਨੁੱਖਾ ਦੇ ਹੀ ਮਿਲੀ, ਭਈ ਪ੍ਰਾਪਤ ਮਾਨੁਖ ਦੇ ਕੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਜੀ, ਏਦੋਂ ਵੱਡੀ ਗੱਲ ਕੀ ਹੋਵੇਗੀ ਕਿ ਗੁਰੂ ਅਰਜਨ ਦੇਵ ਕੋਈ ਝੂਠ ਬੋਲ ਰਹੇ ਆ, ਉਹ ਸਾਨੂੰ ਐਵੇਂ ਭਰਮਾ ਰਹੇ ਨੇ, ਸਾਡਾ ਧਿਆਨ ਜਿਹੜਾ ਉਹ ਦੂਜੇ ਪਾਸੇ ਲਿਜਾਣਾ ਚਾਹੁੰਦੇ ਆ। ਨਹੀਂ, ਉਹ ਕਹਿ ਰਹੇ ਨੇ ਭਈ ਪ੍ਰਾਪਤ, ਤੈਨੂੰ ਖੁਸ਼ਕਿਸਮਤ ਹੈ, ਤੂੰ ਤੈਨੂੰ ਮਿਲੀ ਹੈ, ਭਈ ਪ੍ਰਾਪਤ ਮਾਨੁਖ ਦੇ ਕੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਬਾਕੀ ਜਿੰਨੇ ਕੰਮ ਕਰਨਾ ਪਏ ਇਹ ਕੰਮ ਅੱਗੇ ਕੰਮ ਨਹੀਂ ਆਉਣੇ ਜੋ ਦੁਨਿਆਵੀ ਨੇ। ਪਰਸੋਂ ਸ਼ਾਇਦ ਕਥਾ ਕਰ ਰਹੇ ਸੀ, ਆਇਆ ਸੀ ਸ਼ਬਦ, ਮੈਂ ਬੇਨਤੀ ਕੀਤੀ ਸੀ, ਸੇਵਾ ਵੀ ਇੱਕ ਕਰਮਕ ਹੈ ਤੇ ਬਾਹਰ ਆਪਾਂ ਜਿਹੜਾ ਕੰਮ ਧੰਦਾ ਰੋਟੀ ਲਈ ਕਰਨੇ ਆ, ਢਿੱਡ ਲਈ, ਉਹ ਵੀ ਕਰਮਕ ਹੈ, ਚੰਗਾ ਧਰਮ ਦੀ ਕਿਰਤ ਹੈ, ਪਰ ਸੇਵਾ ਨਾਲ ਜਿਹੜਾ ਕੀਤਾ ਹੋਇਆ ਫਿਜ਼ੀਕਲ ਵਰਕ ਹੈ ਉਹ ਕੇਵਲ ਕਰਮ ਨਹੀਂ ਰਹਿੰਦਾ, ਉਹ ਰੂਹਾਨੀਅਤ ਦਾ ਆਚਰਣ ਬਣ ਜਾਂਦਾ। ਪਿਛਲੇ ਦਿਨ ਕਿਹਾ ਸੀ, ਇੱਥੇ ਸਤਿਗੁਰੂ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾ ਕਾਮ। ਫਿਰ ਮੇਰਾ ਮਨ ਕਹਿੰਦਾ ਵੀ ਅਵਰ ਦਰਤ ਕਿਤੇ ਇਹ ਤਾਂ ਨਹੀਂ ਕਿ ਰੱਬ ਨੂੰ ਛੱਡ ਕੇ ਜਿੰਨੇ ਵੀ ਕੰਮ ਕਰਨਾ ਪਿਆ ਭੁਲਾ ਕੇ ਕਿਸੇ ਅਰਥ ਨਹੀਂ ਆਉਣੇ। ਅਵਰ ਕਾਜ ਭਾਵੇਂ ਅਸੀਂ ਬਾਕੀ ਕੰਮ ਹੀ ਕਹਾਂਗੇ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕੇਵਲ ਨਾਮ ਦਾ ਅਰਥ ਹੈ ਕਿਸੇ ਦੇਵਤੇ ਦਾ ਨਹੀਂ, ਕਿਸੇ ਕੀਰਤਨ ਦਾ ਨਹੀਂ, ਕੇਵਲ ਦਾ ਅਰਥ ਹੈ ਕੇਵਲ ਤਾਂ ਕੇਵਲ ਅਕਾਲ ਪੁਰਖ। ਸਾਧ ਸੰਗਤ ਭੱਜ ਕੇਵਲ ਨਾਮ, ਸਰਨ ਜਾਮ ਲਾਗ, ਸਰਨ ਜਾਮ ਦਾ ਅਰਥ ਉਦਮ ਕਰ, ਪੁਰਖਾਰਥ ਕਰ, ਤੂੰ ਲੱਗ ਇਸ ਆਹਰ ਵਿੱਚ ਕਾਹਦੇ ਲਈ, ਸਰਨ ਜਾਮ ਲਾਗ ਭਵ ਜਲ ਤਰਨ ਕੈ, ਇਸ ਭਵ ਸਾਗਰ ਨੂੰ ਤਰਨ ਦਾ ਕੋਈ ਗੀਲਾ ਕਰ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਮੈਂ ਬੇਨਤੀ ਕਰਾਂ ਹੁਣ ਇਹ ਸ਼ਬਦ ਪੜ੍ਹ ਕੇ ਨਾ, ਤੇ ਫਿਰ ਆਪਾਂ ਸੋਹਿਲਾ ਸਾਹਿਬ ਵਾਲਾ ਪੜ੍ਹਾਂਗੇ, ਤੁਸੀਂ ਦੇਖਿਓ ਜੋ ਕੁਝ ਇਹਦੇ ਵਿੱਚ ਕਹਿ ਇਸੇ ਸ਼ਬਦ ਦੀ ਵਿਆਖਿਆ ਸੋਹਿਲਾ ਸਾਹਿਬ ਦੇ ਸ਼ਬਦ ਚ ਕੀਤੀ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਅੱਗੇ ਸਤਿਗੁਰੂ ਨੂੰ ਪੁੱਛੀਏ ਕਿਉਂ ਵਿਅਰਥ ਚਲਾ ਗਿਆ, ਕਿਉਂ ਵਿਅਰਥ ਚਲਾ ਗਿਆ। ਅੱਗੇ ਫਿਰ ਸਤਿਗੁਰੂ ਕਹਿੰਦੇ ਇਸ ਕਰਕੇ ਵਿਅਰਥ ਗਿਆ, ਫਿਰ ਸ਼ਬਦ ਕਹਿ ਜਪ ਤਪ ਸੰਜਮ ਧਰਮ ਇਹ ਚੀਜ਼ਾਂ ਕਮਾਈਆਂ ਨੇ, ਜਪ ਸਤ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਰਹਿ। ਦੋ ਤੁਕਾਂ ਵਿੱਚ ਸਾਡੀ ਰੂਹਾਨੀਅਤ ਭਰ ਦਿੱਤੀ ਕਿ ਜੇ ਤੂੰ ਭਵ ਸਾਗਰ ਨੂੰ ਤਰਨਾ, ਇਹਨਾਂ ਚੀਜ਼ਾਂ ਨੂੰ ਚੇਤੇ ਰੱਖੀ, ਜੇ ਇਹ ਛੱਡ ਦਿੱਤੀਆਂ ਤੇ ਸਭ ਕੁਝ ਅਕਾਰਥ। ਅਕਾਰਥ ਜਪ ਦਾ ਅਰਥ ਪਰਮੇਸ਼ਵਰ ਦਾ ਸਿਮਰਨ। ਆਪ ਨੂੰ ਕਈ ਵਾਰੀ ਅਰਜ਼ ਕੀਤੀ ਹੈ, ਜਪ ਦਾ ਖੰਡਨ ਵੀ ਹੈ ਤੇ ਜਪ ਦਾ ਮੰਡਨ ਵੀ ਹੈ ਬਾਣੀ ਚ। ਗੁਰੂ ਸ਼ਬਦ ਦਾ ਬਲਿਆਰ ਵੀ ਜਾਂਦੇ ਆ ਤੇ ਗੁਰੂ ਸ਼ਬਦ ਦਾ ਖੰਡਨ ਵੀ ਹੈ, ਸੰਯਮ ਦਾ ਖੰਡਨ ਵੀ ਹੈ ਤੇ ਸੰਯਮ ਦਾ ਮੰਡਨ ਵੀ ਹੈ। ਇੱਥੇ ਸਾਹਿਬ ਕਹਿੰਦੇ ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਕਰ ਆਇਆ। ਗੁਰੂ ਦੀ ਸੇਵਾ ਨਹੀਂ ਕੀਤੀ, ਹਰੀ ਰਾਜੇ ਨੂੰ ਜਾਣਿਆ ਨਹੀਂ, ਕਹੋ ਨਾਨਕਾਮ ਨੀਚ ਕਰਮਾਂ, ਨੀਚ ਕਰਮ ਕੀਤੇ ਸਰਨ ਪਰੇ ਕੀ ਰਾਖੂ ਸ਼ਰਮਾ। ਫਿਰ ਬੇਨਤੀ ਹੁਣ ਇਹ ਸਭ ਨੂੰ ਸ਼ਬਦ ਚੇਤੇ ਵੇ, ਤੇ ਮੈਂ ਕਈ ਵਾਰੀ ਸੋਚਣਾ ਸਤਿਗੁਰੂ ਤੋਂ ਵਾਰ ਵਾਰ ਬਲਿਹਾਰ ਜਾਈਏ, ਜਿਹੜੀਆਂ ਗੱਲਾਂ ਅਸੀਂ ਨਹੀਂ ਕਰ ਸਕਦੇ, ਪਾਪ ਕੀਤੇ ਹੁੰਦੇ ਨੇ ਪਰ ਕਰ ਨਹੀਂ ਸਕਦੇ, ਗੁਰੂ ਸਾਹਿਬ ਨੇ ਉਹ ਵੀ ਸ਼ਬਦ ਉਚਾਰਨ ਕਰ ਕਰਕੇ ਸਾਡੇ ਅੰਦਰ ਨੂੰ ਰੱਬ ਸਾਹਮਣੇ ਰੱਖ ਦਿੱਤਾ। ਹੁਣ ਉਸ ਵਿੱਚ ਸਤਿਗੁਰੂ ਕਹਿੰਦੇ ਨੇ ਬੰਦਿਆ ਤੂੰ ਸੌਣ ਲੱਗੇ ਤੇ ਨੀਂਦ ਮੌਤ ਦੀ ਤਰ੍ਹਾਂ ਹੁੰਦੀ ਹੈ, ਕੋਈ ਪਤਾ ਨਹੀਂ ਸਵੇਰੇ ਉੱਠੇ ਕਿ ਨਾ, ਹੋ ਸਕਦਾ ਇਹ ਨੀਂਦ ਇਹ ਰਾਤ ਆਖਰੀ ਰਾਤ ਹੋਵੇ, ਜੇ ਸਵੇਰੇ ਸੂਰਜ ਚੜ੍ਹੇ ਕਿਤੇ ਤੈਨੂੰ ਦਿਨੇ ਅੰਮ੍ਰਿਤ ਵੇਲੇ ਤੇਰੀ ਜਾਗ ਖੁੱਲ ਜਾਏ ਤੇ ਮੇਰਾ ਇੱਕ ਬੇਨਤੀ ਆ ਹੱਥ ਜੋੜ ਕੇ, ਤੈਨੂੰ ਹੁਕਮ ਨਹੀਂ ਮੈਂ ਕਰਦਾ, ਮੇਰੀ ਬੇਨਤੀ ਆ ਆਹ ਸਮਾਂ ਜਿਹੜਾ ਮਿਲਿਆ ਇਹਨੂੰ ਗਵਾ ਨਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਫਿਰ ਬੇਨਤੀ ਚ ਕੀ ਲੋੜ ਸੀ ਕਹਿਣ ਦੀ, ਜੇ ਪਹਿਲਾ ਸ਼ਬਦ ਕਹਿ ਭਈ ਪ੍ਰਾਪਤ ਮਾਨੁਖ ਦੇ ਕੁਰੀਆ ਤੇ ਇਹਦੇ ਚ ਕਹਿ ਰਹੇ ਨੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹ ਵੇਲਾ ਇਹ ਵਕਤ ਸੰਤ ਦੀ ਗੁਰਮੁਖ ਦੀ ਸੰਤ ਸੰਗਤ ਦੀ ਸੇਵਾ ਕਰਨ ਦਾ, ਸੰਤ ਟਹਿਲ ਕੀ ਵੇਲਾ। ਅੱਗੇ ਗੁਰੂ ਜੀ ਕਹਿੰਦੇ ਈਆਂ ਖਾਟ ਚਲੋ ਹਰ ਲਾਹਾ, ਇਥੋਂ ਲਾਹਾ ਲੈ ਕੇ ਚੱਲ ਇਹਾ ਖਾੜ ਚਲੋ ਹਰ ਲਾ ਆਗੈ ਬਸਨ ਸੁਖੇਲਾ। ਗੁਰਮੁਖੋ ਜਦੋਂ ਇਹਾ ਤੇ ਆਗੈ ਸ਼ਬਦ ਆ ਗਿਆ, ਇਹਦੇ ਸੰਬੰਧੀ ਸਾਨੂੰ ਸੋਚਣਾ ਚਾਹੀਦਾ ਵੀ ਐਵੇਂ ਭੁਲੇਖੇ ਚ ਨਾ ਰਹੀਏ, ਅੱਗੇ ਕੁਛ ਨੇ। ਗੁਰੂ ਕਹਿੰਦਾ ਜੋ ਇਹਾ ਕੀਤਾ ਉਹ ਅੱਗੇ ਮਿਲੇਗਾ। ਅਸੀਂ ਇਹਾਂ ਨੂੰ ਮੰਨਣ ਨੂੰ ਤਿਆਰ ਹਾਂ, ਆਗੇ ਨੂੰ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ, ਇਹਾਂ ਕਾੜ ਚਲੋ ਕਰ ਲਾ ਆਗੈ ਬਸਨ ਸੁਵੇਲਾ, ਔਦ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾ ਸਵਾਰੇ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ ਜਾਂ ਕੋ ਆਏ। ਭਈ ਪ੍ਰਾਪਤ ਮਾਨੁਖ ਦੇ ਗੁਰੀਆ, ਕਾਹਦੇ ਲਈ ਤੂੰ ਆਏ? ਜਾਂ ਕੋ ਆਏ ਸੋਈ ਵਿਖਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏਗੋ ਫੇਰਾ, ਤੇਰਾ ਦੁਬਾਰਾ ਫੇਰਾ ਨਹੀਂ ਹੋਵੇਗਾ, ਤੂੰ ਆਪਣੇ ਨਿਜ ਘਰ ਵੀ ਚਲਾ ਜਾਏਗਾ। ਮੈਂ ਆਪ ਨੂੰ ਬੇਨਤੀ ਕੀਤੀ, ਇਸ ਜ਼ਿੰਦਗੀ ਦਾ ਮਨੋਰਥ ਇਹਦਾ ਮਕਸਦ ਇਹੀ ਹੈ ਕਿ ਬੰਦਗੀ ਕਰ ਗੁਰੂ ਦੇ ਲੜ ਲੱਗ ਕੇ। ਉਂਝ ਤਾਂ ਆਪਣੇ ਆਪਣੇ ਹਿਸਾਬ ਨਾਲ ਸਾਰੇ ਬੰਦਗੀ ਕਰਦੇ ਆ, ਆਪਣੇ ਆਪਣੇ ਗੁਰਮਤ ਵਿੱਚ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਗੁਰਮੁਖੋ ਭਾਵੇਂ ਤੁਸੀਂ ਜਿੰਨੀ ਮਰਜ਼ੀ ਬਾਣੀ ਪੜ੍ਹਦੇ ਹੋ, ਸਿਮਰਨ ਕਰਦੇ ਹੋ, ਚੰਗੀ ਗੱਲ ਉਹਦੀ ਬਖਸ਼ਿਸ਼ ਹੈ, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਸਾਨੂੰ ਜੁਗਤ ਦਿੱਤੀ ਹੈ ਨਾ, ਇਹ ਜੁਗਤ ਦਿੱਤੀ ਹੈ ਵੀ ਗੁਰੂ ਸਾਹਿਬ ਨੇ ਜਦੋਂ ਇਹ ਅੱਗੋਂ ਬਖਸ਼ਿਸ਼ ਵਰਤਾਈ ਨਾ ਜੀ, ਖਾਲਸਾ ਜੀ ਨੂੰ ਗੁਰੂ ਬਣਾਇਆ, ਪੰਜਾਂ ਵਿੱਚ ਵਰਤ ਕੇ ਗੁਰੂ ਪਦ ਦਿੱਤਾ, ਅਸੀਂ ਤਾਂ ਹੀ ਕਹਿੰਦੇ ਹਾਂ ਨਾ ਵੀ ਪੰਥ ਤੇ ਗ੍ਰੰਥ ਦੀ ਗੱਲ ਚੱਲਦੀ। ਉੱਥੇ ਸਤਿਗੁਰੂ ਦਾ ਜਿਹੜਾ ਸਿੱਖਿਆ ਦੇਣ ਦਾ, ਦੀਖਿਆ ਦੇਣ ਦਾ, ਗੁਰਮੰਤਰ ਦੇਣ ਦਾ, ਨਿਆਮ ਦ੍ਰਿੜ ਕਰਾਉਣ ਦਾ ਜਿਹੜਾ ਅਖਤਿਆਰ ਸਿਰਫ ਇੱਕ ਗੁਰੂ ਜੋਤ ਦੇ ਕੋਲ ਸੀ ਨਾ, ਸਤਿਗੁਰੂ ਨੇ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਦਿੱਤੀ ਸ਼ਬਦ ਵਿੱਚ, ਤੇ ਜੁਗਤੀ ਪੰਜਾਂ ਦੇ ਵਿੱਚ ਟਿਕਾ ਦਿੱਤੀ। ਪੰਜ ਸ੍ਰੀ ਸਾਹਿਬ ਲੈ ਕੇ ਦੀਵਾਨ ਦੀ ਅਗਵਾਈ ਨਗਰ ਕੀਰਤਨ ਅੱਗੇ ਚੱਲ ਸਕਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪੰਜ ਇਕੱਠੇ ਹੋ ਕੇ ਬਾਟਾ ਨਹੀਂ ਤਿਆਰ ਕਰ ਸਕਦੇ। ਮੰਨ ਲਓ ਪੰਜ ਸਿੰਘ ਇਕੱਠੇ ਹੋ ਗਏ ਜੀ, ਬਾਟਾ ਲਾਇਓ, ਕੋਈ ਨਹੀਂ ਸੀ ਪੰਜੇ। ਗੁਰੂ ਸਾਹਿਬ ਕਹਿੰਦੇ ਆ ਤੁਹਾਨੂੰ ਸਾਹਮਣੇ ਉਹਦੇ ਸਾਹਮਣੇ ਬਹਿਣਾ ਪੈਣਾ, ਸਰੀਰ ਤੁਹਾਡਾ, ਜੋਤ ਉਹਦੇ ਵਿੱਚ ਹੈ। ਜਦੋਂ ਤੁਸੀਂ ਬਾਟੇ ਵਿੱਚ ਜਲ ਪਾ ਕੇ ਬਾਣੀ ਪੜੋਗੇ, ਸਰੀਰ ਤੁਹਾਡੇ ਹੋਣਗੇ, ਮੈਂ ਇਹਦੇ ਰਾਹੀਂ ਵਰਤਾਂਗਾ, ਉਹ ਜੋਤ ਤੁਹਾਡੇ ਵਿੱਚ ਪਹਿਲਾਂ ਅੰਮ੍ਰਿਤ ਸੰਚਾਰ ਕਰੇ। ਗੁਰਮੁਖੋ ਜਦੋਂ ਪੰਜਾਂ ਜਿਹੜੇ ਸਿੰਘ ਲੱਗਦੇ ਆ, ਸ਼ਾਇਦ ਸੁਣਦੇ ਹੋ ਕਦੇ ਉਹਨੂੰ ਦੇਖਿਓ, ਜਿਸ ਦਿਨ ਅੰਮ੍ਰਿਤ ਸੰਚਾਰ ਚ ਲੱਗਦੇ ਆ, ਰਹਿਤਮਾਨ ਗੁਰੂ ਸਾਹਿਬ ਦੀ ਬਾਣੀ ਵਾਲੇ ਹੋਣ, ਉਸ ਦਿਨ ਉਹਨਾਂ ਦੇ ਚਿਹਰੇ ਦਾ ਜਿਹੜਾ ਜਲਾਲ ਹੈ ਕੁਝ ਵੱਖਰਾ ਹੀ ਹੁੰਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ।
0: ਮੈਂ ਫਿਰ ਇੱਕ ਬੇਨਤੀ ਕਰਾਂਗਾ ਜੀ, ਸਾਡਾ ਮਕਸਦ ਹੈ ਅਸੀਂ ਜੇ ਸਿੱਖ ਕਹਾਉਂਦੇ ਹਾਂ ਅੰਮ੍ਰਿਤ ਨੂੰ ਕੱਟੜਤਾ ਨਾਲ ਸੰਕੀਰਨਤਾ ਨਾਲ ਨਾ ਜੋੜ ਕੇ ਦੇਖੋ, ਅੰਮ੍ਰਿਤ ਨੂੰ ਆਤਮਾ ਦੇ ਸਫ਼ਰ ਦੇ ਲਈ ਗੁਰਪ੍ਰਸਾਦ ਦੇ ਰੂਪ ਵਿੱਚ ਧਾਰਨ ਕਰੋ ਵੀ ਇਸ ਅੰਦਰ ਨੇ ਸਫ਼ਰ ਕਰਨਾ, ਗੁਰਪ੍ਰਸਾਦ ਅਸੀਂ ਲੈਣਾ, ਗੁਰੂ ਦੀ ਕਿਰਪਾ ਲੈਣੀ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹ ਕਹਿੰਦੇ ਨੇ ਵੀ ਜਦੋਂ ਹੁਣ ਗੁਰੂ ਨੇ ਮੰਤਰ ਦੇ ਦਿੱਤਾ, ਉਂਝ ਤਾਂ ਭਗਤੀ ਮੈਂ ਬੋਲਣਾ ਸਾਰੇ ਆਪ ਜੀ ਬੋਲਦੇ, ਮੈਂ ਇਹਨੂੰ ਮੇਰੀ ਅੱਜ ਦੀ ਕਥਾ ਨੂੰ ਕੱਟੜਤਾ ਚ ਨਾਲ ਜਾਇਓ, ਮੇਰਾ ਮਕਸਦ ਇਹ ਸੀ ਵੀ ਦੇਹ ਮਿਲ ਗਈ। ਸਾਰੇ ਕਹਿੰਦੇ ਵਾਹਿਗੁਰੂ ਕਹੋ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਕਿ ਮਨਮੁਖ ਬੰਦੇ ਵੀ ਕਈ ਵਾਰੀ ਆਪ ਹੁਦਰੇ ਹੋ ਕੇ ਗੁਰੂ ਤੋਂ ਬਿਨਾਂ ਭਗਤੀ ਕਰਦੇ ਆ ਜਿਹੜੀ ਫਲੀਭੂਤ ਨਹੀਂ ਹੁੰਦੀ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਭਗਤ ਕਰੇ ਕਿਹਾ, ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਸਤਿਗੁਰੂ ਤੋਂ ਬਿਨਾਂ ਭਗਤੀ ਕਿਵੇਂ ਹੋਵੇਗੀ? ਗੁਰਪ੍ਰਸਾਦ ਕਹਿ ਗੁਰਮੁਖੋ। ਇਸੇ ਕਰਕੇ ਪੂਰਾ ਗੁਰੂ ਗ੍ਰੰਥ ਸਾਹਿਬ ਕੂਕ ਕੂਕ ਕੇ ਇੱਕ ਗੱਲ ਨੂੰ ਸੈਂਕੜੇ ਵਾਰੀ ਕਹਿ ਰਿਹਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ। ਇੱਕ ਉਦਾਹਰਨ ਕਹਿ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਆਪਣਾ ਇਹ ਚੋਲਾ ਹਜ਼ੂਰ ਨੇ ਬਦਲਿਆ, 18 ਸਾਲ ਸਤਿਗੁਰੂ ਕਰਤਾਰਪੁਰ ਰਹੇ, ਤੇ ਜਿਸ ਦਿਨ ਕਰਤਾਰਪੁਰ ਦਾ ਲਾਂਘਾ ਖੁੱਲਿਆ ਸੀ, ਚਲੋ ਸਤਿਗੁਰੂ ਤਰਸ ਕੀਤਾ ਉਸ ਦਿਨ, ਜੋ ਹੁਕਮਨਾਮੇ ਦੀ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕਾਫੀ ਲੰਬੇਰਾ ਸਮਾਂ ਕਥਾ ਕੀਤੀ ਹਜ਼ੂਰ ਦੇ ਦਰਬਾਰ ਸਾਹਿਬ ਵਿੱਚ, ਉਹ ਦਰਬਾਰ ਸਾਹਿਬ ਹੀ ਕਹਿੰਦੇ। ਫਿਰ ਮਨ ਚ ਇੱਕ ਮੇਰੇ ਚ ਆਈ, ਸਾਡੇ ਵਿਦਵਾਨ ਪੁਰਸ਼ ਸੁਣਾਉਂਦੇ ਹੁੰਦੇ ਸਨ ਕਿ ਗੁਰੂ ਇੱਕ ਹੀ ਹੈ, ਜਿਹੋ ਜੀ ਤੁਹਾਡੀ ਭਾਵਨਾ ਨਾ ਗੁਰੂ ਉਹੀ ਹੈ। ਜਿਹੜਾ ਬੰਦਾ ਕਟਾਕਸ਼ ਦੇ ਤਰੀਕੇ ਨਾਲ ਪੜ੍ਹ ਲਿਆ ਉਹ ਆਪਣੇ ਹਿਸਾਬ ਨਾਲ ਤੁਕਾਂ ਕੱਢਦਾ, ਤੇ ਗੁਰੂ ਸਾਹਿਬ ਨੇ ਬਾਣੀ ਚ ਲਿਖ ਦਿੱਤਾ ਵੀ ਜਿਹੋ ਜੀ ਤੁਹਾਡੀ ਭਾਵਨਾ ਹੋਵੇਗੀ ਮੈਂ ਹੋ ਜਾਈ ਹਾਂ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਏ, ਏਕ ਨਦਰ ਕਰ ਦੇਖੈ ਸਭ ਉਪਰ, ਜੇਹਾ ਪਾਓ ਤਿਆ ਫਲ ਪਾਈਏ, ਜਿਹੋ ਜੀ ਤੁਹਾਡੀ ਭਾਵਨਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਜਦੋਂ ਗੁਰਤਾ ਗੱਦੀ ਦੇਣ ਲੱਗੇ, ਪਰਿਵਾਰ ਮਾਤਾ ਸੁਲੱਖਣੀ ਜੀ ਸਨ, ਹਜ਼ੂਰ ਦੇ ਦੋਨੋਂ ਬੇਟੇ ਸਨ, ਸਨਮਾਨਯੋਗ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਜਦੋਂ ਗੁਰਗੱਦੀ ਦੇਣ ਲੱਗੇ ਉੱਥੇ ਸਵਾਲ ਉੱਠਿਆ, ਜੀ ਬਾਪ ਆਪਣੇ ਪੁੱਤਰ ਨੂੰ ਵਿਰਾਸਤ ਸੌਂਪਦਾ ਹੈ। ਮਾਂ ਜੀ ਸੁਲੱਖਣੀ ਜੀ ਕਹਿੰਦੇ ਆ, ਸਤਿਗੁਰੂ ਆਪ ਜੀ ਦੇ ਬੇਟੇ ਉਹ ਸ਼ਬਦ ਸੁਣਨ ਵਾਲੇ ਨੇ। ਕਹਿਣ ਲੱਗੇ, ਸੁਲੱਖਣੀਏ ਮੇਰਾ ਅੰਦਰ ਤਾਂ ਭਾਈ ਲਹਿਣੇ ਕੋਲ ਹੀ ਹੈ, ਇਹ ਮੇਰੇ ਪੁੱਤਰ ਨੇ, ਗੁਰੂ ਅੰਗਦ ਦੇਵ ਹੀ ਹੋਵੇਗਾ, ਇਹਨਾਂ ਨੂੰ ਬਾਬੇ ਕੇ ਕਹਿਣਗੇ, ਪੁੱਤਰ ਨਾ ਮੇਰੇ। ਹੁਣ ਤਾਂ ਅਸੀਂ ਜੋ ਹੁੰਦਾ ਜਿੰਨੀ ਨਿੰਦਿਆ ਰੱਜ ਕੇ ਕਰਨੇ ਆ, ਵਾਹਿਗੁਰੂ ਸਾਨੂੰ ਬਚਾਏ ਜੀ। ਅਸੀਂ ਉਸ ਇਤਿਹਾਸ ਤੇ ਵੀ ਕਟਾਕਸ਼ ਕਰ ਰਹੇ ਹਾਂ ਜਿੱਥੇ ਬਾਬਾ ਸ੍ਰੀ ਚੰਦ ਵਰਗਿਆਂ ਨੂੰ ਇੰਨਾ ਸਨਮਾਨ ਮਿਲਿਆ। ਕਹਿੰਦੇ ਨੇ ਇਹ ਮੇਰੇ ਖੂਨ ਨੇ, ਮੇਰੇ ਪੁੱਤਰ ਨੇ। ਅਗਲੇ ਸ਼ਬਦ ਸੁਣਨ ਵਾਲੇ ਨੇ, ਕਹਿਣ ਲੱਗੇ, ਅੰਨ ਦੀ ਪੈਸੇ ਦੀ ਇਹਨਾਂ ਘਰ ਕਦੀ ਕਮੀ ਨਹੀਂ ਰਹੇਗੀ, ਪੁੱਤਰ ਮੇਰੇ ਨੇ ਪਰ ਜਨਮ ਸਵਰੇਗਾ ਤਾਂ ਜੇ ਗੁਰੂ ਗੁਰੂ ਜਪਣਗੇ, ਅੰਨ ਦੀ ਕਮੀ ਨਹੀਂ ਰਹਿਣੀ। ਉੱਥੇ ਵੀ ਇੱਥੋਂ ਤੱਕ ਹੀ ਸ਼ਬਦ ਕਿਹਾ ਵੀ ਗੁਰੂ ਘਰ ਦੇ ਬੂਹੇ ਅੱਗੇ ਜੇ ਕੁੱਤਾ ਰੋਜ਼ ਬਹਿਣ ਲੱਗ ਪਵੇ, ਬਰਕਤ ਉਹਦੇ ਵਿੱਚ ਵੀ ਆ ਜਾਂਦੀ, ਇਹ ਤਾਂ ਮੇਰੇ ਬੱਚੇ ਨੇ। ਗੁਰੂ ਘਰ ਕੇ ਹੋਏ ਸਵਾਨਾ, ਤਿੰਨ ਕੋ ਪੂਜਾ ਸਗਲ ਜਖਾਨਾ। ਅੰਨ ਪੈਸੇ ਦੀ ਕਮੀ ਨਹੀਂ, ਪਰ ਉੱਥੇ ਘਟਨਾ ਵਾਪਰੀ, ਉਹਦਾ ਜ਼ਿਕਰ ਕੁਝ ਵਿਦਵਾਨਾਂ ਕੀਤਾ ਕਿ ਗੁਰੂ ਨਾਨਕ ਸਾਹਿਬ ਨੇ ਹੱਥ ਚ ਟਕਾ ਪਕੜਿਆ। ਇਹ ਬੜਾ ਘੱਟ ਜ਼ਿਕਰ ਕੀਤਾ ਜਾਂਦਾ, ਸ਼ਾਇਦ ਮੇਰਾ ਖਿਆਲ ਪਿਆਰਾ ਸਿੰਘ ਪਦਮ ਉਹਨਾਂ ਨੇ ਕੀਤਾ। ਉਹ ਕਹਿੰਦੇ ਨੇ ਹਜ਼ੂਰ ਪੁੱਛਦੇ ਨੇ ਸਭ ਨੂੰ ਮੇਰੇ ਹੱਥ ਚ ਕੀ ਹੈ, ਤੇ ਸਾਰੇ ਕਹਿੰਦੇ ਨੇ ਮਹਾਰਾਜ ਟਕਾ ਹੈ। ਪੁੱਤਰਾਂ ਨੂੰ ਪੁੱਛਿਆ, ਸਿੱਖਾਂ ਨੂੰ ਪੁੱਛਿਆ, ਟਕਾ ਹੈ। ਜਦੋਂ ਬਾਬਾ ਲਹਿਣਾ ਸਾਹਿਬ ਨੂੰ ਪੁੱਛਿਆ ਮੇਰੇ ਹੱਥ ਚ ਕੀ ਹੈ, ਕਹਿੰਦੇ ਨੇ ਹਜ਼ੂਰ ਦੇ ਚਰਨ ਪਕੜ ਲਏ। ਕਹਿੰਦੇ ਨੇ ਲਹਿਣੇ ਕੋਲ ਇੰਨੀ ਸਮਰੱਥਾ ਨਹੀਂ, ਮੈਂ ਦੱਸ ਸਕਾਂ ਗੁਰੂ ਨਾਨਕ ਦੇ ਹੱਥ ਚ ਕੀ ਹੈ। ਹੁਣ ਦੇਖੋ ਭਾਵਨਾ ਨਾ, ਹੱਥ ਚ ਕੀ ਹੈ। ਕਹਿਣ ਲੱਗੇ ਸਾਰੇ ਤਾਂ ਦੱਸ ਰਹੇ ਨੇ ਟਕਾ, ਕਹਿੰਦੇ ਇੱਥੇ ਦ੍ਰਿਸ਼ਟਮਾਨ ਦਿਸ ਰਿਹਾ ਹੈ। ਫਿਰ ਕਹਿੰਦੇ ਦੱਸ ਅੱਗੇ ਸ਼ਬਦ ਕਹਿ, ਸਤਿਗੁਰੂ ਤੇਰੇ ਹੱਥ ਚ ਜਪ ਹੈ, ਤਪ ਹੈ, ਸੰਜਮ ਹੈ, ਸਿਮਰਨ ਹੈ, ਨਾਮ ਹੈ, ਸਭ ਕੁਝ ਕਹਿ ਕੇ ਅਖੀਰ ਤੇ ਗੱਲ ਮਕਾਈ, ਸਤਿਗੁਰੂ ਕਰੋੜਾਂ ਜਨਮਾਂ ਦੇ ਪਾਪੀ ਜੀਵ ਨੂੰ ਵੀ ਰੱਬ ਦੇ ਘਰ ਵਿੱਚ ਪ੍ਰਵਾਨ ਕਰਾਉਣ ਦੀ ਤਾਕਤ ਤੇਰੇ ਹੱਥ ਵਿੱਚ ਹੈ, ਇਹ ਤੇਰੇ ਵਿੱਚ ਸਮਰੱਥਾ ਹੈ। ਮੈਂ ਇਸ ਕਰਕੇ ਕਿਹਾ ਵੀ ਗੁਰੂ ਸਾਹਿਬ ਤੋਂ ਦਾਤ ਲੈ ਕੇ ਨਾਮ ਸਿਮਰਨ ਅਭਿਆਸ ਜਦੋਂ ਕਰਾਂਗੇ ਆਪਾਂ, ਸਤਿਗੁਰੂ ਨੇ ਕਿਹਾ ਵੀ ਇਹ ਮਾਨਕ ਜਨਮ ਅਮੋਲਕ ਹੈ। ਮੈਂ ਫਿਰ ਉਸੇ ਗੱਲ ਤੇ ਆਉਣ ਲੱਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਤੁਸੀਂ ਰੋਜ਼ ਇੱਕ ਪਾਠ ਕਰਦੇ ਹੋ, ਉਂਝ ਤਾਂ ਇਹਦੇ ਵਰਗੀ ਸਰਦਾਰੀ ਕੋਈ ਨਹੀਂ। 84 ਲੱਖ ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਪਰ ਨਾਲ ਕਹਿ ਦਿੱਤਾ ਇਸ ਪੌੜੀ ਤੇ ਜੋ ਨਰ ਚੁੱਕੈ। ਮਹਾਰਾਜ ਕਹਿ ਰਹੇ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਇਸ ਪੌੜੀ ਤੇ ਜੋ ਨਰ ਚੁੱਕੈ। ਮਹਾਰਾਜ ਕਹਿੰਦੇ ਸੋ ਆਏ ਜਾਏ ਦੁੱਖ ਪਾਏਂਦਾ, ਆਨੰਦ ਸਾਹਿਬ ਦਾ ਇਹ ਪੌੜੀ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ। ਇਹਦਾ ਮਤਲਬ ਕੋਈ ਕੰਮ ਕਰਨਾ ਹੈ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ। ਜਿੱਥੇ ਤੂੰ ਸ਼ਬਦ ਹੈ ਨਾ ਜੀ, ਮੇਰੀ ਇੱਕ ਬੇਨਤੀ, ਉੱਥੇ ਟਿੱਪੀ ਲਾ ਕੇ ਤੂੰ ਨਾ ਕਰਿਆ ਜੇ, ਜਿੱਥੇ ਤੂੰ ਲਿਖਿਆ ਤੂੰ ਪੜ੍ਹੋ, ਕਿਉਂਕਿ ਤੂੰ ਲਫ਼ਜ਼ ਜਿਹੜਾ ਫਾਰਸੀ ਦਾ ਹੈ, ਜਿਹੜਾ ਮੂਲ ਸ਼ਬਦ ਹੈ ਨਾ ਉਹ ਤੂੰ ਨਹੀਂ, ਉਹ ਤੂੰ ਹੀ ਹੈ, ਇਹ ਫਾਰਸੀ ਦਾ ਲਫ਼ਜ਼ ਤੂੰ ਵੀ। ਹਜ਼ੂਰ ਨੇ ਇੱਥੇ ਸ਼ਬਦ ਵਰਤਿਆ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਕਰਮਨ ਵਸਿਆ ਪੂਰਬ ਲਿਖਿਆ ਪਾਇਆ। ਅੱਗੇ ਗੁਰੂ ਜੀ ਕਹਿੰਦੇ ਬੜਾ ਮੂਲਕ ਹੈ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿੱਤ ਲਾਇਆ, ਜਿਨੇ ਆਪਣਾ ਚਿੱਤ ਸਤਿਗੁਰੂ ਨਾਲ ਲਾ ਲਿਆ। ਮੈਂ ਆਪ ਨੂੰ ਪਹਿਲੀ ਬੇਨਤੀ ਕੀਤੀ ਵੀ ਇਹ ਬੜਾ ਅਮੋਲਕ ਜੇ ਨਹੀਂ ਜੇ ਲੱਭਦਾ। ਹੁਣ ਵੇਖੋ ਬਿਮਾਰੀ ਪਈ ਹੈ ਨਾ, ਮੈਂ ਸੱਚ ਕਹਿਣਾ ਹੈ ਤੇ ਨਿੱਕਾ ਜਿਹਾ ਜੀਵ ਹੀ ਨਾ, ਕਿ ਵਾਰ ਵਾਰ ਆਪਾਂ ਇਹਦੀ ਗੱਲ ਕਰ ਰਹੇ, ਨਿੱਕੀ ਕੀੜੀ ਮੈਂ ਕੱਲ ਰੱਖ ਹੈ, ਇੱਕ ਨਿੱਕੀ ਜੀ ਕੀੜੀ ਚ ਉਹ ਤਾਕਤ ਰੱਖ ਦਿੱਤੀ, ਕੀੜਾ ਹੀ ਕਹੋਗੇ ਨਾ, ਗੁਰਬਾਣੀ ਦੀ ਨਜ਼ਰ ਚ ਹੀ ਹੈ ਨਾ, ਫਿਰ ਬੰਦਾ ਕਿਉਂ ਭੱਜ ਰਿਹਾ। ਇਹਦਾ ਮਤਲਬ ਮਨੁੱਖਾ ਦੇ ਬੜੀ ਕੀਮਤੀ ਹੈ। ਹਜ਼ੂਰ ਨੇ ਕਿਹਾ ਵੀ ਇਹਨੂੰ ਤੁਸੀਂ ਕੀ ਕਰੋ, ਫਿਰ ਬਚਨ ਕੀਤੋ ਨੇ ਗੋਬਿੰਦ ਦੇ ਗੁਣ ਗਾਓ। ਹੁਣ ਇੱਥੇ ਮੈਂ ਥੋੜੇ ਜਿਹੇ ਅਰਥ ਕਰਨੇ ਚਾਹੁੰਦਾ ਗੁਣ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਤਾਂ ਇਹ ਗੁਰੂ ਜੇ ਗਜ਼ਲਾਂ ਸੀ ਜਦੋਂ ਪੜ੍ਹਨੇ ਆ, ਤੇ ਉਹਦੇ ਵਿੱਚ ਇੱਕ ਬਚਨ ਹੈ, ਪਹਿਲੀ ਗਜ਼ਲ ਦਾ ਪਹਿਲਾ ਸ਼ੇਰ ਹੀ ਹੈ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੈ ਜ਼ੋ ਕੇ ਚੁਨੀ ਆਮਦਨ ਨਾਬੂਦ ਮਰਾ। ਇਹਦੇ ਅਖਰੀ ਅਰਥ ਥੋੜੇ ਜਿਹਾ ਆਪਾਂ ਕਰ ਲੈਂਦੇ ਹਾਂ। ਹਵਾਏ ਇਹਦਾ ਅਰਥ ਤਾਂਗ ਇੱਛਾ, ਬੰਦਗੀ। ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਇਸ ਸਰੀਰ ਚ ਆਇਆ, ਇਸ ਕਰਕੇ ਨਹੀਂ ਆਇਆ ਮੈਂ ਦੀਵਾਨ ਬਣਨਾ ਸੀ, ਕਿਉਂਕਿ ਇਹਨਾਂ ਦਾ ਪਰਿਵਾਰ ਦੀਵਾਨ ਸਨ, ਇਸ ਕਰਕੇ ਨਹੀਂ ਆਇਆ ਮੈਂ ਵਿਦਵਾਨ ਬਣਨਾ ਸੀ, ਇਸ ਕਰਕੇ ਨਹੀਂ ਆਇਆ ਮੈਂ ਬਹੁਤ ਸਾਰੀ ਦੌਲਤ ਕਮਾ ਕੇ ਆਪਣਾ ਨਾਮ ਬਣਾਉਣਾ ਸੀ, ਮੈਂ ਇਸ ਵਜੂਦ ਵਿੱਚ ਇਸ ਸਰੀਰ ਵਿੱਚ ਇਸ ਢਾਂਚੇ ਵਿੱਚ ਤਾਂ ਆਇਆ। ਮੈਨੂੰ ਪਤਾ ਲੱਗਾ ਮੇਰਾ ਮਹਿਬੂਬ 5 ਤੱਤਾਂ ਦੇ ਢਾਂਚੇ ਵੀ ਚੱਲੇ, ਤੇ ਮੈਂ ਵੀ ਉਹ ਸਰੀਰ ਲੈ ਕੇ ਆਇਆ, ਤੇ ਆਇਆ ਸਿਰਫ ਤੇਰੀ ਬੰਦਗੀ ਕਰਨ ਵਾ। ਇਹਦੇ ਥੋੜੇ ਜਿਹੇ ਅਰਥ ਨੇ ਜੀ। ਹਵਾਏ ਦਾ ਅਰਥ ਹੋ ਗਿਆ ਹਵਸ਼ ਤਾਂਗ, ਹਵਸ਼ ਦਾ ਅਰਥ ਨਾ ਕਰੀਏ, ਤਾਂਗ ਕਰ ਲਈ ਸੌਖਾ ਰਹੇਗਾ। ਹਵਾਏ ਬੰਦਗੀ, ਤੇਰੀ ਬੰਦਗੀ ਦੀ ਤਾਂਗ ਰੱਬ ਜੀ, ਹਵਾਏ ਬੰਦਗੀ ਅਵੁਰਦ, ਅਵੁਰਦ ਅਰਥ ਮੈਨੂੰ ਲੈ ਕੇ ਆਈ, ਮੈਂ ਇਸ ਕਰਕੇ ਜਨਮ ਲਿਆ ਵੀ ਮੈਂ ਤੇਰੀ ਬੰਦਗੀ ਕਰਾਂਗਾ। ਹਵਾਏ ਬੰਦਗੀ ਅਵੁਰਦ ਦਰ, ਦਰ ਅਰਥ ਦਾ ਵਿੱਚ, ਇੱਕ ਦਰ ਅਰਥ ਦਰਵਾਜ਼ਾ, ਫਾਰਸੀ ਵਿੱਚ ਦਰ ਅਰਥ ਵਿੱਚ, ਜੇ ਆਪ ਪੜ੍ਹਦੇ ਹੋ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੰਨ ਵਿੱਚ, ਇੱਥੇ ਦਰ ਅਰਥ ਵਿੱਚ। ਹਵਾਏ ਬੰਦਗੀ ਅਵੁਰਦ ਦਰ ਵਜੂਦ, ਇਹ ਜੀਵ ਨਾਲ ਹੈ, ਜ਼ੇ ਨਾਲ ਨਹੀਂ ਜਾਂ ਜ਼ੋਏ ਨਾਲ ਨਹੀਂ, ਵਜੂਦ। ਮੈਂ ਇਸ ਕਰਕੇ ਇਸ ਵਜੂਦ ਵਿੱਚ ਆਇਆ ਵਾਂ, ਮੈਂ ਤਾਂ ਆ ਤੇਰੀ ਬੰਦਗੀ ਕਰਨੀ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਅਸੀਂ ਪੰਜਾਬੀ ਚ ਕਹਾਂਗੇ ਮਰਾ ਦਰ ਤੇ ਮਰ ਭਰਾ ਮਰ ਜਾ। ਇਹ ਸ਼ਬਦ ਫਾਰਸੀ ਵਿੱਚ ਮਾ ਰਾ, ਇਹਦਾ ਅਰਥ ਹੈ ਮੈਨੂੰ, ਮਰਾ ਦਰ ਨਾ ਮੈਨੂੰ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਮੈਂ ਇਸ ਵਜੂਦ ਵਿੱਚ ਤਾਂ ਆਇਆ ਤੇਰੀ ਬੰਦਗੀ ਦੀ ਤਾਂਘ ਲੈ ਕੇ ਆਈ। ਵਗਰ ਨੈ ਜ਼ੋਕੇ, ਜ਼ੋਕੇ ਦਾ ਅਰਥ ਹੈ ਸ਼ੌਂਕ। ਵਗਰ ਨੈ ਜ਼ੋਕੇ, ਜ਼ੋਕੇ ਚੁਣੀ, ਚੁਣੀ ਦਾ ਅਰਥ ਅਜਿਹਾ। ਨਾਬੂਦ ਮਰਾ, ਮੈਨੂੰ ਕੋਈ ਸ਼ੌਂਕ ਨਹੀਂ, ਏਡੀ ਵੱਡੀ ਦੇਹ ਚੁੱਕ ਕੇ ਤੁਰਿਆ ਫਿਰਾਂ, ਮੈਂ ਕੋਈ ਸ਼ੌਂਕ ਇਸ ਕਰਕੇ ਨਹੀਂ ਆਇਆ। ਮੈਂ ਜੀਵ ਦਾ ਰਸ, ਇੰਦਰੀਆਂ ਦਾ ਰਸ ਭੋਗਾਂਗਾ, ਮੈਂ ਇਸ ਕਰਕੇ ਆਇਆ ਮਹਿਬੂਬ ਤੇਰੇ ਜਮਾਨੇ ਚ ਆਇਆ, ਤੇਰੀ ਭਗਤੀ ਕਰਨ ਵਾਸਤੇ ਆਇਆ। ਇਹਦਾ ਮਤਲਬ ਸਰੀਰ ਬੰਦਗੀ ਲਿਖੇ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੇ ਸੂਕੇ ਚੁਣੀ ਆਮਦਨ, ਨਾਬੂਦ ਮਰਾ। ਹੁਣ ਸਤਿਗੁਰੂ ਅੱਗੇ ਬਚਨ ਕਰ ਰਹੇ ਨੇ, ਸਾਧੋ ਮੈਂ ਤਾਂ ਦੂਜੀ ਤੁਕ ਪਹਿਲਾਂ ਲੈ ਲਈ ਸੀ ਵੀ ਅਮੋਲਕ ਹੈ, ਕਰਨਾ ਕੀ ਹੈ। ਸਾਧੋ ਗੋਬਿੰਦ ਕੇ ਗੁਣ ਗਾਵੋ, ਸ਼ਬਦ ਆ ਗਿਆ ਗੁਣ। ਹੁਣ ਗੁਣ ਗਾਵੋ ਦਾ ਮਤਲਬ ਕੀ ਹੈ? ਇੱਕ ਤਾਂ ਗੁਣ ਗਾਵੋ ਦਾ ਗਾਉਣ ਦਾ ਸੰਬੰਧ ਕੀਰਤਨ ਨਾਲ ਹੈ, ਵੀ ਤੁਸੀਂ ਉਸਨੂੰ ਗਾਓ। ਗੁਰਮੁਖੋ ਆਪ ਜਿਹੜਾ ਸਤਿਗੁਰੂ ਦਾ ਬਾਣੀ ਦਾ ਪਾਠ ਕਰਦੇ ਹੋ, ਗੁਣ ਕਿਉਂ ਗਾਣੇ ਨੇ? ਪਹਿਲੀ ਗੱਲ ਤਾਂ ਇਹ ਕਿ ਰੱਬ ਉਸਤਤ ਦਾ ਭੁੱਖ ਹੈ। ਬੰਦੇ ਦੀ ਚਾਰ ਸ਼ਬਦ ਸਟੇਜ ਤੇ ਨਾ ਕਹੋ, ਸੱਚੀ ਨੂੰ ਲੋਕੀ ਲੜ ਪੈਂਦੇ ਜੇ ਵੀ ਤੁਸੀਂ ਸਾਡਾ ਜ਼ਿਕਰ ਨਹੀਂ ਸੀ ਕੀਤਾ। ਮੈਂ ਕਈ ਬੰਦੇ ਦੇਖੇ, ਇਹਦਾ ਮਤਲਬ ਰੱਬ ਵੀ ਬੰਦੇ ਦੀ ਤਰ੍ਹਾਂ ਵੀ ਮੇਰੇ ਗੁਣ ਗਾਓ, ਗੁਣ ਗਾਓ। ਨਹੀਂ ਪਿਆਰਿਓ, ਉਹਨੂੰ ਨਾ ਵੀ ਗਾਓ ਉਹਨੂੰ ਫਿਰ ਵੀ ਕੋਈ ਫਰਕ ਨਹੀਂ। ਸਾਰੀ ਜ਼ਿੰਦਗੀ ਸਾਰੇ ਧਰਮ ਕਿਉਂ ਕਰਿਓ, ਹਰ ਦਰਵਾਜ਼ਾ ਬੰਦ ਕਰ ਦਿਓ, ਰੱਬ ਦੀ ਖੋਂਦ ਫਿਰ ਵੀ ਨਹੀਂ ਖਤਮ ਹੋਣੀ। ਗੁਣ ਇਸ ਕਰਕੇ ਗਾਈਦੇ ਨੇ ਕਿਉਂਕਿ ਜਿਹਦੇ ਗੁਣ ਗਾਈਏ ਉਹਦੇ ਵਰਗੇ ਹੋ ਜਾਈ। ਗੁਣ ਕਹਿ ਗੁਣੀ ਸਮਾਵਣਿਆ, ਮਹਾਰਾਜ ਕਹਿੰਦੇ ਗੁਣ ਕਹਿ ਕਹਿ ਕੇ ਗੁਣਾ ਵੀ ਸਮਾਜੀਦਾ। ਯਾਦ ਰੱਖੋ, ਮਾੜੇ ਬੰਦੇ ਨੂੰ ਰੋਜ਼ ਚੇਤੇ ਕਰੋ, ਰੋਜ਼ ਚੇਤੇ ਕਰੋ, ਕੁਛ ਵੀ ਨਾ ਕਰੋ, ਉਹਦੇ ਔਗਣ ਸਾਡੇ ਮਨ ਉੱਤੇ ਜ਼ਰੂਰ ਅਸਰ ਕਰਨਗੇ। ਤੇ ਜੇ ਰੱਬ ਦੇ ਗੁਣਾਂ ਨੂੰ ਰੋਜ਼ ਚੇਤੇ ਕਰੋਗੇ ਤੇ ਰੱਬ ਵਰਗੇ ਗੁਣ ਪੈਦਾ ਹੋ ਜਾਣ। ਇਸੇ ਕਰਕੇ ਰਹਿ ਰਾਸ ਦਾ ਪਾਠ ਹੈ, ਸੁਣ ਵੱਡਾ ਅੱਖ ਹੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਤੇ ਕਿਉਂ ਕਹਿੰਦੇ ਆ? ਕਹਿਣ ਵਾਲੇ ਤੇਰੇ ਰਹਿ ਸਮਾਏ, ਜਿਹੜੇ ਤੈਨੂੰ ਕਹਿੰਦੇ ਨੇ ਤੇਰੇ ਸਮਾ ਗਏ, ਕਹਿਣ ਵਾਲੇ ਤੇਰੇ ਰਹਿ ਸਮਾਏ। ਜਾਂ ਸਤਿਗੁਰੂ ਦਾ ਬਚਨੇ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੂੰ ਸੱਚਾ ਹੈ, ਤੇਰੀ ਸਿਫਤ ਬੜੀ ਸੋਹਣੀ ਹੈ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿਨ੍ਹਾਂ ਨੇ ਤੇਰੇ ਗੁਣ ਗਾਏ, ਤੇਰੀ ਸਿਫਤ ਕੀਤੀ, ਉਹ ਪਾਰ ਹੋ ਗਏ। ਥੋੜਾ ਜਿਹਾ ਫਿਰ ਇਸ ਬੇਨਤੀ ਨੂੰ ਸੁਣਿਓ। ਗੁਰੂ ਗ੍ਰੰਥ ਸਾਹਿਬ ਚ ਬੇਅੰਤ ਗੁਣ, ਇੱਕ ਤਾਂ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਮੈਂ ਭਾਈ ਸਾਹਿਬ ਹਰਚਰਨ ਸਿੰਘ ਨੂੰ ਕਹਿ ਰਿਹਾ ਸਾਂ, ਇਹ ਠੀਕ ਹੈ ਸਾਨੂੰ ਪਰਮੇਸ਼ਵਰ ਜੀ ਨੇ ਕਥਾ ਵੱਲ ਤੋਰ ਦਿੱਤਾ, ਸਾਡੀ ਕੋਈ ਸਕੂਲੀ ਪੜ੍ਹਾਈ ਵੀ ਕੋਈ ਨਹੀਂ ਇੰਨੀ, ਹਾਂਜੀ, ਤੇ ਪਰ ਮੇਰੇ ਮਨ ਚ ਇੱਕ ਤਾਂਘ ਜ਼ਰੂਰ ਹੈ, ਕਥਾ ਬੜੀ ਉੱਚੀ ਹੈ, ਕਥਾ ਵਿੱਚ ਫਿਰ ਵੀ ਕਿਤੇ ਨਾ ਕਿਤੇ ਦਵੈਸ਼ ਵਾਲੇ ਲਫ਼ਜ਼ ਨਿਕਲ ਹੀ ਜਾਂਦੇ ਆ, ਪਰ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਜਿਸ ਘਰ ਚ ਕੀਰਤਨ ਆ ਗਿਆ ਨਾ, ਮੈਂ ਕਹਾਂਗਾ ਠੀਕ ਹੈ ਬੱਚਿਆਂ ਨੂੰ ਕਥਾ ਸਿਖਾਓ ਚਾਹੀਦਾ ਹੈ, ਤੇ ਇੱਥੋਂ ਦੀ ਜਿੰਨੀ ਸੰਗਤ ਹੈ, ਮੈਂ ਪ੍ਰਚਾਰਕ ਹੋਣ ਦੇ ਨਾਤੇ ਕਹਾਂਗਾ, ਉਹ ਗੁਰਮੁਖੋ ਇੱਥੇ ਅਗਲੀ ਪੀੜ੍ਹੀ ਨੂੰ ਗੁਰਦੁਆਰੇ ਲਿਆ ਕੇ ਇਹਨਾਂ ਨੂੰ ਸਰੋਤੇ ਬੰਦ ਦੀ ਜਾਚ ਦੱਸੋ, ਜੇ ਇਹ ਨਾ ਬੈਠਿਆਗਾ ਸਟੇਜ ਤੇ ਕਿੰਨੇ ਸੁਣਨਾ ਹੈ। ਉਂਝ ਗੁਰੂ ਘਰ ਦਾ ਬੀਜ ਨਾਸ ਨਹੀਂ ਹੋਣਾ। ਅਜੇ ਬੱਚਿਆਂ ਨੂੰ ਬਾਣੀ ਦੀ ਸਮਝ ਹੀ ਕੋਈ ਨਹੀਂ। ਕੱਲ ਆਪਾਂ ਹੁਣ ਮਨ ਦੀ ਗੱਲ ਕੀਤੀ, ਕਿੰਨੀ ਸੂਖਸ਼ਮ ਹੈ, ਹਾਲਾਂਕਿ ਆਪਾਂ ਬੜੇ ਮੋਟੇ ਮੋਟੇ ਸ਼ਬਦ ਵਰਤੇ ਵੀ ਸਮਝ ਪੈ ਗਏ, ਬੱਚੇ ਨੂੰ ਸਮਝ ਨਹੀਂ ਪਏਗੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਣ ਲੱਗਿਆ ਕਿਹਾ, ਖਾਲਸਾ ਜੀ ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਚੱਲਿਆ, ਇੱਕ ਕੰਮ ਕਰਿਓ, ਜਿਵੇਂ ਤੁਸੀਂ ਮੇਰੇ ਕੋਲ ਬੈਠੇ ਹੋ ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਤੁਹਾਡਾ ਬਿੰਦੀ ਖਾਨਦਾਨ ਅੱਗੇ ਚੱਲੇ। ਬਿੰਦੀ ਦਰ ਸਮਝ ਗਿਆ ਨਾ, ਬਿੰਦ ਤੋਂ ਪੈਦਾ ਹੋਇਆ। ਤੁਸੀਂ ਚਾਹੁੰਦੇ ਹੋ ਸਾਡਾ ਬਿੰਦੀ ਖਾਨਦਾਨ ਅੱਗੇ ਚੱਲੇ, ਇੱਕ ਕੰਮ ਕਰਿਓ, ਉਸ ਬਿੰਦੀ ਪੁੱਤਰ ਨੂੰ ਤੁਸੀਂ ਮੇਰੇ ਕੋਲ ਵੀ ਜ਼ਰੂਰ ਬਿਠਾਇਓ, ਮੇਰਾ ਪੰਥ ਵੀ ਅੱਗੇ ਚੱਲੇ। ਮਹਾਰਾਜ ਜੀ ਨੇ ਸ਼ਬਦ ਵਰਤਿਆ ਸੀ ਜੀ ਕਿ ਆਪਸ ਵਿੱਚ ਪਿਆਰ ਰੱਖਣਾ, ਤੁਰ ਲੱਗਿਆ ਕਹਿਣ ਲੱਗੇ ਆਪਸ ਵਿੱਚ ਪਿਆਰ ਰੱਖਣਾ, ਤੇ ਸੱਚੀ ਹੁਣ ਕੋਈ ਨਹੀਂ ਜੀ, ਹੁਣ ਤਾਂ ਸਿਰਫ ਸੰਪਰਦਾ ਤੇ ਜਥੇਬੰਦੀ ਦਿਸਦੀ, ਗੁਰੂ ਗੋਬਿੰਦ ਸਿੰਘ ਕਿੱਥੇ ਦਿਸਦਾ? ਉਹ ਕੌੜਾ ਸੱਚ ਹੈ ਜਿਹਨੂੰ ਸਾਨੂੰ ਪਿੰਡੇ ਤੇ ਹੰਡਾਉਣਾ ਪੈਂਦਾ, ਉੱਥੇ ਪੱਗ ਦੀ ਬਣਤਰ ਦੇਖੀ ਜਾਂਦੀ ਹੈ, ਦਸਤਾਰ ਦੀ ਬਣਤਰ ਦੇਖੀ ਜਾਂਦੀ ਹੈ, ਗੁਰੂ ਸਾਹਿਬ ਕਹਿੰਦੇ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ। ਜਿਵੇਂ ਤੁਸੀਂ ਅਰਦਾਸਾਂ ਕਰਾਉਂਦੇ ਹੋ ਸਾਡੇ ਘਰ ਪੁੱਤਰ ਹੋਵੇ ਧੀ ਹੋਵੇ, ਮਹਾਰਾਜ ਕਹਿੰਦੇ ਵੀ ਅਰਦਾਸ ਕਰਿਓ ਗੁਰੂ ਗੋਬਿੰਦ ਸਿੰਘ ਦਾ ਪੰਥ ਵੀ ਅੱਗੇ ਵਧੇ। ਮੈਂ ਫਿਰ ਵਿਸ਼ੇ ਤੇ ਆਵਾਂਗਾ, ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ। ਤੁਸੀਂ ਕਿਸੇ ਸਰੋਤੇ ਦੀ ਲੋੜ ਨਹੀਂ, ਤੁਸੀਂ ਵਾਜਾ ਪਕੜ ਕੇ ਇਕੱਲੇ ਬੈਠ ਜਾਓ, ਜਿੰਨੇ ਬੇਨਤੀਆਂ ਦੇ ਸ਼ਬਦ ਨੇ ਪੜ੍ਹੀ ਜਾਓ। ਇਹ ਮਤ ਸਮਝੋ ਵੀ ਇਹ ਗੁਰੂ ਨਾਨਕ ਸਾਹਿਬ ਆਪਣੇ ਲਈ ਕਹਿ ਰਿਹਾ, ਬੇਨਤੀਆਂ ਦੇ ਸ਼ਬਦ ਤੇ ਕਹੋ ਵੀ ਗੁਰੂ ਸਾਹਿਬ ਮੇਰੇ ਲਈ ਕਹਿੰਦੇ ਪਏ। ਵੇਖੋ ਤੁਸੀਂ ਸਿਫਤ ਦਾ ਸਵਾਦ ਕੀ ਹੁੰਦਾ। ਜਦੋਂ ਅਸੀਂ ਇਹ ਗਾਵਾਂਗੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਜਦੋਂ ਬੇਨਤੀ ਦੇ ਸ਼ਬਦ ਪੜਾਂਗੇ, ਕੰਚਨ ਨਾਰੀ ਮੈਂ ਜੀਉ ਲੁਪਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਣਰਸ ਲਾਇਆ, ਹਰ ਪ੍ਰਭ ਚੇਤਨਾ ਆਵੀ ਕਿਉਂ ਛੂਟਾ ਮੇਰੇ ਹਰ ਰਾਇਆ। ਉਂਜ ਵੈਸੇ ਜਿਨੇ ਆਪਣਾ ਨਿੱਜੀ ਜੀਵਨ ਕਮਾਉਣਾ ਹੈ, ਬੇਨਤੀਆਂ ਦੇ ਸ਼ਬਦ ਜ਼ਰੂਰ ਚੇਤੇ ਕਰਕੇ ਰੋਜ਼ ਪੜਿਆ ਕਰੇ, ਭਾਵੇਂ ਤੋਕੀ ਪੜੇ। ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ। ਪਹਿਲੀ ਮੈਂ ਬੇਨਤੀ ਕਰਾਂਗਾ, ਗਾਇਆ ਜਾਂਦਾ ਤੇ ਗੁਰੂ ਸਾਹਿਬ ਜੀ ਸ਼ਬਦ ਵਰਤਦੇ ਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਮੈਨੂੰ ਪਰਮਾਤਮਾ ਨੇ ਆਪਣੇ ਘਰ ਚ ਬੁਲਾਇਆ। ਕਹਿੰਦੇ ਢਾਡੀ ਨੂੰ ਦੋ ਚੀਜ਼ਾਂ ਲੋਕ ਦਿੰਦੇ ਸਨ। ਪਹਿਲਾਂ ਉਹਨੂੰ ਇੱਕ ਕੱਪੜਾ ਦਿੱਤਾ ਜਾਂਦਾ ਸੀ, ਇੱਕ ਉਹਨੂੰ ਖਾਣ ਨੂੰ ਭੋਜਨ ਦਿੱਤਾ ਜਾਂਦਾ ਸੀ। ਕਹਿੰਦੇ ਮੇਰੇ ਵਾਹਿਗੁਰੂ ਜਜਮਾਨ ਨੇ ਇੱਕ ਤਾਂ ਮੈਨੂੰ ਸਿਫਤ ਸਲਾਹ ਦਾ ਕੱਪੜਾ ਦੇ ਦਿੱਤਾ, ਦੂਜਾ ਨਾਮ ਦਾ ਭੋਜਨ ਦੇ ਦਿੱਤਾ, ਤੇ ਸ਼ਬਦ ਦੇ ਕੇ ਕਹਿਣ ਲੱਗੇ ਜਾ ਹੁਣ ਸਾਰੀ ਦੁਨੀਆਂ ਵਿੱਚ ਇਹਨੂੰ ਵਰਤਾ ਦੇ, ਮੈਂ ਤੇਰਾ ਅੰਦਰ ਕੀਰਤਨ ਨਾਲ ਭਰ ਦਿੱਤਾ। ਹੋਂ ਢਾਡੀ ਵੇਕਾਰ ਕਾਰੈ ਲਾਇਆ, ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਸਿਰਫ ਕਹਿ ਰਿਹਾ ਹਾਂ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਉ ਕੈ ਵਾਰ। ਇਹ ਨੀ ਵੇਖਣਾ ਅੱਜ ਦੇਣੇ ਕੇ ਰਾਤ, ਰਾਤ ਦਿਉ ਕੈ ਵਾਰ, ਧੁਰੋਂ ਭਰਮਾਇਆ, ਧੁਰ ਤੋਂ ਕਹਿ ਦਿੱਤਾ ਬਸ ਦਿਨ ਰਾਤ ਇੱਕ ਕਰ ਦਿਓ ਦੀ ਬੰਦਗੀ ਕਰ। ਰਾਤ ਦਿਉ ਕੈ ਵਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਮਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ। ਇਹ ਸ਼ਬਦ ਸਾਰੇ ਸੌਖੇ ਨੇ ਜੀ, ਅਰਥਾਂ ਦੀ ਲੋੜ ਨੀ ਇੰਨੀ। ਸਿਫਤ ਸਲਾਹ ਦਾ ਚੋਲਾ ਦਿੱਤਾ ਗੁਰੂ ਸਾਹਿਬ ਕਹਿੰਦੇ। ਭਾਈ ਸਾਹਿਬ ਕਰੇ ਦਰ ਲਿਬਾਸੇ ਬੰਦਗੀ ਸ਼ਾਹੀ ਤੋਰਾਸਤ, ਜੇ ਤੈਨੂੰ ਰੱਬ ਨੇ ਬੰਦਗੀ ਦੀ ਪੋਸ਼ਾਕ ਦੇ ਦਿੱਤੀ, ਇਹਦੇ ਸਾਹਮਣੇ ਬਾਦਸ਼ਾਹ ਦੀਆਂ ਪੋਸ਼ਾਕਾਂ ਦੀ ਕੋਈ ਕੀਮਤ ਨੀ, ਜ਼ੀਰੋ ਨੇ। ਦਰ ਲਿਬਾਸੇ ਬੰਦਗੀ ਸ਼ਾਹੀ ਤੋਰਾਸਤ, ਦੌਲਤ ਅਜ਼ਮਾ ਜਿੰਨੀ ਮਹਾਦਰਤ ਮੈਂ ਕੀਤਾ ਚੰਦਰਮਾ ਤੇ, ਮਾਈ ਦਾ ਅਰਥ ਮੱਛੀ, ਮੱਛੀ ਦਾ ਅਰਥ ਕੀਤਾ ਸੀ ਸਮੁੰਦਰ ਦੀ ਗਹਿਰਾਈ ਚ ਲੈਣ ਲਈ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਸਾਰੇ ਖਜ਼ਾਨੇ ਤੇਰੇ ਹੋ ਜਾਣਗੇ, ਭਾਵੇਂ ਤੇਰੀਆਂ ਪਾਟੀਆਂ ਲੀਰਾਂ ਨੇ, ਤੇਰੀਆਂ ਪਾਟੀਆਂ ਲੀਰਾਂ ਦਾ ਮੁਕਾਬਲਾ ਵੀ ਸ਼ਹਿਨਸ਼ਾਹ ਦੀ ਪੋਸ਼ਾਕ ਨਹੀਂ ਕਰ ਸਕੇ। ਦੇਖੋ ਉੱਥੇ ਸਤਿਗੁਰੂ ਕਹਿੰਦੇ ਮੈਨੂੰ ਸੱਚੀ ਸਿਵ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ, ਢਾਡੀ ਕਰੇ ਪਸਾਉ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਆ ਜਿਹੜਾ ਰਾਗ ਹੈ ਨਾ ਜੀ, ਸੁਰ ਜਿਹੜੀ ਹੈ, ਇਹ ਬੜੀ ਵੱਡੀ ਗੁਰੂ ਸਾਹਿਬ ਨੇ ਕਿਰਪਾ ਕੀਤੀ। ਜਿਹੜਾ ਰਾਗ ਹੈ, ਸੂਫੀ ਕਹਿੰਦੇ ਆ, ਕਹਿੰਦੇ ਨੇ ਇਹ ਅੱਲਾ ਦੀ ਸੱਦ ਹੁੰਦੀ ਹੈ ਰੂਹ ਨੂੰ। ਜਦੋਂ ਕੀਰਤਨ ਹੁੰਦਾ ਰਾਗ ਚ ਕੋਈ ਗਾ ਰਿਹਾ, ਰਾਗ ਅੱਲਾ ਦੀ ਸੱਦ, ਸੱਦ ਸਮਝੇ ਹੈ ਨਾ, ਆਵਾਜ਼ ਅੱਲਾ ਦੀ ਸੱਦ ਹੈ ਰੂਹ ਨੂੰ, ਤੇ ਰੂਹ ਨੇ ਇਹਦਾ ਜਵਾਬ ਦੇਣਾ। ਉਹਨੇ ਆਵਾਜ਼ ਮਾਰੀ ਰੂਹ ਨੂੰ, ਰੂਹ ਨੇ ਇਹਦਾ ਜਵਾਬ ਦੇਣਾ, ਤੇ ਫਕੀਰ ਨੂੰ ਪੁੱਛਿਆ ਜਵਾਬ ਕੀ, ਕਹਿਣ ਲੱਗੇ ਰਾਗ ਵਿੱਚ ਇੰਨਾ ਕੁ ਗੁੜੋਂਦ ਹੋ ਜਾਣਾ, ਸਮਾਧੀ ਵੀ ਜਾ ਕੇ ਆਪਣਾ ਆਪ ਹੀ ਗਵਾ ਦੇਣਾ। ਇਹਨੂੰ ਫਿਰ ਪੰਜਾਬੀ ਚ ਕਹੀਏ, ਰਾਗ ਅੱਲਾ ਦੀ ਆਵਾਜ਼ ਹੈ, ਇਹਦਾ ਜਵਾਬ ਸਾਡੀ ਰੂਹ ਨੇ ਦੇਣਾ, ਤੇ ਰੂਹ ਨੇ ਜਵਾਬ ਦੇਣਾ। ਸੁਣਦਿਆਂ ਸੁਣਦਿਆਂ ਰੱਬ ਦੀ ਸਿਫਤ ਇੰਨੀ ਕੁ ਮਦਹੋਸ਼ ਹੋ ਜਾਏ, ਇਹਨੂੰ ਆਪਣਾ ਆਪੇ ਹੀ ਭੁੱਲ ਜਾਓ, ਉਹਦੇ ਵਿੱਚ ਲੀਨ ਹੋ ਜਾਏ। ਹੁਣ ਅਗਲੀ ਬੇਨਤੀ, ਮੰਨ ਲਓ ਅਸੀਂ ਕਹਾਂਗੇ ਜੀ ਭਾਈ ਸਾਹਿਬ ਕਰਨਗੇ, ਇਕੱਲੇ ਕਿਵੇਂ ਗੁਣ ਗਾਈਏ? ਇੱਥੇ ਮੈਂ ਬੇਨਤੀ ਕਰਾਂਗਾ, ਬੜੇ ਸ਼ਬਦ ਐਸੇ ਨੇ ਜਿਹੜੇ ਉਹਦੇ ਗੁਣ ਗਾਏ ਜਾਂਦੇ ਆ। ਹੁਣ ਇੱਕ ਸ਼ਬਦ ਪੜੋ, ਤੁਮ ਦਾਤੇ ਤਨਾਸਰੀ ਆਗਣ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਇਹ ਕੀ ਹੈ? ਇਹ ਗੁਣ ਨੇ ਨਾ ਸਾਰੇ, ਆ ਤੇਰੇ ਗੁਣ ਨੇ। ਤੁਮ ਦਾਤੇ, ਜਦੋਂ ਇਹ ਕਹਿੰਦੇ ਆ ਤੂੰ ਦਾਤਾ ਹੈ, ਮੈਨੂੰ ਦਾਤਾਂ ਦੇਣ ਵਾਲਾ ਹੈ, ਦਾਤਾਂ ਦੇਣ ਵਾਲਿਆ ਦਾਤਾ ਮੈਂ ਤੇਰੀ ਸਿਫਤ ਕਰਨਾ ਆ। ਠਾਕੁਰ, ਤੂੰ ਮੇਰਾ ਮਾਲਿਕ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੂੰ ਮੇਰੀ ਪਾਲਣਾ ਕਰਨ ਵਾਲਾ, ਨਾਇਕ ਮੇਰਾ ਆਗੂ ਤੂੰ ਹੈ, ਮੇਰਾ ਆਗੂ ਹੋਰ ਕੋਈ ਨਹੀਂ। ਇਹ ਸਿਫਤ ਨੇ ਸਾਰੀ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਸਾਡਾ ਖਸਮ ਹੈ ਨਿਮਖ ਨਿਮਖ, ਤੁਮ ਹੀ ਪ੍ਰਤਪਾਲੋ हम बारिक तुमरे तारे आ गए साधो गोविंद के गुण गावो। मैं ता क्या भी मान लो ये मन चाहेगा भी भाई साहब कीर्तन दिन कीर्तन नहीं होंगे। तुम दाते ठाकुर प्रतिपालक नायक खसम हमारे निमक निमक तुम ही प्रतिपालो हम बारिक तुमरे तारे जे वाह एक कवन गुण कही उत्थे भी शब्द महाराज ने वरते साधो गोविंद के गुण गाओ गाए भी ते नाल कह दिता मेरी जुबान इके तेरे गुण ज्यादा ने मैं किन्ने को कहा जे वाह एक कवन गुण कही है बेशुमार बेअंत स्वामी तेरो अंत ना किन की लही है रहाओ कोट पराध हमारे खंडो ए भी गुण है साढ़े करोड़ा गुना माफ करने वाले कोट कोट पराध हमारे खंडो अनक विधि समझावो हम अज्ञान अल्प मत थोरी तुम आपन विरद रखावो तुमरी शरण तुम्हारी आसा तुम ही सज्जन सेले। मैं इदे अर्थ नहीं किते सीधा शब्द पढ़ रहे हैं मेनू यकीन कह के इन्हां लफ्जां दे आप नू अर्थां दा पता है ये सारे गुण ने हम अज्ञान अलमा थोरी तुम आपन बिरद रखावो तुमरी शरण तुम्हारी आसा तुम ही सज्जन सुले राखो राखनहार दयाला नानक करके गोले मैं तेरे घर का गुलाम हां मेनू रख ले। आप जाप साहब पढ़ दियो जी सिर्फ ध्यान दे के पढ़ लो ओदा तां आनंद ही इन्ना जिन्ने रब दे गुण गुरु गोबिंद सिंह ने गाए ने कमाल कर दिती जी हाले सारे ओ कर्म नाम ने ते गुरु साहब कहिंदे जाप साहब पढ़न वाले हो मैं सर्व नाम नहीं बोल सकदा नाम नू कोई नहीं बयान कर सकदा पर चंगे बुद्धि वालियां ने कर्म नाम रखे जदो आप पढ़दे हो नमस्तंग अकाले नमस्तंग कृपाले नमस्तंग अरूपे नमस्तंग अनूपे नमस्तंग अपेके नमस्तंग अलेखे नमस्तंग अकाए नमस्तंग अजाए नमस्तंग अगंजे नमस्तंग भंजे सारे का गुण ने नमस्तंग अकाले समय तो उपर रहन वाले तेन मत्था टेकना नमस्तंग कृपाले कृपा दे खजाने तेन मत्था टेकना नमस्तंग अरूपे रूप तो बिना तेन मत्था टेकना नमस्तंग अनूपे तेरे वर्गा कोई नहीं तेन मत्था टेकना नमस्तंग अकाए तेरी साडे वर्गी काया थोड़ी तेन मत्था टेकना नमस्तंग अजाए तेन किसे मां ने जमया नहीं तेन मत्था टेकना प्यारे गुण नहीं जदों तुसी ये पढ़ दियो सदा सचदानंद सतनंद परनासी ये सारे गुण ने के साहिब दिमाग है के हुस्न चिराग है ये की है के पाक बेऐब है के गैबुल गैब है गुरमुखो सच एवे जिन्हें गोबिंद दे गुण गाने ने एक वारी जाप साहब दे शब्दां दे अर्थां वल ध्यान दे दियो सवेरे पाठ करदिआं स्वाद आजूगा भी सिद्धियां रब नाल गल्लां कराती गुरु गोबिंद सिंह ने जदों हजूर जफरनामा लिखदे साडी तीबर इच्छा है कि बहुत जल्दी जफरनामे का मूल पाठ शुद्ध होके परशियन विच ते पंजाबी विच गुटके दे रूप विच संगत दे सामने आ जाए क्योंकि जफरनामा वो दस्तावेज है। चलो मैं दस्तावेज लफ्ज वरतन लगा किसे भी वड्डे तो वड्डे क्रांतिकारी ने वक्त दे हकूमत दे बादशाह नू नहीं ललकारिया जेड़ा कृपान नाल भी गुरु गोबिंद सिंह ने ललकारिया ते कलम नाल भी गुरु गोबिंद सिंह ने ललकारिया। जफरनामा लिखन तां कहिंदे आ कि मैं लड़ाई शुरू नहीं कीती जिन्हां लड़ाइयां लड़ियां मैं डिफेंस लई लड़ियां ने समझ गया ना जी बाल लाचार की दरमियाम दंद मैं डिफेंस लई लड़ियां पर खून चेते रखी पुत्र शहीद कर दिते सिख शहीद कर दिते खून चेते रखी हुण मैं लड़ाई शुरू कीती स्वाद ताए नूं मिटा के दिखाई हुण शुरू होनी है तेरी मेरी जंग। ते मैं कई बारी सोचना बाकी सारियां लड़ाइयां गुरु साहब के ते चढ़ के गए जी 14 लड़ाइयां हमले हुंदे ने मुकाबला करदे आ जदों नदेड़ पहुंचदे आ कहन लगे हुण तेरी मेरी गल शुरू होई है पंज तीर दे के कहिंदे ने सरहंद दी इट नाल इट खड़का दी साची मुची बंदे ने इट नाल इट खड़का दित्ती जदों उन्हें शुरू कीती औरंगजेब दी औलाद तो सांभी नहीं गई। मैं आप नूं बेनती करांगा 12 शेर सफरनामे दे और रब दे गुण गाउंदे चिट्ठी बादशाह लिख रहे मैं सिर्फ 3 क बेनती करांगा साधो गोबिंद के गुण गावो गुण गा सकने वड्डा वड्डा कह सकने सिफतां कर सकने हजूर दा बचन कमाल ए करामात खाइम करीम कमाल ए करामात खाइम करीम रजा बख्श राजिक रिहा कुन रहीम पहले जेड़ा शेर दी पहली सतर है सारी अरबी और फारसी नहीं कमाल ए करामात अरबी है कमाल ए करामात खाइम कायम दो नुकती काफ है डंडे वाली काफ नहीं कमाल ए करामात खाइम करीम ए चारे दे चारे लफ्ज़ जेड़े ने अरबी विचों ने ते अगले फारसी अरबी कठे ने ਰਜ਼ਾ ਬਖਸ਼, ਰਾਜ਼ਿਕ, ਰਿਹਾਕੁਨ, ਰਹੀਮ। ਕਦੀ ਸੋਚਿਓ, ਪਹਿਲੇ ਸਾਰੇ ਕੱਕੇ ਨਾਲ, ਅਗਲਾ ਸ਼ੇਰ ਦੀ ਅਗਲੀ ਸਤਰ ਸਾਰੀ ਰਾਰੇ ਨਾਲ। ਔਰੰਗਜ਼ੇਬ ਨੇ ਪਹਿਲੇ ਸ਼ੇਰ ਪੜਿਆ, ਉਹਨੇ ਵੇਖਿਆ ਤੁਹਾਡਾ ਏਡਾ ਵੱਡਾ ਮਹਾਨ ਕਵੀ। ਇਹਨੂੰ ਕਵਿਤਾ ਵਿੱਚ ਕਹਿੰਦੇ ਨੇ ਅਨੁਪ੍ਰਾਸ ਸ਼ਬਦ ਅਲੰਕਾਰ, ਇੱਕੋ ਅੱਖਰ ਨਾਲ। ਕਮਾਲ ਏ ਕਰਾਮਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ, ਇਹੀ ਹੈ ਤੁਮ ਦਾਤੇ ਠਾਕੁਰ ਗੁਰਦੁਆਲਕ। ਕਮਾਲ ਏ ਕਰਾਮਾਤ, ਤੂੰ ਕਰਾਮਾਤਾਂ ਦਾ, ਸ਼ਕਤੀਆਂ ਦਾ ਸ਼ਿਖਰ ਹੈ। ਤੇਰੇ ਤੋਂ ਵੱਡੀ ਤਾਕਤ ਦੁਨੀਆ ਵਿੱਚ ਕਿਸੇ ਕੋਲ ਨਹੀਂ। ਕਿਹਨੂੰ ਕਹਿ ਰਿਹਾ? ਰੱਬ ਨੂੰ। ਤੇ ਔਰੰਗਜ਼ੇਬ ਨੂੰ ਕਿਉਂ ਲਿਖਦੇ ਪਿਆ? ਕਿਉਂਕਿ ਔਰੰਗਜ਼ੇਬ ਨੂੰ ਦੱਸਣਾ ਚਾਹੁੰਦੇ ਨੇ, ਤੂੰ ਸਿੰਘਾਸਨ ਤੇ ਬੈਠ ਕੇ ਰੱਬ ਬਣਿਆ ਬੈਠਾ, ਲੋਕ ਤੈਨੂੰ ਚਿੱਠੀਆਂ ਲੱਗ ਕੇ ਤਰਲੇ ਕਰਦੇ ਆ, ਮੈਂ ਚਿੱਠੀ ਤੈਨੂੰ ਲਿਖਾਂਗਾ, ਪਰ ਮੈਂ ਸਭ ਤੋਂ ਪਹਿਲਾਂ ਰੱਬ ਦੀ ਸਿਫਤ ਕਰਾਂਗਾ। ਕਮਾਲ ਏ ਕਰਾਮਾਤ, ਤੂੰ ਕਰਾਮਾਤ ਵੀ, ਸ਼ਕਤੀਆਂ ਵੀ ਸ਼ਿਖਰ ਹੈ। ਖਾਇਮ, ਤੇਰੀ ਹਸਤੀ ਨੂੰ ਕਿਸੇ ਹਟਾ ਨਹੀਂ ਸਕਣਾ। ਕਰੀਮ, ਤੂੰ ਬਖਸ਼ਿਸ਼ ਕਰਨ ਵਾਲਾ ਹੈ। ਕਮਾਲ ਏ ਕਰਾਮਾਤ ਖਾਇਮ ਕਰੀਮ, ਰਜ਼ਾ ਬਖਸ਼, ਰਜ਼ਾ ਬਖਸ਼ ਰਾਜ਼ਿਕ, ਰਿਜ਼ਕ ਦੇਣ ਵਾਲਾ ਹੈ। ਰਿਹਾਕੁਨ, ਤੂੰ ਬੰਦ ਖਲਾਸੀ ਕਰਨ ਵਾਲਾ ਹੈ। ਰਹੀਮ, ਤੇਰੇ ਤੋਂ ਵੱਡਾ ਤਰਸ ਦਿਲ ਕੋਈ ਨਹੀਂ। ਇਹ ਸਾਰੇ ਗੁਣ ਨੇ, ਸਾਧੋ ਗੋਬਿੰਦ ਕੇ ਗੁਣ ਗਾਓ। ਕਮਾਲ ਏ ਕਰਾਮਾਤ ਖਾਇਮ ਕਰੀਮ, ਰਜ਼ਾ ਬਖਸ਼ ਰਾਜ਼ਿਕ ਰਿਹਾਕੁਨ ਰਹੀਮ, ਅਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ। ਅਮਾਂ ਬਖਸ਼, ਅਮਾਂ ਮੀਨ ਸ਼ਰਨ, ਅਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ। ਸ਼ਰਨ ਬਖਸ਼ਣ ਵਾਲਿਆ, ਆਪਣੀ ਸ਼ਰਨ ਸ਼ਬਦ ਸਮਝਣੇ ਨਾ, ਆਪਣੀ ਸ਼ਰਨ ਵਿੱਚ ਰੱਖਣ ਵਾਲਿਆ। ਦਸਤੰਗੀਰ, ਦਸਤੰਗੀਰ ਦਾ ਅਰਥ ਹੁੰਦਾ ਹੱਥ ਪਕੜਨ ਵਾਲਾ, ਜਿਹਨੂੰ ਅਸੀਂ ਦਸਤਗੀਰ ਕਹਿੰਦੇ, ਇਹਦਾ ਵੀ ਅਰਥ ਹੱਥ ਪਕੜਨ ਵਾਲਾ। ਅਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਾਤਾ ਬਖਸ਼, ਤੂੰ ਗੁਨਾਹ ਬਖਸ਼ਣ ਵਾਲਾ, ਇਹ ਵੀ ਤੇਰਾ ਗੁਣ ਹੈ ਇੱਕ। ਖਾਤਾ ਬਖਸ਼, ਰੋਜ਼ੀ ਦੇਖੋ, ਤੂੰ ਰਿਜ਼ਕ ਦੇਣਾ। ਦਿਲ ਪਜ਼ੀਰ, ਪਜ਼ੀਰ ਦਾ ਅਰਥ ਹੈ ਪਿਆਰਾ, ਜਿੰਨੇ ਮਰਜ਼ੀ ਬੰਦਾ ਗੁਨਾਹ ਕਰ ਲੈ, ਜਦੋਂ ਤੇਰੇ ਸਾਹਮਣੇ ਰੋਂਦਾ, ਤੂੰ ਇੰਨਾ ਦਿਲੋਂ ਪਿਆਰ ਕਰਨਾ, ਉਹਦਾ ਫਿਰ ਹੱਥ ਪਕੜ ਲੈਣਾ। ਕਮਾਲ ਏ ਕਰਾਮਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਿਕ ਰਿਹਾਕੁਨ ਰਹੀਮ, ਆਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼, ਰੋਜ਼ੀ ਦੇਖੋ ਦਿਲ ਪਜ਼ੀਰ, ਸ਼ਹਿਨ ਸ਼ਾਹ ਖੂਬੀ ਦੇਹੋ ਰਾਹਨ ਮੂੰਹ। ਵਾਹ ਵਾਹ ਜੀ, ਸ਼ਹਿਨ ਸ਼ਾਹ ਦਾ ਅਰਥ ਬਾਦਸ਼ਾਹ ਹੁੰਦਾ ਹੈ ਨਾ। ਖੂਬੀ ਦਾ ਅਰਥ ਹੈ ਗੁਣ, ਰਾਹਨ ਮੂੰਹ ਦਾ ਅਰਥ ਹੈ ਅਗਵਾਈ ਕਰਨ ਵਾਲਾ। ਹਜ਼ੂਰ ਕਹਿੰਦੇ, ਪਰਮਾਤਮਾ ਮੇਰੇ ਅੱਲਾ ਰੱਬ ਜੀ, ਆ ਬਾਦਸ਼ਾਹ ਨੂੰ ਅਕਲ ਤੂੰ ਦੇਣ ਵਾਲਾ ਬੇਅਕਲਿਆਂ ਨੂੰ। ਸ਼ਹਿਨ ਸ਼ਾਹ ਖੂਬੀ ਦੇਹੋ, ਗੁਣ ਦੇਣਾ ਤੂੰ, ਰਾਹਨ ਮੂੰਹ ਤੂੰ ਇਹਨਾਂ ਦੀ ਅਗਵਾਈ ਕਰਨ ਵਾਲਾ ਹੈ ਕਿ ਬੇਗੁਨੋ, ਬੇਚੂਨ, ਬੇਨਮੂ, ਬੇਗੁਨੋ, ਬੇਚੂਨੋ, ਚੂ ਬੇਨਮੂ, ਬੇਗੁਨੋ, ਤੇਰੀ ਤੂੰ ਉਪਮਾ ਤੂੰ ਰਹਿਤ ਹੈ, ਤੇਰਾ ਰੰਗ ਕੋਈ ਨਹੀਂ, ਸੱਚ ਐਵੇਂ ਬੇਨਮੂ, ਤੂੰ ਅਨਾਮ ਹੈ, ਨਾਮ ਤੂੰ ਰਹਿਤ, ਤੇਰਾ ਕੋਈ ਨਾਮ ਨਹੀਂ ਲੈ ਸਕਦਾ। ਇਹ ਕੀ ਹੈ? ਇਹ ਸਾਰੇ ਪਰਮਾਤਮਾ ਦੇ ਗੁਣ ਨੇ। ਗੁਰਮੁਖੋ, ਇਹ ਸੰਸੇ ਚ ਨਾ ਪਿਆ ਜੇ ਹੁਣ ਸਾਡੀਆਂ ਸਮੱਸਿਆ, ਵੀ ਵਾਹਿਗੁਰੂ ਸ਼ਬਦ ਪੜ੍ਹਨਾ ਤੇ ਬਾਣੀ ਦਾ ਕੋਈ ਫਾਇਦਾ ਨਹੀਂ। ਬਾਣੀ ਵਾਲਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਹੀ ਜਾਂਦੇ ਆ। ਸੱਚੀ ਮੈਂ ਕਹਿੰਦਾ ਵੀ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਉਦੋਂ ਰੱਬ ਦੇ ਗੁਣ ਗਾਏ ਜਾ ਰਹੇ ਆ, ਉਹਦੇ ਗੀਤ ਗਾਏ ਜਾ ਰਹੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਕਹਿ ਰਹੇ ਨੇ, ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਸਿਰਫ ਦੋ ਤੋਂ ਕਈ ਕਰ ਸਕਿਆ, ਮਾਨਸ ਜਨਮ ਅਮੋਲਕ ਪਾਇਓ, ਬੜੀ ਮੁਸ਼ਕਲ ਨਾਲ ਮਿਲਿਆ, ਅਮੋਲਕ ਹੈ, ਬਿਰਥਾ ਕਾਹੇ ਗਵਾਵੋ। ਕਿਉਂ ਵੇਸਟ ਕਰਨੇ, ਕਿਉਂ ਅਕਾਰਥ ਕਰੇ? ਇਸੇ ਕਰਕੇ ਪਹਿਲਾ ਸਲੋਕ ਵੀ ਇਹ ਵੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀ। ਬੜੇ ਕਿਰਪਾਲੂ ਨੇ, ਝਿੜਕ ਨਹੀਂ ਮਾਰੀ, ਕਹਿੰਦੇ ਚੱਲ ਜੇ ਨਹੀਂ ਗਾਇਆ ਅੱਜ ਹੀ ਗਾ ਲੈ। ਗੁਰੂ ਸਾਹਿਬ ਕਿਵੇਂ ਗਾਈਏ? ਕਹਿੰਦੇ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨ, ਜੇ ਬਿਦ ਜਲ ਕੋ ਮੀਨ, ਸਾਧੋ ਗੋਬਿੰਦ ਕੇ ਗੁਣ ਗਾਓ। ਇਸ ਤਰ੍ਹਾਂ ਗਾਓ, ਸਾਧੋ ਗੋਬਿੰਦ ਕੇ ਗੁਣ ਗਾਓ, ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਰਹਾਓ। ਪਤਿਤ ਪੁਨੀਤ, ਬੜਾ ਵੱਡਾ ਧੀਰੇ ਦਿੱਤਾ, ਤੂੰ ਇਸ ਕਰਕੇ ਨੀ ਗੁਣ ਗਾ ਰਿਹਾ ਵੀ ਮੈਂ ਪਾਪ ਕੀਤੇ ਆ, ਮੈਂ ਬੜੇ ਨੀਚ ਕਰਮ ਕੀਤੇ ਆ। ਗੁਰਮੁਖੋ, ਬੰਦਾ ਗਲਤੀ ਕਰਦਾ, ਬੰਦਾ ਨਹੀਂ ਬਖਸ਼ਦਾ, ਕਿੰਨੀਆਂ ਅਦ੍ਰਿਸ਼ਟ ਗਲਤੀਆਂ ਕਰਨੀਆਂ, ਸਿਰਫ ਸਾਨੂੰ ਪਤਾ ਹੁੰਦਾ ਰੱਬ ਬਖਸ਼ ਦਿੰਦਾ, ਬੰਦੇ ਦੇ ਹੱਥ ਵਿੱਚ ਲੈ ਤੇ ਸਭ ਕੁਝ ਖਤਮ ਕਰਕੇ ਰੱਖ ਦੇ। ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ। ਤੂੰ ਪਤਿਤ ਹੋ ਗਿਆ, ਕਿਉਂ ਨੀ ਆਉਂਦਾ ਗੁਰਦੁਆਰੇ? ਜੇ ਤੂੰ ਪਤਿਤ ਹੋ ਗਿਆ ਤਾਂ ਵੀ ਘਬਰਾ ਨਾ, ਉਸ ਗੋਬਿੰਦ ਕੋਲ ਇੰਨੀ ਕੁ ਤਾਕਤ ਹੈ, ਉਹ ਪਤਿਤਾਂ ਨੂੰ ਵੀ ਪਵਿੱਤਰ ਕਰ ਦਿੰਦਾ ਜਿਹੜੇ ਨਾਮ ਜਪਣ ਲੱਗ ਪੈਂਦੇ। ਦੀਨ, ਦੀਨ ਦਾ ਲਫ਼ਜ਼ੀ ਅਰਥ ਮਜ਼ਲੂਮ ਵੀ ਹੁੰਦਾ, ਦੀਨ ਦਾ ਅਰਥ ਧਰਮ ਵੀ ਹੈ, ਇੱਥੇ ਦੀਨ ਦਾ ਅਰਥ ਹੈ ਗਰੀਬ। ਪਤਿਤ ਪੁਨੀਤ, ਦੀਨ ਬੰਦ, ਤੇਰੇ ਅੰਦਰ ਇਹ ਹਿੰਮਤ ਆ ਕਿ ਮੈਂ ਗਰੀਬ ਹਾਂ, ਇੱਥੇ ਐਡੇ ਲੋਕ ਆਏ ਹੋਣਗੇ, ਅਮੀਰ ਆਏ ਹੋਣਗੇ, ਕਹਿੰਦੇ ਨਹੀਂ ਉਹ ਗਰੀਬਾਂ ਦਾ ਵੀ। ਤੋ ਇਹ ਨਾ ਹੀਨਤਾ ਲਈ ਕਿ ਕਿਸੇ ਨੇ ਇੰਨੀ ਮਾਇਆ ਦੇ ਦਿੱਤੀ, ਇੰਨਾ ਕੁਝ ਗੁਰਦੁਆਰੇ ਦੇ ਦਿੱਤਾ, ਇੰਨਾ ਲੰਗਰ ਲਾ ਦਿੱਤਾ, ਆਹ ਕੁਛ ਕਰਤਾ, ਤੂੰ ਕਿਉਂ ਘਬਰਾਨਾ? ਉਹ ਅਮੀਰ ਨਿਵਾਜ ਨੀ, ਉਹ ਗਰੀਬ ਨਿਵਾਜ, ਉਹ ਦੀਨ ਬੰਦ ਹੈ, ਦੀਨ ਬੰਦ ਗਰੀਬਾਂ ਦਾ, ਜਿਹਨੂੰ ਗੁਰੂ ਜੀ ਕਹਿੰਦੇ ਆ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਤ ਹੈ ਛਤਰ ਤਰੇ। ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ, ਮੇਰੇ ਤੋਂ ਕੋਈ ਲਫ਼ਜ਼ ਤਲਫ਼ਜ਼ ਬੋਲਦਿਆਂ ਜੇ ਕਿਸੇ ਨੂੰ ਨਾ ਚੰਗਾ ਲੱਗਾ ਬਖਸ਼ ਦਿਆ ਜੇ।
2: ਸਤਨਾਮ ਸ੍ਰੀ ਵਾਹਿ ਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ।
1: ਗੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
3: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210, 2323, 32nd Avenue, ਨੌਰਥ ਈਸਟ, ਕੈਲਗਰੀ।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦੀਨ ਦਿਆਲ ਪਤਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਸਤਸੰਗਤ ਕਰਨ ਦਾ ਭਾਗਾਂ ਭਰਿਆ ਸਮਾਂ ਸ੍ਰੀ ਵਾਹਿਗੁਰੂ ਜੀ ਕੀ ਅਪਾਰ ਕਿਰਪਾ ਦੇ ਸਦਕਾ ਪ੍ਰਾਪਤ ਹੋ ਰਿਹਾ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕੇ ਚੌਥੇ ਸਰੂਪ, ਬੇਅੰਤ ਬਖਸ਼ਿਸ਼ਾਂ ਦੇ ਭੰਡਾਰ, ਬੇਅੰਤ ਵਡਿਆਈਆਂ ਦੇ ਮਾਲਕ ਸੋਢੀ ਸੁਲਤਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਾ ਅੱਜ ਜੋਤੀ ਜੋਤ ਸਮਾਉਣ ਦਾ ਦਿਵਸ ਹੈ, ਦਿਹਾੜਾ ਹੈ। ਧੰਨ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਪੰਜਾਬ ਦੇ ਪ੍ਰਸਿੱਧ ਸ਼ਹਿਰ ਲਾਹੌਰ ਵਿਖੇ ਚੂਨਾ ਮੰਡੀ ਮਹੱਲੇ ਵਿੱਚ ਸੋਢੀ ਕੁਲ ਵਿੱਚ ਪਿਤਾ ਬਾਬਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਕੱਤਕ ਵਦੀ ਦੂਜ ਸੰਮਤ 1591 ਬਿਕਰਮੀ ਨੂੰ ਆਪ ਜੀ ਨੇ ਅਵਤਾਰ ਧਾਰਨ ਕੀਤਾ। ਸਮੇਂ ਦੇ ਨਾਲ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਚਰਨ ਸਰਣ ਪ੍ਰਾਪਤ ਹੋਈ। ਗੋਇੰਦਵਾਲ ਸਾਹਿਬ ਵਿਖੇ ਤੀਸਰੇ ਪਾਤਸ਼ਾਹ ਜੀ ਕੀ ਪਾਵਨ ਹਜ਼ੂਰੀ ਦੇ ਵਿੱਚ ਆਪਣਾ ਆਪਾ ਸੰਪੂਰਨ ਤੌਰ 'ਤੇ ਗੁਰਚਰਨਾਂ ਨੂੰ ਅਰਪਣ ਕੀਤਾ। ਬੜੇ ਪ੍ਰੇਮ ਅਤੇ ਬੜੀ ਨਿਮਰਤਾ ਦੇ ਨਾਲ ਗੁਰੂ ਘਰ ਦੇ ਵਿੱਚ ਬੇਅੰਤ ਸੇਵਾਵਾਂ ਨਿਭਾਈਆਂ। ਸ੍ਰੀ ਬੌਲੀ ਸਾਹਿਬ ਦੀ ਚੱਲਦੀ ਸੇਵਾ ਦੇ ਵਿੱਚ ਟੋਕਰੀ ਢੋਣ ਦੀ ਸੇਵਾ, ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਕੀਆਂ ਸੰਗਤਾਂ ਨੂੰ ਗਰਮੀਆਂ ਦੇ ਮੌਸਮ ਵਿੱਚ ਪੱਖਾ ਝੱਲਣ ਦੀ ਸੇਵਾ, ਬੇਅੰਤ ਤਰ੍ਹਾਂ ਦੀ ਸੇਵਾ ਆਪ ਜੀ ਨੇ ਬੜੀ ਲਗਨ ਨਾਲ ਤਨੋ ਮਨੋ ਹੋ ਕੇ ਕੀਤੀ। ਔਰ ਉਹ ਸੇਵਾ ਕਰਦਿਆਂ ਕਰਦਿਆਂ ਹੋਇਆਂ, ਸਿਮਰਨ ਬੰਦਗੀ ਵਿੱਚ ਲੀਨ ਹੋਇਆ ਹੋਇਆਂ, ਧੰਨ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਐਸੇ ਪ੍ਰਵਾਨ ਹੋਏ ਕਿ ਤੀਸਰੇ ਪਾਤਸ਼ਾਹ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਦੇ ਨਾਲ ਕੀਤਾ। ਗੋਇੰਦਵਾਲ ਸਾਹਿਬ ਵਿਖੇ ਹੀ 1610 ਬਿਕਰਮੀ ਸੰਮਤ ਵਿੱਚ ਆਪ ਜੀ ਦਾ ਵਿਵਾਹ ਕਾਰਜ, ਆਨੰਦ ਕਾਰਜ ਬੀਬੀ ਭਾਨੀ ਜੀ ਕੇ ਨਾਲ ਹੋਇਆ। ਭਾਵੇਂ ਗੁਰੂ ਘਰ ਦੇ ਨਾਲ ਬੜੀ ਅਹਿਮ ਸੰਸਾਰਿਕ ਰਿਸ਼ਤੇਦਾਰੀ ਜੁੜੀ ਹੈ, ਪਰ ਸੇਵਾ ਵਾਲੀ ਬਿਰਤੀ ਵਿੱਚ, ਨਿਮਰਤਾ ਵਿੱਚ, ਨਿਰਮਾਣਤਾ ਵਿੱਚ ਕੋਈ ਘਾਟ ਨਹੀਂ ਆਈ, ਬਲਕਿ ਪਹਿਲਾਂ ਨਾਲੋਂ ਵੀ ਨਿਮਰਤਾ ਵਧੀ, ਸੇਵਾ ਭਾਵਨਾ ਵਧੀ। ਔਰ ਗੁਰੂ ਘਰ ਦੇ ਇਉਂ ਅਹਿਮ ਰਿਸ਼ਤੇਦਾਰ ਹੁੰਦਿਆਂ ਹੋਇਆਂ ਵੀ

ਛੱਡ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਦਾ ਸਿੰਘਾਸਣ ਬਖਸ਼ਿਸ਼ ਕੀਤਾ ਔਰ ਸੰਸਾਰ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਪੰਚਮ ਪਾਤਸ਼ਾਹ ਜੀ ਕੇ ਪਵਿੱਤਰ ਮੋਢਿਆਂ ਦੇ ਉੱਪਰ ਪਾਈ। ਸਾਧ ਸੰਗਤ ਜੀ, ਇਹ ਜੋ ਗੁਰੂ ਘਰ ਹੈ ਔਰ ਗੁਰਤਾ ਦੀ ਮਹਾਨ ਵਡਿਆਈ ਹੈ, ਇਹ ਕੋਈ ਦੁਨੀਆਂ ਦੇ ਰਾਜ ਭਾਗ ਦੀ ਤਰ੍ਹਾਂ ਨਹੀਂ ਕਿ ਜਿਵੇਂ ਕੋਈ ਰਾਜਾ ਮਹਾਰਾਜਾ ਉਸਦੇ ਚਲਾਣੇ ਉਪਰੰਤ ਉਸਦਾ ਵੱਡਾ ਪੁੱਤਰ ਰਾਜ ਤਖਤ ਦਾ ਹੱਕਦਾਰ ਮੰਨਿਆ ਜਾਂਦਾ ਸੀ। ਆਪਾਂ ਪਿੱਛੋਂ ਤੱਕ ਦੇ ਆਈਏ ਗੁਰੂ ਕਾ ਇਤਿਹਾਸ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਧੁਰੋਂ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤੱਖ ਸਰੂਪ ਗੁਰਤਾ ਦੀ ਅਗੰਮੀ ਜੋਤ ਲੈ ਕੇ ਸੰਸਾਰ ਵਿੱਚ ਪ੍ਰਗਟ ਹੋਏ, ਪਰ ਅਗਾਂਹ ਸੰਸਾਰ ਦਾ ਪਾਰ ਉਤਾਰਾ ਕਰਨ ਦੀ ਇਹ ਮਹਾਨ ਜ਼ਿੰਮੇਵਾਰੀ ਆਪਣੇ ਦੋਹਾਂ ਪੁੱਤਰਾਂ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਵਿੱਚੋਂ ਕਿਸੇ ਨੂੰ ਨਹੀਂ ਬਖਸ਼ੀ, ਬਲਕਿ ਆਪ ਜੀ ਕੇ ਦਰ ਤੇ ਨਿਮਰਤਾ ਨਿਰਮਾਣਤਾ ਨਾਲ ਸੇਵਾ ਕਰਨ ਵਾਲੇ ਆਪਣੇ ਪਰਮ ਸੇਵਕ ਭਾਈ ਲਹਿਣਾ ਜੀ ਨੂੰ ਗੁਰਤਾ ਦੀ ਦਾਤ ਬਖਸ਼ਿਸ਼ ਕਰਕੇ ਉਹਨਾਂ ਨੂੰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਬਣਾਇਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੀ ਦੋ ਸਾਹਿਬਜ਼ਾਦੇ ਬਾਬਾ ਦਾਤੂ ਜੀ ਬਾਬਾ ਦਾਸੂ ਜੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹ ਦਾਤ ਨਹੀਂ ਬਖਸ਼ੀ। ਆਪਣੇ ਦਰ ਦੇ ਪਰਮ ਸੇਵਕ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਵਿੱਤਰ ਹਿਰਦੇ ਵਿੱਚ ਗੁਰਤਾ ਦੀ ਜੋਤ ਅਸਥਾਪਨ ਕੀਤੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ, ਬੜੇ ਤਪੱਸਵੀ ਆਤਮਿਕ ਗਿਆਨ ਦੀ ਪ੍ਰਾਪਤੀ ਵਾਲੇ, ਪਰ ਸਤਿਗੁਰੂ ਅਮਰਦਾਸ ਜੀ ਨੇ ਵੀ ਦੋਹਾਂ ਪੁੱਤਰਾਂ ਨੂੰ ਛੱਡ ਕੇ ਗੁਰਤਾ ਦਾ ਤਖਤ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤਾ। ਭਗਤ ਕਬੀਰ ਜੀ ਦੇ ਸਲੋਕਾਂ ਵਿੱਚ ਪਾਵਨ ਬਚਨ ਨੇ, ਕਬੀਰ ਬਾਂਸ ਵਡਾਈ ਬੂਡਿਆ ਇਉਂ ਮਤ ਡੂਬਹ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਜਿੱਥੇ ਚੰਦਨ ਦਾ ਦਰਖਤ ਪੈਦਾ ਹੋਵੇ ਉਹਦੇ ਪ੍ਰਭਾਵ ਨਾਲ, ਉਹਦੀ ਸੁਗੰਧੀ ਦੇ ਪ੍ਰਭਾਵ ਨਾਲ ਆਲੇ ਦੁਆਲੇ ਦੀ ਸਾਰੀ ਬਨਸਪਤੀ ਦੂਰ ਦੂਰ ਤੱਕ ਸੁਗੰਧਿਤ ਹੋ ਜਾਂਦੀ ਹੈ, ਚੰਦਨ ਦਾ ਰੂਪ ਧਾਰਨ ਕਰ ਲੈਂਦੀ ਹੈ। ਪਰ ਬਾਂਸ ਦਾ ਬੂਟਾ ਭਾਵੇਂ ਚੰਦਨ ਦੇ ਅਤਿਅੰਤ ਨੇੜੇ ਵੱਸਦਾ ਹੋਵੇ, ਉਹ ਚੰਦਨ ਦੀ ਸੁਗੰਧੀ ਨੂੰ ਧਾਰਨ ਨਹੀਂ ਕਰ ਸਕਦਾ, ਇਹ ਉਹਦੇ ਵਿੱਚ ਔਗਣ ਹੈ। ਪ੍ਰਿਥੀ ਚੰਦ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕੇ ਦੋਹਤੇ ਹਨ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕੇ ਪੁੱਤਰ ਹਨ। ਗੋਇੰਦਵਾਲ ਸਾਹਿਬ ਗੁਰੂ ਘਰ ਵਿਖੇ ਹੀ ਲਾਲਣ ਪਾਲਣ ਹੋਇਆ, ਗੁਰੂ ਘਰ ਦੀ ਮਰਿਆਦਾ ਨੂੰ, ਗੁਰੂ ਘਰ ਦੀਆਂ ਵਡਿਆਈਆਂ ਨੂੰ ਅੱਖੀਂ ਤੱਕਿਆ, ਹੱਡੀ ਹੰਢਾਇਆ, ਪਰ ਉਹ ਗੁਰੂ ਉੱਪਰ ਸ਼ਰਧਾ ਦੀ, ਪ੍ਰੇਮ ਦੀ, ਭਾਉ ਭਗਤੀ ਦੀ ਜਿਹੜੀ ਮਹਾਨ ਦਾਤ ਸੁਗੰਧੀ ਸੀ ਉਹਨੂੰ ਪ੍ਰਾਪਤ ਨਾ ਕਰ ਸਕੇ, ਸਾਰਾ ਮਨ ਟੇਢਤਾਈ ਦੇ ਵਿੱਚ ਤੇ ਖੋਟ ਦੇ ਵਿੱਚ ਹੀ ਰਿਹਾ। ਪਿਤਾ ਸਤਿਗੁਰੂ ਰਾਮਦਾਸ ਜੀ ਕੇ ਕੋਲ ਸੰਗਤ ਦੀ ਸੰਭਾਲ, ਹਰ ਤਰ੍ਹਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਵੀ ਉਹ ਮਨ ਦਾ ਜਿਹੜਾ ਖੋਟਪਣਾ ਸੀ ਉਹ ਦੂਰ ਨਾ ਹੋਇਆ, ਤੇ ਇਉਂ ਗੁਰਤਾ ਨੂੰ ਦੁਨਿਆਵੀ ਰਾਜ ਭਾਗ ਦੀ ਤਰ੍ਹਾਂ ਹੀ ਸਮਝ ਬੈਠੇ ਸੀ ਕਿ ਪਿਤਾ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਅਗਾਂਹ ਇਸ ਗੁਰਤਾ ਦੇ ਤਖਤ 'ਤੇ ਮੇਰਾ ਹੱਕ ਬਣਦਾ। ਪਰ ਇਹ ਦਾਅਵਾ ਕਦੇ ਵੀ ਗੁਰਮਤ ਦੇ ਅਨੁਕੂਲ ਨਹੀਂ, ਕਦੇ ਵੀ ਸਹੀ ਨਹੀਂ। ਤਖਤ ਰਾਜਾ ਸੋਭ ਹੈ ਜੇ ਤਖਤ ਹੈ ਲਾਇਕ ਹੋਈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਲਾਇਕ ਨੇ, ਗੁਰਤਾ ਦੇ ਤਖਤ 'ਤੇ ਸੁਭਾਏ ਮਾਨ ਹੋਏ। ਇਤਿਹਾਸ ਦੱਸਦਾ ਕਿ ਪ੍ਰਿਥੀ ਚੰਦ ਨੇ ਪਹਿਲਾਂ ਤਾਂ ਬਾਬਾ ਬੁੱਢਾ ਜੀ ਨੂੰ ਉੱਚਾ ਨੀਵਾਂ ਬੋਲਿਆ, ਫਿਰ ਆਪਣੇ ਪਿਤਾ ਸਤਿਗੁਰਾਂ ਦਾ ਸਤਿਕਾਰ ਵੀ ਭੁੱਲ ਗਿਆ ਅਤੇ ਸਤਿਗੁਰੂ ਰਾਮਦਾਸ ਜੀ ਦੇ ਨਾਲ ਵੀ ਝਗੜਾ ਕੀਤਾ। ਤਦੋਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰੰਗ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਸੀ, ਕਾਹੇ ਪੂਤ ਝਗੜਤ ਹਉ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹਹੋ ਤਿੰਨ ਸਿਓ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹਹੋ ਸੋ ਧਨ ਕਿਸੈ ਨਾ ਆਪ, ਖਿਨਮਹਿ ਛੋਟ ਜਾਏ ਵਿਖਿਆ ਰਸ ਤਉ ਲਾਗੈ ਸੰਤਾਪ। ਸੋ ਇਹ ਪਾਵਨ ਬਚਨ ਜਦੋਂ ਉਚਾਰਨ ਕਰਦਿਆਂ ਹੋਇਆਂ
ਅਖੀਰਲੀ ਪੰਕਤੀ ਕਹੀ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੋ ਤੋ ਜਾਏ ਸੰਤਾਪ। ਪ੍ਰਿਥੀ ਚੰਦ ਤੈਨੂੰ ਉਪਦੇਸ਼ ਦਿੰਦੇ ਤੈਨੂੰ ਸਮਝਾਉਂਦੇ ਆ, ਜੇ ਤੂੰ ਸਮਝ ਜਾਵੇਂ ਤਾਂ ਤੇਰੇ ਮਨ ਦਾ ਸੰਤਾਪ ਮਿਟ ਜਾਵੇ। ਸਮਝਣ ਦੀ ਬਜਾਏ ਅੱਗੋਂ ਹੋਰ ਤਮਕ ਕੇ ਹੋਰ ਕ੍ਰੋਧ ਵਿੱਚ ਆ ਕੇ ਕਹਿਣ ਲੱਗਾ ਕਿ ਚੰਗਾ ਮੈਨੂੰ ਉਪਦੇਸ਼ ਦਿੰਦੇ ਹੋ, ਪਹਿਲਾਂ ਮੇਰਾ ਹੱਕ ਮੇਰੇ ਤੋਂ ਛੋਟੇ ਨੂੰ ਦੇ ਦਿੱਤਾ ਅਤੇ ਹੁਣ ਉਪਦੇਸ਼ ਦੇ ਰਹੇ ਹੋ, ਹੁਣ ਮੈਂ ਬੜਾ ਸਮਝਾਂਗਾ। ਨਾਲ ਧਮਕੀਆਂ ਦੇਣ ਲੱਗਾ, ਮੇਰੀ ਬੜੀ ਉੱਪਰ ਤੱਕ ਪਹੁੰਚ ਹੈ, ਰਾਜ ਦਰਬਾਰ ਤੱਕ ਅਹਿਲਕਾਰ ਜਿਹੜੇ ਨੇ ਉਹਨਾਂ ਤੱਕ ਮੇਰੀ ਪਹੁੰਚ ਹੈ, ਮੈਂ ਉਹਨਾਂ ਦੀ ਮਦਦ ਲੈ ਕੇ ਸਤਿਗੁਰੂ ਅਰਜਨ ਦੇਵ ਜੀ ਦਾ ਨਾਮ ਉਹਨੇ ਛੁਟਿਆ ਕੇ ਲਿਆ ਕਿ ਮੈਂ ਅਰਜਨ ਨੂੰ ਗ੍ਰਿਫਤਾਰ ਕਰਵਾ ਦੇਵਾਂਗਾ, ਫੜਾ ਦੇਵਾਂਗਾ, ਕੈਦ ਵਿੱਚ ਪਾ ਦੇਵਾਂਗਾ ਅਤੇ ਗੁਰਤਾ ਦੇ ਤਖ਼ਤ 'ਤੇ ਕਬਜ਼ਾ ਕਰ ਲਵਾਂਗਾ, ਫਿਰ ਤੁਹਾਡੀ ਕੀਤੀ ਦਾ ਮੁੱਲ ਕੀ ਰਹਿ ਜਾਵੇਗਾ। ਤਦੋਂ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਸ਼ਬਦ ਉਚਾਰਿਆ ਸੀ, ਤਿਨੀ ਅੰਤਰ ਹਰ ਆਰਾਧਿਆ ਜਿਨ ਕਉ ਤੁਰ ਲਿਖਿਆ ਲਿਖਤ ਲਿਲਾਰਾ, ਤਿਨਕੀ ਬਖੀਲੀ ਕੋਈ ਕਿਆ ਕਰੇ, ਜਿਨਕਾ ਅੰਗ ਕਰੇ ਮੇਰਾ ਹਰ ਕਰਤਾਰਾ। ਭਾਈ ਜਿਨ੍ਹਾਂ ਦਾ ਪੱਖ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਰੇ ਉਹਨਾਂ ਦਾ ਭਲਾ ਕੀ ਵਿਗਾੜ ਸਕਦਾ ਹੈ। ਇਸ ਸ਼ਬਦ ਦੇ ਅਖੀਰ ਵਿੱਚ ਫਿਰ ਮਹਾਰਾਜ ਨੇ ਇਹ ਬਚਨ ਕੀਤੇ ਕਿ ਚਹੋ ਪੀੜੀ ਆਦਿ ਜੁਗਾਦ ਬਖੀਲੀ ਕਿਨੈ ਨਾ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਪ੍ਰਿਥੀ ਚੰਦ ਫਿਰ ਵੀ ਨਾ ਸਮਝਿਆ, ਉਹਦੇ ਕਰਮਾਂ ਵਿੱਚ ਹੀ ਸਮਝਣਾ ਹੈ ਨਹੀਂ ਸੀ। ਸਮੇਂ ਦੀ ਵਿਚਾਰ ਕਰਦਿਆਂ ਇੱਥੇ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਦਾ ਤਖ਼ਤ ਦੇ ਕੇ ਗੁਰਤਾ 'ਤੇ ਸੁਭਾਏ ਮਾਨ ਕਰਨ ਉਪਰੰਤ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਗੋਇੰਦਵਾਲ ਸਾਹਿਬ ਨੂੰ ਚਾਲੇ ਪਾਏ। ਗੋਇੰਦਵਾਲ ਸਾਹਿਬ ਆਪ ਜੀ ਨੇ ਇੱਕ ਰਾਤ ਬਤੀਤ ਕੀਤੀ। ਸਾਰੇ ਭੱਲਿਆਂ ਦੀ ਕੁਲ ਨੂੰ ਸਤਿਗੁਰੂ ਅਮਰਦਾਸ ਜੀ ਕੇ ਪਰਿਵਾਰ ਨੂੰ ਮਿਲੇ, ਬਚਨ ਬਿਲਾਸ ਹੋਏ। ਅਗਲਾ ਦਿਨ ਜਿਹੜਾ ਸਾਧ ਸੰਗਤ ਜੀ ਭਾਦਰੋਂ ਸੁਦੀ ਤੀਜ ਦਾ ਆਇਆ, ਸੋ ਇਸ ਦਿਹਾੜੇ 1638 ਬਿਕਰਮੀ ਨੂੰ ਆਪਣੀ ਮੌਜ ਮੁਤਾਬਕ ਆਪਣੀ ਸਵੈ ਇੱਛਾ ਦੇ ਨਾਲ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਚ ਭੂਤਕ ਸਰੀਰ ਦਾ ਤਿਆਗ ਕੀਤਾ, ਜੋਤੀ ਜੋਤ ਸਮਾਏ। ਤਾਂ ਹੀ ਭੱਟਾਂ ਨੇ ਇਹ ਬਚਨ ਕਹੇ ਕਿ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਓ। ਵਾਹਿਗੁਰੂ ਕੀ ਰਜਾ ਵਿੱਚ ਆਪ ਗਏ ਨੇ, ਸੋ ਦੇਵਪੁਰੀ ਨੂੰ ਆਪ ਜੋਤੀ ਜੋਤ ਸਮਾਏ ਨੇ, ਜਨਮ ਮਰਨ ਤੋਂ ਰਹਿਤ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਇਉਂ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਵਿਖੇ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਏ ਔਰ ਸਮੁੱਚੇ ਪਰਿਵਾਰ ਦੀ ਸੰਮਤੀ ਦੇ ਨਾਲ ਉੱਥੇ ਹੀ ਬਿਆਸ ਦਰਿਆ ਦੇ ਕਿਨਾਰੇ ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਰਮ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ, ਸੋ ਉਸ ਦੇ ਨਜ਼ਦੀਕ ਹੀ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਕੇ ਪਰਮ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਆਪਣੇ ਹੱਥੀਂ ਕੀਤਾ। ਧੰਨ ਹਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਜਿਹ ਪਿਖਤ ਅਤ ਹੋਏ ਰਹੱਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ। ਜਿਨ੍ਹਾਂ ਦੇ ਦਰਸ਼ਨ ਕਰਦਿਆਂ ਹੀ ਸ਼ਰਧਾਲੂ ਪ੍ਰੇਮੀ ਸੰਗਤਾਂ ਦੇ ਮਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਸੰਤਾਂ ਦਾ ਧਰਮੀਆਂ ਦਾ ਸਹਾਰਾ ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸੰਗਤਾਂ ਸਤਿਗੁਰੂ ਰਾਮਦਾਸ ਜੀ ਕਾ ਜੋਤੀ ਜੋਤ ਦਿਵਸ ਮਨਾ ਰਹੀਆਂ ਨੇ। ਹਜ਼ੂਰ ਕਿਰਪਾ ਕਰਨ, ਜਿਵੇਂ ਆਪਣੇ ਸਰੀਰਕ ਜਾਮੇ ਦੇ ਵਿੱਚ ਰਹਿੰਦਿਆਂ ਹੋਇਆਂ ਬੇਅੰਤ ਸੰਗਤਾਂ ਦਾ ਉਧਾਰ ਕੀਤਾ, ਪਾਰ ਉਤਾਰਾ ਕੀਤਾ, ਨਾਮ ਦੀ ਦਾਤ ਬਖਸ਼ਿਸ਼ ਕੀਤੀ, ਸ੍ਰੀ ਰਾਗ ਤੋਂ ਪ੍ਰਭਾਤੀ ਰਾਗ 30 ਰਾਗਾਂ ਵਿੱਚ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਕੇ ਬੇਅੰਤ ਜੀਵਾਂ ਦਾ ਪਾਰ ਉਤਾਰਾ ਕੀਤਾ, ਇਵੇਂ ਹੀ ਸਦਾ ਸਦਾ ਕਾਇਮ ਮੁਕਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਸਭਨਾਂ 'ਤੇ ਵੀ ਕਿਰਪਾ ਕਰਨ, ਨਾਮਦਾਨ ਦੀ ਦਾਤ, ਗੁਰ ਸ਼ਬਦ ਕਮਾਉਣ ਦਾ ਬਲ, ਇਹ ਭਾਵਨਾ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਨ। ਆਓ ਅੱਜ ਦੇ ਦਿਹਾੜੇ ਧੰਨ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਾਰ ਬਖਸ਼ਿਸ਼ ਕਰਦਿਆਂ ਹੋਇਆਂ ਜੋ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਇਸ ਦੀ ਅਰਥ ਵਿਚਾਰ ਦੇ ਨਾਲ ਕੁਝ ਸਮਾਂ ਆਪਣੀਆਂ ਚਿੱਤ ਬਿਰਤੀਆਂ ਨੂੰ

0: ਗੁਰ ਚਰਨਾਂ ਵਿੱਚ ਆਪਣੀ ਸੁਰਤ ਨੂੰ ਇਕਾਗਰ ਕਰਦਿਆਂ ਹੋਇਆਂ ਸਰਬੱਤ ਸੰਗਤ ਪ੍ਰੇਮ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੋਰਠ ਮਹੱਲਾ ਨਾਵਾਂ। ਸੋਰਠ ਰਾਗ ਵਿੱਚ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਨੌਵੇਂ ਸਰੂਪ ਤਿਆਗ ਔਰ ਵੈਰਾਗ ਦੀ ਮੂਰਤ, ਕੁਰਬਾਨੀ ਦੇ ਪੁੰਜ, ਮਹਾਨ ਪਰ ਉਪਕਾਰੀ ਸਤਿਗੁਰੂ ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਮਨ ਕੀ ਮਨ ਹੀ ਮਾਹੀ ਰਹੀ।
0: ਆਮ ਮਨੁੱਖ ਦੀ ਹਾਲਤ ਦਾ ਵਰਣਨ ਸਤਿਗੁਰੂ ਜੀ ਸ਼ਬਦ ਵਿੱਚ ਕਰਦੇ ਨੇ। ਅਸੀਂ ਸਾਰੇ ਮਨੁੱਖ ਹਾਂ ਔਰ ਆਪਣੇ ਮਨਾਂ ਵਿੱਚ ਆਪਾਂ ਕਈ ਤਰ੍ਹਾਂ ਦੀਆਂ ਖਾਹਿਸ਼ਾਂ ਪਾਲ ਰੱਖੀਆਂ ਨੇ। ਗੁਰਬਾਣੀ ਕਾ ਬਚਨ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਦੂਜੀ ਹੈ। ਵਿਰਲੇ ਵਿਰਲੇ ਗੁਰਮੁਖ ਪਿਆਰੇ ਵੱਡਿਆਂ ਭਾਗਾਂ ਵਾਲੇ ਹੁੰਦੇ ਨੇ, ਜਿਨ੍ਹਾਂ ਦੇ ਮਨ ਦੀ ਤ੍ਰਿਸ਼ਨਾ ਬੁਝ ਜਾਂਦੀ ਹੈ। ਨਹੀਂ ਤਾਂ ਆਪਾਂ ਸਾਰੇ ਤ੍ਰਿਸ਼ਨਾ ਦੇ ਗ੍ਰਸੇ ਹੋਏ ਹਾਂ ਤੇ ਇਸ ਤ੍ਰਿਸ਼ਨਾ ਦੇ ਵਸੀਕਾਰ ਹੋ ਕੇ ਬਹੁਤ ਇੱਛਾਵਾਂ ਬਹੁਤ ਖਾਹਿਸ਼ਾਂ ਸਾਡੇ ਮਨ ਅੰਦਰ ਨਿੱਤ ਜਨਮ ਲੈਂਦੀਆਂ ਨੇ। ਇੱਕ ਇੱਛਾ ਪ੍ਰਬਲ ਹੋਈ, ਉਹਦੀ ਪੂਰਤੀ ਵਾਸਤੇ ਯਤਨ ਕੀਤੇ, ਸਰੀਰਕ ਯਤਨ ਕੀਤੇ, ਅਰਦਾਸਾਂ ਬੇਨਤੀਆਂ ਕੀਤੀਆਂ, ਸਤਿਗੁਰਾਂ ਨੇ ਕਿਰਪਾ ਕਰਕੇ ਉਹ ਇੱਛਾ ਪੂਰੀ ਕਰ ਦਿੱਤੀ, ਅੱਗੋਂ ਹੋਰ ਇੱਛਾ ਮਨ ਵਿੱਚ ਉੱਠ ਖੜੀ ਹੋਈ, ਮੈਂ ਦੁਨੀਆਂ ਦੇ ਵਿੱਚ ਆਰਥਿਕ ਰੂਪ ਵਿੱਚ ਤਰੱਕੀ ਕਰਾਂ, ਸੋਹਣਾ ਘਰ ਹੋਵੇ, ਮੰਦਰ ਮਕਾਨ ਹੋਣ, ਸੋਹਣੀਆਂ ਕਾਰਾਂ ਮੋਟਰ ਗੱਡੀਆਂ ਹੋਣ, ਮਾਣ ਵਡਿਆਈ ਹੋਵੇ, ਨਗਰ ਦਾ ਸਰਪੰਚ ਬਣ ਜਾਵਾਂ, ਇਲਾਕੇ ਦਾ ਚੌਧਰੀ ਬਣ ਜਾਵਾਂ, ਕੋਈ MLA ਬਣ ਜਾਵਾਂ, ਵਜ਼ੀਰ ਬਣ ਜਾਵਾਂ, ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣ ਜਾਵਾਂ। ਖਾਹਿਸ਼ਾਂ ਕਿੱਥੇ ਮੁੱਕਦੀਆਂ ਨੇ? ਕਦੇ ਮੁੱਕਦੀਆਂ ਹੀ ਨਹੀਂ। ਪਰ ਹਰ ਮਨੁੱਖ ਦੀਆਂ ਸਾਰੀਆਂ ਖਾਹਿਸ਼ਾਂ ਪੂਰਨ ਤਾਂ ਨਹੀਂ ਨਾ ਹੁੰਦੀਆਂ। ਸੋ ਸਾਧ ਸੰਗਤ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਮਨ ਕੀ ਮਨ ਹੀ ਮਾਹੇ ਰਹੀ। ਜਦੋਂ ਅੰਤ ਸਮਾਂ ਆਉਂਦਾ ਹੈ ਤਾਂ ਮਨ ਦੀਆਂ ਲਾਲਸਾਵਾਂ ਮਨ ਦੀਆਂ ਖਾਹਿਸ਼ਾਂ ਮਨ ਵਿੱਚ ਹੀ ਰਹਿ ਜਾਂਦੀਆਂ ਨੇ। ਜਿਵੇਂ ਪ੍ਰਿਥੀ ਚੰਦ ਦੀ ਲਾਲਸਾ ਮਨ ਵਿੱਚ ਹੀ ਰਹਿ ਗਈ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਗੁਰਤਾ ਦੀ ਤਖ਼ਤ 'ਤੇ ਕਬਜ਼ਾ ਕਰ ਲਵਾਂ, ਕਦੇ ਸੁਲਹੀ ਖਾਨ ਵਰਗਿਆਂ ਨਾਲ ਮਿੱਤਰਤਾ ਗੰਢ ਕੇ। ਸੋ ਉਸ ਨੂੰ ਗੁਰੂ ਘਰ 'ਤੇ ਚਾੜ ਕੇ ਲੈ ਕੇ ਆਇਆ ਪੰਜਵੇਂ ਪਾਤਸ਼ਾਹ ਜੀ ਦਾ ਜਾਨੀ ਮਾਲੀ ਨੁਕਸਾਨ ਕਰਨ ਵਾਸਤੇ, ਕਦੇ ਸੁਲੱਭੀ ਖਾਨ ਨੂੰ ਪ੍ਰੇਰਿਆ, ਕਦੇ ਕੋਈ ਯਤਨ ਕਦੇ ਕੋਈ ਯਤਨ ਕੀਤਾ, ਕਦੇ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਦੀ ਅਵਸਥਾ ਦੇ ਵਿੱਚ ਸੋ ਜਾਨੋ ਮਾਰਨ ਦੇ ਯਤਨ ਕੀਤੇ, ਔਰ ਇਉਂ ਸਾਰੀ ਉਮਰ ਇਸੇ ਪ੍ਰਯਤਨ ਵਿੱਚ ਲੱਗਾ ਰਿਹਾ ਕਿ ਕਿਵੇਂ ਨਾ ਕਿਵੇਂ ਮੈਂ ਸਤਿਗੁਰੂ ਅਰਜਨ ਦੇਵ ਜੀ ਦਾ ਅਤੇ ਉਹਨਾਂ ਦੇ ਸਾਹਿਬਜ਼ਾਦਾ ਜੀ ਦਾ ਨੁਕਸਾਨ ਕਰ ਸਕਾਂ ਅਤੇ ਗੁਰਤਾ ਗੱਦੀ ਦੇ ਤਖ਼ਤ 'ਤੇ ਕਬਜ਼ਾ ਕਰ ਲਵਾਂ। ਪਰ ਇਹ ਜਿਹੜੀ ਇੱਛਾ ਸੀ ਨਾ ਕਦੇ ਪੂਰੀ ਹੋਣੀ ਸੀ ਨਾ ਹੋਈ, ਇਸੇ ਲਾਲਸਾ ਦੇ ਵਿੱਚ ਹੀ ਪ੍ਰਿਥੀ ਚੰਦ ਜੀ ਦਾ ਅਕਾਲ ਚਲਾਣਾ ਹੋ ਗਿਆ ਸੀ। ਇਉਂ ਸਾਧ ਸੰਗਤ ਜੀ ਮਨ ਦੀਆਂ ਜਿਹੜੀਆਂ ਲਾਲਸਾਵਾਂ ਨੇ ਉਹ ਮਨ ਦੇ ਵਿੱਚ ਹੀ ਰਹਿ ਗਈਆਂ। ਬੜੀਆਂ ਬੜੀਆਂ ਲਾਲਸਾਵਾਂ ਬੜੀਆਂ ਬੜੀਆਂ ਇੱਛਾਵਾਂ ਰੱਖੀਆਂ ਮਨ ਦੇ ਵਿੱਚ, ਪਰ ਅਕਾਲ ਪੁਰਖ ਵਾਹਿਗੁਰੂ ਕੇ ਹੁਕਮ ਮੁਤਾਬਕ ਜੋ ਹੋਣਾ ਉਹੀ ਹੋਣਾ ਹੈ ਨਾ। ਆਪ ਤਾਂ ਮਨੁੱਖ ਜਿਹੜਾ ਹੈ ਕੋਈ ਕਰ ਨਹੀਂ ਸਕਦਾ, ਆਪਣੇ ਤੌਰ 'ਤੇ ਤਾਂ ਸਭ ਕੁਝ ਪ੍ਰਾਪਤ ਨਹੀਂ ਕਰ ਸਕਦਾ, ਕੋਈ ਕਿ ਹੱਥ ਵਸ ਕੁਝ ਨਹੀਂ, ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵੈ ਸੋਈ ਕਰੇ। ਆਪਣੇ ਹੱਥ ਵਸ ਮਨੁੱਖ ਦੇ ਹੋਵੇ ਤਾਂ ਸਭ ਕੁਝ ਹੀ ਲੈ ਲਵੇ, ਅਤੇ ਜੇ ਇਸ ਤਰ੍ਹਾਂ ਹੋ ਜਾਵੇ ਫਿਰ ਤਾਂ ਦੂਜਿਆਂ ਨੂੰ ਟਿਕਣ ਹੀ ਨਾ ਦੇਵੇ। ਇਸ ਲਈ ਇਹ ਸਾਰੀ ਖੇਡ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ, ਜੋ ਉਸ ਨੂੰ ਪਾਉਂਦਾ ਉਹ ਵਾਹਿਗੁਰੂ ਆਪ ਕਰਦਾ ਹੈ। ਇਉਂ ਮਨੁੱਖ ਦੀਆਂ ਲਾਲਸਾਵਾਂ ਜਿਹੜੀਆਂ ਮਨ ਵਿੱਚ ਉਪਜੀਆਂ ਉਹ ਮਨ ਵਿੱਚ ਹੀ ਰਹਿ ਜਾਂਦੀਆਂ ਹਨ।
1: ਨਾ ਹਰ ਭਜੇ ਨਾ ਤੀਰਥ ਸੇਵੇ।
0: ਦੁਨਿਆਵੀ ਲਾਲਸਾ ਦੀ ਪੂਰਤੀ ਹਿੱਤ ਸਾਰੀ ਜ਼ਿੰਦਗੀ ਯਤਨ ਕਰਦਿਆਂ ਹੋਇਆਂ ਬੀਤ ਜਾਂਦੀ ਹੈ, ਅਤੇ ਉਹਨਾਂ ਯਤਨਾਂ ਵਿੱਚ ਲੱਗਿਆ ਹੋਇਆਂ ਨਾ ਹਰ ਭਜੇ। ਹਰ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਮਨਾਂ ਨੂੰ ਹਰੇ ਭਰੇ ਕਰਨ ਵਾਲਾ, ਉਸ ਅਕਾਲ ਪੁਰਖ ਦਾ ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ। ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੇ ਪਚੀਜੈ, ਜਿਨ੍ਹਾਂ ਦੀ ਬਿਰਤੀ ਵਿੱਚ ਮਾਇਆ ਦੀ ਹੀ ਅਧਿਕਤਾ ਹੈ, ਬਹੁਲਤਾ ਹੈ, ਉੱਧਰ ਹੀ ਸੁਰਤ ਲੱਗੀ ਰਹਿੰਦੀ ਹੈ, ਉਹ ਮਾਇਆ ਮੋਹ ਮਾਇਆ ਵਿੱਚ ਹੀ ਪਚੇ ਹੋਏ ਸੰਸਾਰ ਤੋਂ ਖੁਆਰ ਹੋ ਕੇ ਚਲੇ ਜਾਂਦੇ ਨੇ। ਇਉਂ ਦੁਨਿਆਵੀ ਤ੍ਰਿਸ਼ਨਾ ਦੀ ਪੂਰਤੀ ਵਾਸਤੇ ਲੱਗੇ ਹੋਏ ਯਤਨਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਸਿਮਰਨ ਨਹੀਂ ਕੀਤਾ, ਨਾ ਤੀਰਥ ਸੇਵੇ, ਕੋਈ ਤੀਰਥਾਂ 'ਤੇ ਜਾ ਕੇ ਵੀ ਸੇਵਾ ਸਿਮਰਨ ਬੰਦਗੀ ਨਹੀਂ ਕੀਤੀ, ਭਾਵ ਧਰਮ ਅਸਥਾਨਾਂ 'ਤੇ ਵੀ ਗਿਆ ਨਹੀਂ। ਉਹ ਧਰਮ ਅਸਥਾਨ ਜਿੱਥੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਸਿਮਰਨ ਹੁੰਦਾ ਹੋਵੇ, ਜਿੱਥੇ ਬੰਦਗੀ ਹੁੰਦੀ ਹੋਵੇ, ਜਿੱਥੇ ਨਾਮ ਜਪਿਆ ਜਪਾਇਆ ਜਾਂਦਾ ਹੋਵੇ, ਉੱਥੇ ਪਹੁੰਚ ਕੇ ਸਤਸੰਗਤ ਕਰਨੀ, ਨਾਮ ਜਪਣਾ, ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਔਗੁਣਾਂ ਨੂੰ ਤਿਆਗਣਾ, ਇਹ ਅਸਲੀ ਤੀਰਥ ਦੀ ਸੇਵਾ ਹੈ, ਸੇਵਨ ਹੈ ਤੀਰਥ ਦਾ। ਗੁਰ ਸਮਾਨ ਤੀਰਥ ਨਹੀਂ ਕੋਏ, ਗੁਰ ਸੰਤੋਖ ਤਾਸ ਸਰ ਹੋਏ। ਔਰ ਇਸੇ ਪ੍ਰਕਾਰ ਸਤਸੰਗਤ ਰੂਪੀ ਤੀਰਥ, ਗੁਰਚਰਣਾ ਰੂਪੀ ਤੀਰਥ, ਸੋ ਉਹਨਾਂ ਦੀ ਵੀ ਕਦੇ ਸੇਵਾ ਨਹੀਂ ਕੀਤੀ। ਗੁਰੂ ਨਹੀਂ ਸੇਵਿਆ, ਨਾ ਹਰ ਭਜਿਓ, ਨਾ ਗੁਰ ਜਨ ਸੇਵਿਓ, ਨਾ ਉਪਜਿਓ ਕਛ ਗਿਆਨਾ, ਘਟ ਹੀ ਮਾਹੀ ਨਿਰੰਜਨ ਤੇਰੈ ਤੈ ਖੋਜਤ ਉਦਿਆਨਾ। ਜੋ ਕੁਝ ਆਪਣੀ ਮਿਹਨਤ ਮੁਸ਼ਕਤ ਦੀ ਕਮਾਈ ਦੇ ਨਾਲ ਕਮਾਇਆ ਵੀ, ਉਹਦੇ ਵਿੱਚੋਂ ਵੀ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤੇ ਹੀ ਕਾਜ ਨਾ ਆਇਆ। ਕੋਈ ਦਾਨ ਪੁੰਨ ਨਹੀਂ ਕੀਤਾ, ਕਿਸੇ ਲੋੜਵੰਦ ਦੀ ਮਦਦ ਨਹੀਂ ਕੀਤੀ, ਕਿਸੇ ਗਰੀਬ ਗੁਰਬੇ ਦੀ ਕਦੇ ਬਾਂਹ ਨਹੀਂ ਫੜੀ, ਕਦੇ ਸੰਤਾਂ ਗੁਰਮੁਖਾਂ ਪਿਆਰਿਆਂ ਦੀ ਸੇਵਾ ਨਹੀਂ ਕੀਤੀ। ਇਉਂ ਉਹ ਜਿਹੜਾ ਜੋੜਿਆ ਹੋਇਆ ਧਨ ਸੀ ਪਰਲੋਕ ਵਿੱਚ ਕਿਸੇ ਕੰਮ ਨਾ ਆਇਆ। ਹਾਂ, ਜਿਹੜਾ ਸ਼ੁਭ ਕਰਮਾਂ ਵਿੱਚ ਧਨ ਖਰਚ ਹੋਵੇ, ਪਰ ਉਪਕਾਰ ਵਿੱਚ ਖਰਚ ਹੋਵੇ, ਗੁਰੂ ਕੀ ਸੇਵਾ, ਗੁਰੂ ਕੀਆਂ ਸੰਗਤਾਂ ਦੀ ਸੇਵਾ ਵਿੱਚ ਖਰਚ ਹੋਵੇ, ਅਸਲੀ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਖਰਚ ਹੋਵੇ, ਉਹਦਾ ਤਾਂ ਵੱਡਾ ਫਲ ਅੱਗੇ ਜਾ ਕੇ ਵੀ ਪ੍ਰਾਪਤ ਹੁੰਦਾ। ਪਰ ਮਨੁੱਖ ਇਹ ਕੁਝ ਤਾਂ ਕਰਦਾ ਹੀ ਨਹੀਂ, ਅੱਗੇ ਕੀ ਪ੍ਰਾਪਤ ਹੋਵੇਗਾ? ਪਰਮਾਤਮਾ ਦਾ ਭਜਨ ਸਿਮਰਨ ਨਹੀਂ ਕੀਤਾ, ਗੁਰੂ ਕੀ ਸੇਵਾ ਨਹੀਂ ਕੀਤੀ, ਗੁਰਸੰਗਤ ਦੀ ਸੇਵਾ ਨਹੀਂ ਕੀਤੀ, ਸਤਸੰਗਤ ਅਸਥਾਨ 'ਤੇ ਪਹੁੰਚ ਕੇ ਕਦੇ ਵਾਹਿਗੁਰੂ ਕੇ ਨਾਮ ਦਾ ਸਿਮਰਨ ਨਹੀਂ ਕੀਤਾ।
1: ਛੋਟੀ ਕਾਲ ਗਹੀ,
0: ਪਰ ਉਹ ਸਮਾਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਅਟਲ ਤੌਰ 'ਤੇ ਲਿਖਿਆ ਹੋਇਆ ਉਹ ਆ ਗਿਆ। ਛੋਟੀ ਕਾਲ ਗਹੀ, ਕਾਲ ਨੇ ਸਿਰ ਦੀ ਚੋਟੀ ਆ ਪਕੜੀ, ਸਿਰ ਉੱਪਰ ਕਾਲ ਖੜਾ ਰੂ ਆਏ। ਸਾਰਿਆਂ ਦੇ ਸਿਰਾਂ ਉੱਪਰ ਕਾਲ ਪਿਆ ਕੂਕਦਾ ਹੈ, ਹੋਣੀ ਕੂਕਦੀ ਪਈ ਹੈ। ਕੋਈ ਵੀ ਜੀਵ ਐਸਾ ਨਹੀਂ ਜਿਹੜਾ ਕਾਲ ਦੀ ਦ੍ਰਿਸ਼ਟੀ ਤੋਂ ਬਾਹਰ ਹੋਵੇ। ਇਹ ਸ਼ਬਦ ਤੋਂ ਪਹਿਲੇ ਸ਼ਬਦ ਉੱਪਰਲੇ ਵਿੱਚ ਹੀ ਮਹਾਰਾਜ ਨੇ ਇਹ ਬਚਨ ਕੀਤੇ ਨੇ ਕਿ ਕਾਲ ਬਿਆਲ ਜੇ ਉਹ ਪਰਿਓ ਡੋਲੈ ਮੁੱਖ ਪਸਾਰੇ ਮੀਤ। ਐ ਮਿੱਤਰਾ, ਇਹ ਜਿਹੜਾ ਕਾਲ ਹੈ ਨਾ, ਜਿਸ ਕਾਲ ਦੇ ਅਧੀਨ ਸ੍ਰਿਸ਼ਟੀ ਜੰਮਦੀ ਹੈ ਅਤੇ ਮਰਦੀ ਹੈ। ਅਜਦਹਾ ਸੱਪ ਜਿਵੇਂ ਹੁੰਦਾ ਅਜਗਰ ਸੱਪ, ਉਹਦੇ ਵਾਂਗੂ ਮੂੰਹ ਅੱਡੀ ਹਰ ਵਕਤ ਤੈਨੂੰ ਉਹ ਤੱਕ ਰਿਹਾ ਹੈ, ਉਹ ਵੇਖ ਰਿਹਾ, ਤੇਰੇ ਸਿਰ ਉੱਪਰ ਪਿਆ ਡੋਲਦਾ ਹੈ। ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖ ਉਚੀਤ। ਆਪਣੇ ਚਿੱਤ ਵਿੱਚ ਇਹ ਸਮਝ ਰੱਖ, ਇਹ ਸੋਚ ਰੱਖ, ਇਹ ਵਿਚਾਰ ਰੱਖ, ਸਮਝ ਲੈ ਇਸ ਗੱਲ ਨੂੰ ਕਿ ਜਦੋਂ ਅਕਾਲ ਪੁਰਖ ਦੀ ਆਗਿਆ ਹੋ ਗਈ, ਅੱਜ ਕੱਲ੍ਹ ਹੀ ਬਹੁਤਾ ਸਮਾਂ ਨਹੀਂ ਲੱਗਣਾ, ਥੋੜ੍ਹੇ ਸਮੇਂ ਦੇ ਵਿੱਚ ਹੀ ਉਸ ਕਾਲ ਰੂਪੀ ਸੱਪ ਨੇ ਤੈਨੂੰ ਗ੍ਰਾਸ ਲੈਣਾ, ਆਪਣਾ ਗ੍ਰਾਸ ਬਣਾ ਲੈਣਾ। ਚੋਟੀ ਕਾਲ ਗਹੀ, ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਕੰਮਾਂ ਕਾਜਾਂ ਵਿੱਚ ਲੱਗਿਆਂ, ਦੁਨਿਆਵੀ ਲਾਲਸਾਂ ਦੀ ਪੂਰਤੀ ਹਿੱਤ ਯਤਨ ਕਰਦਿਆਂ, ਵਾਹਿਗੁਰੂ ਦੇ ਨਾਮ ਤੋਂ ਵਾਂਝੇ ਰਹਿੰਦਿਆਂ, ਸਤਸੰਗਤ ਗੁਰਸੰਗਤ ਦੀ ਸੇਵਾ ਤੋਂ ਖਾਲੀ ਰਹਿੰਦਿਆਂ ਹੋਇਆਂ, ਸੋ ਇਉਂ ਆਪਣਾ ਜੀਵਨ ਜਿਹੜਾ ਇਹ ਬਤੀਤ ਕਰਦਿਆਂ ਹੋਇਆਂ, ਬੇਫਿਕਰ ਬੇਪਰਵਾਹ ਹੋ ਕੇ ਆਪਣਾ ਸਮਾਂ ਜੀਵ ਬਿਤਾ ਰਿਹਾ ਹੈ। ਪਰ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਹੀ ਚੋਟੀ ਕਾਲ ਗਹੀ, ਕਾਲ ਨੇ ਆ ਕੇ ਸਿਰ ਦੀ ਚੋਟੀ ਪਕੜ ਲਈ। ਫਰੀਦਾ ਦਰੀਆ ਵੈ ਕੰਨੈ ਬਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹਾਂ ਜਨੋ ਅਚਿੰਤੇ ਬਾਜ ਪਏ, ਬਾਜ ਪਏ ਤੇ ਸਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ, ਸੋ ਗੱਲ ਹੀ ਰੱਬ ਕੀਆਂ। ਭਗਤ ਕਬੀਰ ਜੀ ਫਰਮਾਉਂਦੇ ਨੇ, ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਾਮ ਲੈਣਾ। ਜਿਹੜੇ ਅਮਲ ਕਮਾਏ, ਜੈਸੇ ਕਰਮ ਕੀਤੇ ਨੇ, ਉਹਨਾਂ ਦਾ ਲੇਖਾ ਦੇਣਾ ਪੈਣਾ, ਤੇ ਬੜੇ ਕਰੜੇ ਸੁਭਾਅ ਵਾਲੇ ਤੇ ਡਰਾਉਣੀਆਂ ਸ਼ਕਲਾਂ ਵਾਲੇ ਜਮ ਦੂਤ ਲੈਣ ਵਾਸਤੇ ਆ ਗਏ। ਆ ਕੇ ਕਹਿੰਦੇ ਨੇ, ਕਿਹਾ ਤੈਂ ਖੱਟਿਆ ਕਹਾਂ ਗਵਾਇਆ, ਚਲ ਚਲ ਦਰਹਾਲ ਦੀਵਾਨ ਬੁਲਾਇਆ। ਭਾਈ, ਇਹ ਜੀਵਨ ਦੇ ਵਿੱਚ ਮਨੁੱਖਾ ਜ਼ਿੰਦਗੀ 'ਚ ਆ ਕੇ ਕੀ ਖੱਟਿਆ? ਕੋਈ ਸੇਵਾ, ਕੋਈ ਸਿਮਰਨ, ਕੋਈ ਪੂੰਜੀ ਖੱਟੀ ਕਿ ਨਹੀਂ? ਕਹਾਂ ਗਵਾਇਆ, ਕਿੱਥੇ ਗਵਾ ਦਿੱਤਾ ਸਾਰਾ ਮਨੁੱਖਾ ਜਨਮ? ਚੱਲ ਦਰਹਾਲ ਦੀਵਾਨ ਬੁਲਾਇਆ, ਦਰਹਾਲ ਛੇਤੀ ਚੱਲ, ਤੈਨੂੰ ਦੀਵਾਨ ਵਿੱਚ, ਉਸ ਪਰਮਾਤਮਾ ਦੀ ਕਚਹਿਰੀ ਵਿੱਚ ਬੁਲਾ ਲਿਆ ਗਿਆ। ਚਲੋ ਸਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਤੇ ਜਦੋਂ ਜਮਦੂਤ ਇਉਂ ਕਹਿੰਦੇ ਛੇਤੀ ਚੱਲ ਤੈਨੂੰ ਧੁਰੋਂ ਫਸੱਦਾ ਆ ਗਿਆ ਤਾਂ ਜਿੱਦ ਆਤਮਾ ਕਹਿੰਦੀ ਹੈ ਕਰੋ ਅਰਦਾਸ ਗਾਂਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ। ਕੁਝ ਪਿੰਡਾਂ ਵਿੱਚੋਂ ਮਾਇਆ ਲੈਣੀ ਕਰਜ਼ਦਾਰਾਂ ਕੋਲੋਂ ਰਹਿੰਦੀ ਹੈ, ਉਗਰਾਹੀ ਕਰਨ ਦੀ ਬਾਕੀ ਰਹਿੰਦੀ ਹੈ। ਜੇ ਮੈਨੂੰ ਅੱਜ ਇੱਕ ਰਾਤ ਦਾ ਸਮਾਂ ਦੇ ਦਿਓ, ਮੈਂ ਸਾਰਾ ਕੰਮ ਕਾਜ ਆਪਣਾ ਅੱਜ ਇੱਕ ਰਾਤ ਵਿੱਚ ਨਿਬੇੜ ਲਵਾਂ ਤੇ ਫਿਰ ਮੈਂ ਤੁਹਾਡੇ ਨਾਲ ਚੱਲ ਪਵਾਂਗਾ। ਕਰੋ ਅਰਦਾਸ ਗਾਂਵ ਕਿਛ ਬਾਕੀ ਲਿਓ ਨਿਬੇੜ ਆਜ ਕੀ ਰਾਤੀ। ਤੇ ਜਿਵੇਂ ਦੁਨੀਆਂ ਵਿੱਚ ਰਿਸ਼ਵਤਾਂ ਤੇ ਵੱਡੀਆਂ ਦੇ ਦੇ ਕੇ ਕੰਮ ਕਰਦਾ ਹੈ ਨਾ, ਇਵੇਂ ਜਮਦੂਤਾਂ ਨੂੰ ਵੀ ਵੱਡੀ ਦੇਣ ਦੀ ਕੋਸ਼ਿਸ਼ ਕਰਦਿਆਂ ਕਹਿੰਦਾ ਕਿ ਕਿਛ ਭੀ ਖਰਚ ਤੁਮਾਰਾ ਸਾਰਾਓ ਸੁਬਹ ਨਿਵਾਜ ਸਰਾਏ ਗੁਜ਼ਾਰਾਓ। ਪਰ ਨਹੀਂ ਸਾਧ ਸੰਗਤ ਜੀ, ਇੱਕ ਰੱਤੀ ਬਿਲਮ ਦਾ ਦੇਵ ਨੀ ਵਣਜਾਰਿਆ ਮਿੱਤਰਾ, ਉਹਨੇ ਤਕੜੇ ਪਾਏ ਹੱਥ। ਰੱਤੀ ਭਰ ਦੀ ਦੇਰੀ ਉਹ ਨਹੀਂ ਕਰਨ ਦਿੰਦੇ, ਇੱਕ ਪਲ ਦਾ ਵੀ ਮੌਕਾ ਨਹੀਂ ਦਿੰਦੇ, ਕਰੜੇ ਹੱਥ ਆਪਣੇ ਪਾਉਂਦੇ ਨੇ ਤੇ ਜਿੰਦ ਨਿਮਾਣੀ ਕੱਢਿਆ ਹੱਡਾਂ ਕੋ ਕੜਕਾਏ, ਕੜਕਾ ਕੇ ਇਹਨਾਂ ਹੱਡਾਂ ਨੂੰ ਸਰੀਰ ਨੂੰ ਤੜਪਾ ਤੜਪਾ ਕੇ ਨਿਮਾਣੀ ਜਿੰਦ ਆਤਮਾ ਨੂੰ ਸਰੀਰ ਵਿੱਚੋਂ ਕੱਢ ਕੇ ਲੈ ਜਾਂਦੇ ਨੇ। ਇਉਂ ਚੋਟੀ ਕਾਲ ਗਹੀ, ਕਾਲ ਨੇ ਮੌਤ ਨੇ ਆ ਕੇ ਸਿਰ ਦੀ ਚੋਟੀ ਪਕੜ ਲਈ, ਜੀਵਨ ਲੀਲਾ ਦਾ ਅੰਤ ਕਰ ਦਿੱਤਾ। ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਹਨ,
1: ਦਾਰਾ ਮੀਤ ਪੂਤ ਰੱਥ ਸੰਪਤ।
0: ਜਿਨ੍ਹਾਂ ਦੇ ਮੋਹ ਵਿੱਚ ਲੱਗਿਆਂ, ਜਿਨ੍ਹਾਂ ਦੀ ਪ੍ਰੀਤ ਵਿੱਚ ਲੱਗਿਆਂ ਜੀਵਨ ਆਪਣਾ ਸਾਰਾ ਗੁਜ਼ਾਰ ਦਿੱਤਾ। ਮਹਾਰਾਜ ਬਚਨ ਕਰਦੇ ਨੇ ਦਾਰਾ, ਦਾਰਾ ਕਿਹਾ ਜਾਂਦਾ ਇਸਤਰੀ ਨੂੰ, ਔਰਤ ਨੂੰ, ਘਰ ਵਾਲੀ ਪਤਨੀ ਨੂੰ। ਮੀਤ ਬੜੇ ਬੜੇ ਪਿਆਰੇ ਮਿੱਤਰ ਜਿਹੜੇ ਸੰਸਾਰ ਵਿੱਚ ਬਣਾਏ ਹੋਏ ਸੀ, ਜਿਨ੍ਹਾਂ ਤੇ ਮਾਣ ਕਰਦਾ ਸੀ ਕਿ ਮੇਰੇ ਮਿੱਤਰ ਮੇਰੀਆਂ ਬਾਹਾਂ ਬਣ ਕੇ ਮੇਰੇ ਨਾਲ ਖਲੋਣ ਵਾਲੇ ਨੇ। ਪੂਤ, ਪੁੱਤਰਾਂ ਉੱਪਰ ਬੜਾ ਗੁਮਾਨ ਹੁੰਦਾ ਹੈ ਨਾ, ਸੋ ਇਹ ਪੁੱਤਰ ਵੀ। ਤੇ ਰੱਥ ਸੰਪਤ, ਰੱਥ ਪੁਰਾਣਿਆਂ ਜ਼ਮਾਨਿਆਂ ਵਿੱਚ ਸਭ ਤੋਂ ਜਿਹੜੀ ਅਮੀਰ ਅਸਵਾਰੀ ਸੀ ਵਾਹਨ ਸਫ਼ਰ ਕਰਨ ਵਾਸਤੇ, ਉਹ ਰੱਥ ਮੰਨੀ ਜਾਂਦੀ ਸੀ। ਅੱਜ ਕੱਲ੍ਹ ਦੇ ਸਮੇਂ ਮੁਤਾਬਕ ਆਪਾਂ ਮਹਿੰਗੀਆਂ ਤੋਂ ਮੰਗੀਆਂ ਜਿਹੜੀਆਂ ਕਾਰਾਂ ਮੋਟਰ ਗੱਡੀਆਂ ਇਹ ਮੰਨ ਲਈਏ। ਔਰ ਸੰਪਤ, ਜਿੰਨੀ ਸੰਪਤੀ ਹੈ, ਜਿੰਨੀ ਜਾਇਦਾਦ ਹੈ, ਇਹ ਸਭ ਕੁਝ
1: ਧਨ ਪੂਰਨ ਸਭ ਮਹੀ,
0: ਤੇ ਧਨ ਕਰਕੇ ਜਿਹੜੇ ਖਜ਼ਾਨੇ ਭਰੇ ਨੇ, ਬੈਂਕਾਂ ਪੋਲੀਆਂ ਕੀਤੀਆਂ ਹੋਈਆਂ, ਬੜੇ ਬੜੇ ਬੈਂਕ ਬੈਲੈਂਸ ਲਾਕਰ ਭਰੇ ਪਏ ਨੇ, ਖਜ਼ਾਨੇ ਭਰੇ ਪਏ ਨੇ ਸਾਰੇ ਧਨ ਦੇ ਨਾਲ। ਤੇ ਸਭ ਮਹੀ, ਸਾਰੀ ਧਰਤੀ ਵੀ ਜਿੰਨੀ ਹੈ, ਮੇਰੀ ਜ਼ਮੀਨ ਇੰਨੇ ਏਕੜ ਇੰਨੇ ਮੁਰੱਬੇ ਜ਼ਮੀਨ ਦਾ ਮੈਂ ਮਾਲਕ ਹਾਂ। ਹਉ ਬੰਦਾ ਹਉ ਸਾਧਾ ਬੈਰ, ਹਮਰੀ ਭੂਮ ਕੌਣ ਘਾਲੈ ਪੈਰ। ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਮੇਰਾ ਸਰੀਰ ਹੈ, ਮੇਰਾ ਧਨ ਹੈ, ਮੇਰਾ ਰਾਜ ਹੈ, ਮੇਰਾ ਇਲਾਕਾ ਹੈ, ਮੇਰਾ ਰੂਪ, ਮੇਰੀ ਧਰਤੀ ਵਿੱਚ, ਮੇਰੀ ਜ਼ਮੀਨ ਵਿੱਚ, ਮੇਰੀ ਪੈਲੀ ਵਿੱਚ ਭਲਾ ਕੌਣ ਪੈਰ ਪਾ ਜਾਵੇ। ਭਾਈ ਇਹ ਸਾਰੀ ਧਰਤੀ ਵੀ ਜਿੰਨੀ ਹੈ,
1: ਕਵਰ ਸਗਲ ਮਿਥਿਆ ਇਹ ਜਾਨੋ।
0: ਇਹਦੇ ਤੋਂ ਇਲਾਵਾ ਹੋਰ ਵੀ ਅਨੇਕ ਪ੍ਰਕਾਰ ਦੇ ਪਦਾਰਥ, ਸਗਲ ਮਿਥਿਆ ਇਹ ਜਾਨੋ, ਸਾਰੇ ਭਾਈ ਇਹ ਮਿਥਿਆ ਜਾਨਣਾ ਕਰੋ। ਜੋ ਕੁਝ ਵੀ ਗਿਣਿਆ ਨਾ ਪਿੱਛੇ, ਇਸਤਰੀ, ਪੁੱਤਰ, ਮਿੱਤਰ, ਰੱਥ, ਜਾਇਦਾਦ, ਜ਼ਮੀਨਾਂ, ਜਾਇਦਾਦਾਂ, ਸਕੇ ਸੰਬੰਧੀ, ਇਹਨਾਂ ਤੋਂ ਇਲਾਵਾ ਹੋਰ ਅਨੇਕ ਪ੍ਰਕਾਰ ਦੀ ਸਮੱਗਰੀ, ਭਾਈ ਇਹ ਸਭ ਮਿੱਥਿਆ ਹੈ, ਭਾਵ ਸਭ ਨਾਸਵੰਤ ਹੈ। ਸਾਰਿਆਂ ਨੇ ਸਾਥ ਛੱਡ ਜਾਣਾ ਤੇ ਆਖਰ ਆਪਾਂ ਆਪ ਸਭ ਨੂੰ ਛੱਡ ਕੇ ਚਲੇ ਜਾਣਾ। ਸੁਖਮਨੀ ਸਾਹਿਬ, ਆਪ ਸਾਰੇ ਪੜ੍ਹਦੇ ਹੋ ਬੜੇ ਪ੍ਰੇਮ ਦੇ ਨਾਲ, ਮਿੱਥਿਆ ਤਨ ਧਨ ਕੁਟੰਬ ਸਬਾਇਆ, ਮਿੱਥਿਆ ਹਉਮੈ ਮਮਤਾ ਮਾਇਆ, ਮਿੱਥਿਆ ਰਾਜ ਜੋਬਨ ਧਨ ਮਾਲ, ਮਿੱਥਿਆ ਕਾਮ ਕ੍ਰੋਧ ਬਿਕਰਾਲ, ਮਿੱਥਿਆ ਰਾਥ ਹਸਤੀ ਅਸਵ ਬਸਤਰਾ, ਮਿੱਥਿਆ ਰੰਗ ਸੰਗ ਮਾਇਆ ਪੀਕ ਹਸਤਾ। ਸਭ ਕੁਝ ਹੀ ਮਿੱਥਿਆ, ਇੱਕ ਹੈ ਝੂਠ, ਇੱਕ ਹੈ ਮਿੱਥਿਆ। ਝੂਠ ਉਹ ਜਿਹਦੀ ਹੋਂਦ ਕੋਈ ਅਸਲ ਵਿੱਚ ਹੋਵੇ ਹੀ ਨਾ, ਤੇ ਐਵੇਂ ਬਿਨਾਂ ਮਤਲਬ ਹੀ ਉਹ ਗੱਲ ਜਿਹੜੀ ਹੈ ਬਣਾਈ ਹੋਈ ਹੋਵੇ, ਕਲਪਿਤ ਕੀਤੀ ਹੋਵੇ। ਮਿੱਥਿਆ ਉਹ ਜੋ ਦੇਖਣ ਨੂੰ ਸੱਚ ਪ੍ਰਤੀਤ ਹੋ ਰਿਹਾ, ਹੋਂਦ ਤਾਂ ਜਿਸ ਦੀ ਦਿਖਾਈ ਦੇ ਰਹੀ ਹੈ ਪਰ ਅਸਲ ਵਿੱਚ ਸੱਚ ਨਹੀਂ। ਇਹ ਸੰਸਾਰ ਸਾਰਾ ਮਿੱਥਿਆ ਹੈ, ਸਾਰੀ ਸਮੱਗਰੀ ਇਹਦੇ ਵਿੱਚ ਮਿੱਥਿਆ ਹੈ, ਸਭ ਕੁਝ ਨਾਸਵੰਤ ਜਾਣਨਾ ਕਰੋ। ਹੇ ਭਾਈ,
1: ਭਜਨ ਰਾਮ ਕੋ ਸਹੀ,
0: ਇੱਕ ਜੋ ਰਾਮ ਰਮਿਆ ਹੋਇਆ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਇੱਕ ਭਜਨ ਸਿਮਰਨ ਜਿਹੜਾ ਇਹ ਸਹੀ ਹੈ, ਇਹ ਨਿਸ਼ਚੇ ਵਾਚਕ ਹੈ, ਇਹ ਅਟਲ ਵਸਤੂ ਹੈ, ਇਹ ਕਦੇ ਨਾਸ ਹੋਣ ਵਾਲਾ ਨਹੀਂ। ਸਾਧ ਸੰਗਤ ਜੀ, ਇਹ ਨਾਮ ਸਿਮਰਨ ਰੂਪੀ ਧਨ, ਪ੍ਰਮਾਤਮਾ ਦਾ ਭਜਨ ਰੂਪੀ ਧਨ ਐਸਾ ਹੈ, ਇਹੋ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ। ਮਿਲਦਾ ਕਿਵੇਂ ਹੈ? ਪੂਰੇ ਸਤਿਗੁਰ ਦੀਆ ਦਿਖਾਏ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਾਮ ਧਨ ਪ੍ਰਮਾਤਮਾ ਦੇ ਭਜਨ ਸਿਮਰਨ ਦੀ ਬਰਕਤ ਆਪਾਂ ਨੂੰ ਦੱਸਦੇ ਨੇ ਨਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਘਨੇਰੇ। ਫਿਰ ਅੱਗੇ ਆਪਾਂ ਪੜ੍ਹ ਲਈਏ ਕਿ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹ ਪੈੜੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾ ਤ੍ਰਿਖਾ ਮਨ ਤੁਝ ਆਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ। ਸੋ ਇਉਂ ਪ੍ਰਮਾਤਮਾ ਦਾ ਨਾਮ ਲੋਕ ਪ੍ਰਲੋਕ ਸਾਡੀ ਮਦਦ ਕਰਨ ਵਾਲਾ ਹੈ, ਇਹ ਸਹੀ ਹੈ, ਇਹ ਨਿਸ਼ਚੇ ਵਾਚਕ ਹੈ, ਇਹ ਸਦਾ ਅਟਲ ਰਹਿਣ ਵਾਲਾ ਹੈ। ਨਾਮ ਨਹੀਂ ਜਪਿਆ ਭਾਵੇਂ ਉਸ ਤਰ੍ਹਾਂ ਅਨੇਕਾਂ ਨੇਕੀਆਂ ਕਰ ਲਈਆਂ, ਅਨੇਕਾਂ ਚੰਗਿਆਈਆਂ ਕਰ ਲਈਆਂ, ਅਨੇਕਾਂ ਪੁੰਨ ਕਰਮ ਕਰ ਲਏ, ਬਹੁਤ ਚੰਗੀ ਗੱਲ ਹੈ। ਪਰ ਸਾਧ ਸੰਗਤ ਜੀ, ਗੁਰਬਾਣੀ ਦਾ ਪਾਵਨ ਫੁਰਮਾਨ, ਕਰਮ ਧਰਮ ਪਾਖੰਡ ਜੋ ਦੀ ਸਹਿਤ ਜਮ ਜਾ ਗਾਤੀ ਲੂਟੈ। ਨਾਮ ਤੋਂ ਵੀ ਹੋਣੇ ਜਿਹੜੇ ਕਰਮ ਧਰਮ ਨੇ, ਜਿਹੜੇ ਭੇਖ ਨੇ, ਕੀਤੇ ਹੋਏ ਚੰਗੇ ਕਰਮਾਂ ਦਾ ਵੀ ਜਿਹੜਾ ਫਲ ਹੈ ਨਾ, ਉਹ ਜਦੋਂ ਜਿੰਦ ਆਤਮਾ ਸਰੀਰ ਦਾ ਤਿਆਗ ਕਰਕੇ ਪ੍ਰਲੋਕ ਨੂੰ ਜਾਂਦੀ ਹੈ, ਤਾਂ ਜਮ ਵਸੂਲੀਏ ਬਣ ਕੇ, ਜਾਗਾਤੀ ਬਣ ਕੇ, ਟੈਕਸ ਲੈਣ ਵਾਲੇ ਬਣ ਕੇ, ਰਸਤੇ ਵਿੱਚ ਹੀ ਉਹਨਾਂ ਸ਼ੁਭ ਕਰਮਾਂ ਦਾ ਜਿਹੜਾ ਫਲ ਹੈ ਉਹ ਜੀਵ ਦੇ ਕੋਲੋਂ ਲੁੱਟ ਲੈਂਦੇ ਨੇ, ਲੈ ਲੈਂਦੇ ਨੇ। ਨਹੀਂ ਜੀਵ ਦੇ ਕੋਲ ਕੁਝ ਵੀ ਰਹਿੰਦਾ, ਖਾਲੀ ਹੋ ਕੇ ਜੀਵ ਆਤਮਾ ਨੂੰ ਜਾਣਾ ਪੈਂਦਾ। ਤਾਂ ਹੀ ਤਾਂ ਗੁਰਬਾਣੀ ਦੇ ਆਸ਼ੇ ਮੁਤਾਬਕ ਗੁਰਮੁਖਾਂ ਨੇ ਇਹ ਬਚਨ ਵਿਦਵਾਨ ਜਨਾਂ ਨੇ ਕਹੇ, ਰਾਮ ਨਾਮ ਕੋ ਅੰਕ ਹੈ ਸਭ ਸਾਧਨ ਹੈ ਸ਼ੂਨ, ਅੰਕ ਗਏ ਕੁਛ ਹਾਥ ਨਾ ਹੈ ਅੰਕ ਰਹੇ ਦਸ ਗੂਣ। ਜਿੱਡਾ ਵੱਡਾ ਮਰਜ਼ੀ ਆਪਾਂ ਕਾਗਜ਼ ਲੈ ਲਈਏ, ਪੈੱਨ ਕਲਮ ਪੈਨਸਲ ਆਪਣੇ ਹੱਥ ਵਿੱਚ ਪਕੜ ਲਈਏ ਅਤੇ ਕਾਗਜ਼ ਦੇ ਉੱਪਰ ਜੀਰੋ ਲਿਖਣੀ ਆਰੰਭ ਕਰ ਦਈਏ, ਸਿਫਰਾਂ ਲਿਖ ਦਈਏ, ਲਿਖ ਲਿਖ ਕੇ ਕਰੋੜਾਂ ਅਰਬਾਂ ਖਰਬਾਂ ਸਿਫਰਾਂ ਆਪਾਂ ਕਾਗਜ਼ ਭਰ ਦਈਏ ਸਾਰਾ, ਕੋਈ ਉਹਦਾ ਮੁੱਲ ਨਹੀਂ ਬਣਨਾ, ਕੋਈ ਰਕਮ ਨਹੀਂ ਬਣਨੀ। ਪਰ ਜੇ ਪਹਿਲਾਂ ਏਕਾ ਲਿਖ ਦਿੱਤਾ, ਏਕੇ ਦੇ ਅੱਗੇ ਜੀਰੋ ਲਿਖ ਦਿੱਤੀ, ਸਿਫਰ ਲਿਖ ਦਿੱਤੀ, ਤਾਂ ਦਸ ਗੁਣਾ ਮੁੱਲ ਵੱਧ ਜਾਣਾ। ਇੱਕ ਹੋਰ ਸਿਫਰ ਪਾ ਦਿੱਤੀ, ਦਸ ਗੁਣਾ ਹੋਰ ਮੁੱਲ ਵੱਧ ਗਿਆ, ਸੌ ਬਣ ਗਿਆ। ਰਾਮ ਨਾਮ ਕੋ ਅੰਕ ਹੈ ਸਭ ਸਾਧਨ ਹੈ ਸ਼ੂਨ, ਬਾਕੀ ਜਿੰਨੇ ਸਾਧਨ ਨੇ ਉਹ ਸ਼ੂਨ ਹਨ, ਉਹ ਸਿਫਰ ਹਨ, ਉਹ ਜੀਰੋ ਨੇ। ਵਾਹਿਗੁਰੂ ਕਾ ਨਾਮ ਜਿਹੜਾ ਉਹ ਏਕਾ ਹੈ, ਉਹ ਅੰਕ ਹੈ। ਅੰਕ ਗਏ ਕੁਛ ਹੱਥ ਨੇ, ਜੇ ਅੰਕ ਕਾਇਮ ਨਹੀਂ ਤਾਂ ਕੁਝ ਵੀ ਹੱਥ ਨਹੀਂ ਆਉਣਾ, ਜੋ ਮਰਜ਼ੀ ਕਰ ਲਈਏ। ਅੰਕ ਰਹੇ ਦਸ ਗੁਣ, ਜੇ ਅੰਕ ਕਾਇਮ ਰਹੇ, ਜੇ ਨਾਮ ਜਪਿਆ ਜਾਂਦਾ ਤਾਂ ਹਰ ਕੀਤੇ ਸ਼ੁਭ ਕਰਮ ਦਾ ਫਲ ਵੀ ਦਸ ਦਸ ਗੁਣਾ ਵਧੀਕ ਹੋ ਕੇ ਪ੍ਰਾਪਤ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਐਸਾ ਕਿ ਮੰਨੈ ਮਾਰਗ ਠਾਕ ਨਾ ਪਾਏ, ਜੋ ਨਾਮ ਦਾ ਮੰਨਣ ਕਰਦਾ, ਜੋ ਨਾਮ ਜਪਦਾ ਹੈ ਉਹ ਪ੍ਰਲੋਕ ਦੇ ਰਸਤੇ ਵਿੱਚ ਜਮ ਦੂਤਾਂ ਦੇ ਕੋਲੋਂ ਠੱਗੇ ਨਹੀਂ ਜਾ ਸਕਦੇ। ਇਸ ਲਈ ਭਜਨ ਰਾਮ ਕੋ ਸਹੀ, ਦੁਨੀਆਂ ਦੇ ਸਭ ਪਦਾਰਥ ਨਾਸਵੰਤ, ਸਾਰੇ ਮੋਹ ਝੂਠੇ, ਸਾਰੀਆਂ ਪ੍ਰੀਤਾਂ ਝੂਠੀਆਂ, ਨਾਮ ਤੋਂ ਬਿਨਾਂ ਸਾਰੇ ਜਿਹੜੇ ਸਾਧਨ ਨੇ ਉਹ ਨਿਸਫਲ। ਇੱਕ ਵਾਹਿਗੁਰੂ ਕਾ ਜਿਹੜਾ ਭਜਨ ਹੈ ਭਾਈ, ਇਹ ਨਿਸ਼ਚੇ ਵਾਚਕ ਸਹੀ ਹੈ, ਇਹੀ ਉੱਤਮ ਹੈ, ਇਹ ਨਾਲ ਨਿਭਣ ਵਾਲਾ ਹੈ, ਇਹ ਸਭ ਨਾਲੋਂ ਅਮੋਲਕ ਵਸਤੂ ਹੈ।
1: ਫੇਰਤ ਫੇਰਤ ਬਹੁਤੇ ਜੁਗ ਹਾਰਿਓ,
0: 84 ਲੱਖ ਜੂਨ ਦੇ ਗੇੜੇ ਵਿੱਚ ਫਿਰਦਿਆਂ ਫਿਰਦਿਆਂ ਬੜੇ ਯੁੱਗਾਂ ਦੇ ਵਿੱਚ ਹਰ ਜੀਵਨ ਵਿੱਚ ਜੀਵਨ ਦੀ ਬਾਜ਼ੀ ਹਾਰਦੇ ਹੀ ਗਏ।
1: ਮਾਨਸ ਦੇਹ ਲਹੀ,
0: ਹੁਣ ਕਿਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਐ ਜੀਵ ਐ ਤੋਂ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੈ। ਮਹਾਰਾਜ ਫੁਰਮਾਨ ਕਰਦੇ ਹਨ ਅਗਲੀ ਪੰਕਤੀ ਵਿੱਚ,
1: ਨਾਨਕ ਕਹਿਤ ਮਿਲਨ ਕੀ ਬਰੀਆ।
0: ਧੰਨ ਸਤਿਗੁਰੂ ਨਾਨਕ ਦੇਵ ਜੀ ਕੇ ਨਾਵੇਂ ਸਰੂਪ ਸਤਿਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਮਿਲਨ ਕੀ ਬਰੀਆ। ਇਹ ਜਿਹੜੀ ਮਾਨਸ ਦੇਹ ਲਈ ਹੈ ਨਾ, ਜਿਹੜੀ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੈ, ਮਿਲਨ ਕੀ ਬਰੀਆ, ਇਹ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਹੈ। रोज पढ़ते हैं पंचम पातशाही दे बचन के भई प्राप्त मानख देहुरिया गोबिंद मिलन की एह तेरी बरिया। फिरत बहुते जुग हारियो बहुते जुग हारदे रहे अनेक जूना विच फिरदिया होया पंचम पातशाह जी के बचन कई जन्म भय कीट पतंगा कई जन्म गज मीन कुरंगा कई जन्म पंखी सर्प होयो कई जन्म हैवर ब्रिख जोयो मिल जगदीश मिलन की बरिया चिरंकाल ए दे संजरिया। कईया जन्मां विच कीड़े बने पतंगे बने कीड़े अनेक किस्म दे धरती ते रेंग के चलदे ने पतंगे आपां जाणदे आ उन्हां कीड़ियां नूं कहा जांदा जिन्हां नूं खंभ लग जांदे ने भंबक्कड़ भंबट इत्यादिक इउं कीड़े पतंगे बनते रहे। कई जन्म गज मीन कुरंगा गज हाथी मीन मछी कुरंगा हिरन वगैरह जूना दे विच्चों निकलदे आए कई जन्म पंखी सर्प होयो कईआं जन्मां विच पंछी बने अनेक तरह के पंछी कदे कुछ कदे कुछ कईआं जन्मां विच सप बनते रहे कई जन्म हैवर ब्रिख जोयो हैवर कहिंदे घोड़ियां नूं ब्रिख का भाव है ब्रिखब ते ब्रिखब का भाव है बल्द घोड़े बल्द इत्यादिक पशुआं दीआं जूनां विच्चों कईआं जन्मां विच आपां गुजरदे आए। रहाउ दीआं पंगतियां तों पहलां आपां अगला पद वी विचार लईए कई जन्म सैल गिर करिया कईआं जन्मां विच परमात्मा ने पत्थर बनाया पहाड़ बनाया कई जन्म गर्भ हिर खरिया कई जन्मां दे विच माता दे उदर विच जन्म लैण लई निवास तां होया पर जन्म ही नसीब ना होया माता दा गर्भ ही हिर गया छण गया उत्थे ही गल सड़ गए कई जन्म साख कर उपाया कई जन्मां विच बनस्पति बूटे बना के पैदा कीता तरह तरह के दरख्त वेलां इत्यादिक गिणती किन्नी क गिणी जावे गल मुका दित्ती कि 184 जोन भरमाया 84 लाख जूनां विच भरमदे भटकदे आए हाँ कादे लई मिल जगदीश मिलन की बरिया चिरंकाल इह दे संजरिया। बड़े चिरकाल लंबे समय बाद ए मनुखा दे ही प्राप्त होई है 184 भ्रमते भ्रमते दुर्लभ जन्म अब पायो 84 लाख जूना विच भ्रमदिया भटकदिया दुर्लभ मनुखा जन्म प्राप्त कीता है मिल जगदीश मिलन की बरिया। जगत दे मालक वाहिगुरु नूं मेल मिलन दी वारी मिली है नानक कहत मिलन की बरिया। धन सतगुरु तेग बहादुर जी फरमाउंदे ने कि ए मनुखा दे ही जो प्राप्त कीती है ना वाहिगुरु दी कृपा नाल ਇਹ ਉਸ ਵਾਹਿਗੁਰੂ ਨੂੰ ਮਿਲਣ ਦੀ ਤੈਨੂੰ ਵਾਰੀ ਮਿਲੀ ਆ ਮੌਕਾ ਹੱਥ ਆਇਆ ਹੈ
1: ਸਿਮਰਤ ਕਹਾ ਨਹੀਂ
0: ਭਾਈ ਇਸ ਮਨੁੱਖਾ ਦੇਹੀ ਵਿੱਚ ਵਾਹਿਗੁਰੂ ਨੂੰ ਸਿਮਰਦਾ ਕਿਉਂ ਨਹੀਂ ਯਾਦ ਕਿਉਂ ਨਹੀਂ ਕਰਦਾ ਚੇਤੇ ਕਿਉਂ ਨਹੀਂ ਕਰਦਾ ਸਿਮਰਨ ਕਿਉਂ ਨਹੀਂ ਕਰਦਾ ਉਸ ਪਰਮਾਤਮਾ ਦਾ ਮਨ ਕਹਾਂ ਵਿਸਾਰਿਓ ਰਾਮ ਨਾਮ ਤਨ ਬਿਨਸੈ ਜਮ ਸਿਉ ਪਰੈ ਕਾਮ ਮਨਾ ਮਨੁੱਖ ਪਿਆਰਿਆ ਕਿਉਂ ਭੁਲਾਇਆ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਯਾਦ ਰੱਖ ਲੈ ਜਦੋਂ ਸਰੀਰ ਬਿਨਸਿਆ ਜੇ ਤੂੰ ਨਾਮ ਨਾ ਜਪਿਆ ਤਾਂ ਜਮ ਦੇ ਨਾਲ ਕੰਮ ਪਵੇਗਾ ਜਮ ਦੂਤਾਂ ਦੇ ਵਸ ਪਵੇਗਾ ਧਰਮ ਰਾਜੇ ਕੋਲ ਪੇਸ਼ ਹੋਵੇਗਾ ਪਰ ਜੇ ਤੂੰ ਨਾਮ ਜਪੇ ਤਾਂ ਤਨ ਬਿਨਸੈ ਜਮ ਸਿਉਂ ਪਰੈ ਕਾਮ ਜਮ ਤੋਂ ਛੁੱਟਣ ਦੇ ਕੰਮ ਆਵੇਗਾ ਇਹ ਵਾਹਿਗੁਰੂ ਕਾ ਨਾਮ ਕਿਉਂ ਨਹੀਂ ਚੇਤੇ ਕਰਦਾ ਕਿਉਂ ਨਹੀਂ ਸਿਮਰਨ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਵ ਕਿ ਇਹ ਮਨੁੱਖਾ ਜਨਮ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਜੋ ਮਿਲੀ ਹੈ ਨਾ ਇਹ ਜ਼ਿੰਦਗੀ ਦਾ ਮਕਸਦ ਕਿਵੇਂ ਪੂਰਾ ਹੋਣਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਪਿਆਰਿਆ ਹਰ ਵਕਤ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭਜਨ ਕਰ ਸਿਮਰਨ ਕਰ
1: ਕੇਦਾਰਾ ਮਹੱਲਾ ਪੰਜਵਾਂ
0: ਲੜੀ ਵਾਰ ਚੱਲ ਰਹੀ ਕਥਾ ਵਿਚਾਰ ਸ਼ਬਦ ਕੇਦਾਰਾ ਰਾਗ ਵਿੱਚ 1120 ਅੰਗ ਉੱਪਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੇਦਾਰਾ ਰਾਗ ਦੇ ਵਿੱਚ ਪਾਵਨ ਬਚਨ ਫਰਮਾਨ ਕਰਦੇ ਹਨ
1: ਪ੍ਰੇਯ ਕੀ ਪ੍ਰੀਤ ਪਿਆਰੀ
0: ਜਿਹੜੇ ਗੁਰਮੁਖ ਜਨ ਗੁਰ ਬਚਨਾਂ ਦੀ ਕਮਾਈ ਕਰਦਿਆਂ ਹੋਇਆਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਨੂੰ ਜਪਦੇ ਨੇ ਉਹਨਾਂ ਦੇ ਚਿੱਤ ਦੀ ਪ੍ਰੀਤ ਉਸ ਪਰਮ ਪਿਤਾ ਪਰਮਾਤਮਾ ਨਾਲ ਬਣਦੀ ਹੈ ਜਿਵੇਂ ਅੱਜ ਦੇ ਹੁਕਮਨਾਮੇ ਦੀ ਸੰਖੇਪ ਜਿਹੀ ਵਿਚਾਰ ਆਪਾਂ ਰਲ ਮਿਲ ਕੀਤੀ ਉਹਦੇ ਤੋਂ ਪਹਿਲੇ ਸ਼ਬਦ ਦਾ ਆਰੰਭ ਸਤਿਗੁਰੂ ਤੇਗ ਬਹਾਦਰ ਜੀ ਨੇ ਕੀਤਾ ਹੈ ਜੋ ਸੋਠ ਰਾਗ ਦੀ ਬਾਣੀ ਵਿੱਚ ਨਾਵੇਂ ਪਾਤਸ਼ਾਹ ਦਾ ਪਹਿਲਾ ਸ਼ਬਦ ਹੈ ਰੇ ਮਨ ਰਾਮ ਸਿਉ ਕਰ ਪ੍ਰੀਤ ਐ ਮਨਾ ਸਰਬ ਵਿਆਪਕ ਵਾਹਿਗੁਰੂ ਦੇ ਨਾਲ ਪ੍ਰੀਤ ਕਰ ਉਹ ਪ੍ਰੀਤ ਮਨ ਵਿੱਚ ਪੈਦਾ ਕਰਨ ਲਈ ਤੇ ਪ੍ਰਪੱਕ ਕਰਨ ਲਈ ਸ਼ਰਵਨ ਗੋਬਿੰਦ ਗੁਣ ਸੁਣੋ ਕੰਨੀ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਸੁਣ ਅਰ ਗਾਓ ਰਸਨਾ ਗੀਤ ਅਤੇ ਰਸਨਾ ਦੇ ਨਾਲ ਵੀ ਜਸ ਉਚਾਰਨ ਕਰ सो जिन्हां दे मन विच ए प्रीत गुरु की कृपा नाल बन गई है ना, सो उन्हां दी अवस्था ते उन्हां वल्लों गुरचरणा दे विच अरदास बेनती वाहिगुरु के मिलाप की तड़प रखदिया तांग रखदिया होया, जिन्हां ने इस सिधांत नूं समझ लिया कि नानक कहत मिलन की बरिया, जिन्हां ने जान लिया कि मनुखा जन्म परमात्मा नूं मिलन दी वारी मिली है, वह गुरमुख प्यारे वाहिगुरु नाल प्रीत करदिया होया तिस वाहिगुरु के सन्मुख ही तिस दे दर्शन दार वास्ते इउं बेनती करदे ने, प्रे अकी प्रीत प्यारी, हे मेरे प्रे प्यारे अकाल पुरख वाहिगुरु जी, आप जी की जेड़ी प्रीत है ना ये मैनू प्यारी लगती है। दुनिया दिया प्रीतां दी तां गल की करनी है, जगत मैं झूठी देखी प्रीत, अपने ही सुख स्यो सब लागे क्या दारा क्या मीत, मेरो मेरो सबै कहत है हित स्यो बाध्य उचीत, अंतकाल संगी नह को एह अचरज है रीत। सो महाराज आप जी की प्रीत ही मेरे हिरदे विच प्यारी लगदी है।
1: मगन मन मह चितवो आसा,
0: इस प्रीत विच मैं अपने मन विच मगन रहिंदा मस्त रहिंदा हां। यह प्रीत है ही मस्ती वाली, यह है ही आनंद वाली। जदों ये प्रीत एक बार जुड़ जावे तो यह फिर छड़ी नहीं जा सकती। गुरसिख सुख का ही प्रीत क्यों विसार है, सो आत्मिक सुख देने वाली यह प्रीति गुरसिख किवें छड़ सकता है, कदे भी नहीं। महाराज इस प्रीत विच मगन होया होया अपने मन विच मैं आस चितवदा हाँ, आप जी की आस रखदा हाँ, यह चितवनी चितवदा हाँ सतगुरु सच्चे पातशाह, यही उत्तम सोच मैं अपने मन विच हमेशा रखदा हाँ।
1: नैनों तार तुहारी,
0: इन्ना नैना इन्ना नेत्रां दे विच भी तुहाडी ही तार लगी हुई है। तार सो तेल धारा वत लिव जेड़ी है जुड़ी है आप दे दर्शना दी तार लगी हुई है, कि केड़ा वक्त होवे प्रतख दर्शन नेत्रा दे नाल भी आप जी के दर्शन प्राप्त हो जान, ते मन अते बुद्ध रूपी नेत्रा विच भी मैं आप जी दे दर्शना दा आनंद माण सकां। मन अंदर वैराग ते बुद्ध अंदर विवेक रूपी निगाह लैके उहदे नाल मैनू आप जी के दर्शन दारे प्राप्त हो जाण, यह मैं अपने मन विच आस रख के चितवनी चितवदा यह सोच सोचदा, ते इसे ख्याल विच ही आप जी की प्रीत विच अपने मन विच मैं मगन रहिंदा मस्त रहिंदा
1: हाँ।
0: सलाम दे के सतगुरु सच्चे पातशाह जी फुरमान करदे ने,
1: ओए दिन पहर मूरत पल कैसे,
0: कैसे अखर नूं सारे अखरां दे नाल जोड़ के अर्थ होवेगा, ओए दिन कैसे, ओ दिन किहो जिहा होवेगा, ओए पहर कैसे, ओ भागां वाला पहर भला किहो जिहा होवेगा, मूरत दो घड़ियां दा समां जिहड़ा ओ किहो जिहा होवेगा भला, ते पल कैसे, उसो समय दी छोटी इकाई जिहड़ा पल है ओ किहो जिहा वड्डिया भागां वाला होवेगा, किहो जिहा ओ पल होवेगा, किहो जी घड़ी होवेगी, दो घड़ियां होणगियां, किहो जिहा मूरत, किहो जिहा पैर ते कैसा ओ दिन होवेगा।
1: ओए पल घड़ी किहारी,
0: पलां दी जिहड़ी घड़ी है ना ओ घड़ी किहारी किहो जी कैसी आनंददायक होवेगी।

0: ਕਪਟ ਧਪਟ ਜੋ ਕਪਟ ਕਪਾਟ ਜੁੜੇ ਹੋਏ ਨੇ ਨਾ ਹਿਰਦੇ ਵਿੱਚ ਆਸਾ ਅੰਦੇਸਾ ਦੋਏ ਪੱਟ ਜੜੇ ਆਸਾ ਤੇ ਅੰਦੇਸਾ ਰੂਪੀ ਤਖਤੇ ਜੜੇ ਨੇ ਇਸੇ ਪ੍ਰਕਾਰ ਔਗਣਾ ਵਿਕਾਰਾਂ ਰੂਪੀ ਤਖਤੇ ਨੇ ਪੰਜਾਂ ਕੋਸ਼ਾਂ ਰੂਪੀ ਪੜਦੇ ਹਨ ਹੋਰ ਅਨੇਕ ਪ੍ਰਕਾਰ ਦੇ ਔਗਣਾ ਵਿਕਾਰਾਂ ਰੂਪੀ ਤਖਤੇ ਝੂਠ ਦੀ ਕੂੜ ਦੀ ਪਾਲ ਖੁੱਲੇ ਕਪਟ ਮਹਾਰਾਜ ਆਪ ਜੀ ਕੀ ਕਿਰਪਾ ਨਾਲ ਇਹ ਕਪਾਟ ਖੁੱਲ ਜਾਂਦੇ ਨੇ ਤੇ ਖੁੱਲਦੇ ਵੀ ਧਪਟ ਝਟਪਟ ਹੀ ਜਲਦੀ ਹੀ ਜਦੋਂ ਆਪ ਜੀ ਕੀ ਮਿਹਰ ਦੀ ਨਿਗਾਹ ਹੋ ਜਾਵੇ ਤਾਂ ਝੱਟ ਹੀ ਇਹ ਜਿਹੜੇ ਤਖਤੇ ਜੜੇ ਹੋਏ ਨੇ ਨਾ ਤਰ੍ਹਾਂ ਤਰ੍ਹਾਂ ਦੇ ਕਪਟ ਕਪਾਟ ਇਹ ਸਾਰੇ ਖੁੱਲ ਜਾਂਦੇ ਨੇ ਬੁੱਝ ਤ੍ਰਿਸ਼ਨਾ ਤ੍ਰਿਸ਼ਨਾ ਬੁੱਝ ਜਾਂਦੀ ਹੈ ਮੁੱਕ ਜਾਂਦੀ ਹੈ ਤ੍ਰਿਸ਼ਨਾ ਆਪ ਜੀ ਕੀ ਕਿਰਪਾ ਦ੍ਰਿਸ਼ਟੀ ਨਾਲ
1: ਜੀਵੋ ਪੇਖ ਦਰਸਾਰੀ
0: ਕੈਸਾ ਉਹ ਭਾਗਾ ਭਰਿਆ ਦਿਨ ਹੋਵੇਗਾ ਕਿਹੋ ਜਿਹਾ ਪਹਿਰ ਹੋਵੇਗਾ ਕਿਹੋ ਜਿਹੀਆਂ ਦੋ ਘੜੀਆਂ ਕਿਹੋ ਜਿਹੀ ਇੱਕ ਘੜੀ ਕੈਸਾ ਪਲ ਹੋਵੇਗਾ ਸਤਿਗੁਰੂ ਜੀ ਜਦੋਂ ਮੇਰੇ ਹਿਰਦੇ ਵਿੱਚੋਂ ਵੀ ਇਹ ਕਪਟ ਛੇਤੀ ਮੁੱਕ ਜਾਣ ਜਦੋਂ ਇਹ ਕਪਾਟ ਤਖਤੇ ਮੇਰੇ ਹਿਰਦੇ ਵਿੱਚੋਂ ਖੁੱਲ ਜਾਣ ਤੇ ਜੀਵੋ ਪੇਖ ਦਰਸਾਰੀ ਮੈਂ ਆਪ ਜੀ ਕੇ ਦਰਸ਼ਨ ਦਾਰੇ ਤੱਕ ਕੇ ਆਤਮਿਕ ਜੀਵਨ ਨੂੰ ਪ੍ਰਾਪਤ ਕਰਾਂ ਕਿਉਂਕਿ ਸਾਧ ਸੰਗਤ ਜੀ ਖੋਲਿਓ ਕਪਾਟ ਤਾਂ ਮਨ ਠਹਿਰਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹੋ ਨਾਨਕ ਹਉਮੈ ਭੀਤ ਗੁਰ ਖੋਈ ਤਾਂ ਉਦਿਆਰ ਮੀਠ ਲਓ ਪਾਇਓ ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਕਪਾਟ ਖੋਲ ਦਿੰਦੇ ਨੇ ਤਾਂ ਹਿਰਦੇ ਵਿੱਚ ਹੀ ਬਰਾਜਮਾਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਕੀ ਜੋਤ ਦੇ ਪ੍ਰਮਾਤਮਾ ਦੇ ਸਰੂਪ ਦੇ ਦਰਸ਼ਨ ਹੁੰਦੇ ਨੇ ਮਹਾਰਾਜ ਮੇਰੇ 'ਤੇ ਵੀ ਐਸੀ ਕਿਰਪਾ ਹੋ ਜਾਵੇ ਉਹ ਮੇਰੇ ਸਾਰੇ ਕਪਾਟ ਖੁੱਲ ਜਾਣ ਤ੍ਰਿਸ਼ਨਾ ਮੁੱਕ ਜਾਵੇ ਔਰ ਆਪ ਜੀ ਕੇ ਦਰਸ਼ਨ ਦੇ ਦਾਰੇ ਪ੍ਰਾਪਤ ਕਰਕੇ ਮੈਂ ਆਤਮਿਕ ਜੀਵਨ ਨੂੰ ਜੀਵਣਾ ਕਰਾਂ
1: ਕੌਣ ਸੁਜਤਨ ਉਪਾਉ ਕਨੇਹਾ
0: ਇਹ ਆਨੰਦਮਈ ਅਵਸਥਾ ਪ੍ਰਾਪਤ ਕਰਨ ਲਈ ਕੌਣ ਸੋ ਜਤਨ ਕਿਹੜਾ ਕੋਈ ਯਤਨ ਹੈ ਕੋਈ ਸਾਧਨਾ ਕਰਕੇ ਮੈਂ ਕਿਹੜਾ ਯਤਨ ਕਰਾਂ ਉਪਾਓ ਕਨੇਹਾ ਕੋਈ ਜਪ ਤਪ ਰੂਪੀ ਉਪਾਅ ਵੀ ਕਿਹੜਾ ਕਰਾਂ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਕਰਕੇ ਆਪ ਜੀ ਦੇ ਦਰਸ਼ਨ ਹੋਣ
1: ਸੇਵਾ ਕੌਣ ਵਿਚਾਰੀ
0: ਉੱਤਮ ਵਿਚਾਰ ਦਾ ਮੈਂ ਧਾਰਨੀ ਬਣਾ ਤੇ ਕਿਸ ਤਰ੍ਹਾਂ ਦੀ ਸੇਵਾ ਕਰਾਂ ਮਹਾਰਾਜ ਇਹ ਵਿਚਾਰ ਮੇਰੇ ਮਨ ਅੰਦਰ ਆਉਂਦੀ ਹੈ ਤੇ ਇਸ ਵਿਚਾਰ ਤਹਿਤ ਇਹ ਬੇਨਤੀ ਕਰਦਾ ਕਿਹੜਾ ਯਤਨ ਕਰਾਂ ਦੁਨਿਆਵੀ ਰੂਪ ਵਿੱਚ ਕਿਹੜਾ ਜਪ ਤਪ ਰੂਪੀ ਉਪਾਅ ਕਰਾਂ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਮੈਂ ਆਪ ਜੀ ਕੀ ਸੇਵਾ ਕਰ ਸਕਾਂ ਕਿ ਮੈਨੂੰ ਆਪ ਜੀ

0: ਸੋ ਸਤਿਗੁਰੂ ਗਰੀਬ ਨਿਵਾਸ ਜੀ ਇਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਬਚਨ ਕਰਦੇ ਨੇ, ਮਾਨ ਅਭਿਮਾਨ ਮੋਹ ਤਜ ਨਾਨਕ। ਭਾਈ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਨੇ ਮਾਨ ਅਭਿਮਾਨ ਨੂੰ ਛੱਡ ਕੇ, ਮਾਨ ਆਪਣੀ ਵਡਿਆਈ ਦੀ ਇੱਛਾ ਨੂੰ ਛੱਡ ਕੇ, ਅਭਿਮਾਨ ਹੰਕਾਰ ਨੂੰ ਛੱਡ ਕੇ, ਤੇ ਭੱਬਾ ਔਰ ਪੱਪਾ ਸਵਰਣੀ ਅੱਖਰ ਜਾਣ ਕੇ ਮਾਨ ਅਪਮਾਨ ਇਹਨਾਂ ਦੋਹਾਂ ਤੋਂ ਉੱਪਰ ਉੱਠ ਕੇ, ਜੈਸਾ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਾ ਹੀ ਇਹ ਪਾਵਨ ਬਚਨ ਹੈ, ਹਜ਼ੂਰ ਫੁਰਮਾਨ ਕਰਦੇ ਨੇ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾ ਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗਿਆ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੈ ਨਾਹਨ ਤੇਹ ਘਟ ਬ੍ਰਹਮ ਨਿਵਾਸਾ। ਪਰ ਇਹ ਹੁੰਦਾ ਕਿਵੇਂ? ਗੁਰ ਕਿਰਪਾ ਜਿਹ ਨਰਕੋ ਕੀਨੀ ਤੇਹ ਇਹ ਜੁਗਤ ਪਛਾਣੀ। ਜਿਸ ਦੇ ਉੱਪਰ ਸਤਿਗੁਰਾਂ ਨੇ ਕਿਰਪਾ ਕਰਤੀ ਇਹ ਜੁਗਤੀ ਉਹਨੇ ਪਛਾਣੀ ਹੈ, ਤੇ ਜਿਹਨੇ ਪਛਾਣ ਲਈ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ। ਸੋ ਮਹਾਰਾਜ ਫੁਰਮਾਨ ਕਰਦੇ ਨੇ ਕਿ ਮਾਨ ਅਪਮਾਨ ਵਾਲੀ ਬਿਰਤੀ ਨੂੰ ਛੱਡ ਦੇਈਏ, ਅਭਿਮਾਨ ਹੰਕਾਰ ਛੱਡ ਦੇਈਏ, ਜਿਹੜਾ ਮੋਹ ਦੁਨਿਆਵੀ ਪਕੜ ਹੈ ਨਾ ਆਪਣੇ ਮਨ ਵਿੱਚ, ਇਸ ਮੋਹ ਨੂੰ, ਇਸ ਪਕੜ ਨੂੰ, ਇਸ ਮੇਰ ਨੂੰ ਛੱਡ ਦੇਈਏ।
1: ਸੰਤ ਹੈ ਸੰਗ ਉਧਾਰੀ,
0: ਪ੍ਰਭੂ ਦੇ ਪਿਆਰੇ ਸ਼ਾਂਤ ਚਿਤ ਆਤਮਾ ਵਾਲੇ ਸੰਤ ਜਨਾਂ ਦੀ, ਗੁਰਸਿੱਖਾਂ ਪਿਆਰਿਆਂ ਦੀ। ਇਉਂ ਭਾਈ ਸੰਸਾਰ ਤੋਂ ਉਧਾਰ ਹੁੰਦਾ, ਪਾਰ ਉਤਾਰਾ ਹੁੰਦਾ, ਇਉਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਦਰਸ਼ਨ ਦਾਰੇ ਪ੍ਰਾਪਤ ਹੁੰਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ, ਗੁਰੂ ਕੀ ਮਿਹਰ ਹੋਵੇ, ਗੁਰੂ ਕੀ ਪਰਮ ਪਵਿੱਤਰ ਸਿੱਖਿਆ, ਕਲਿਆਣਕਾਰੀ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਗੁਰਮਤਿ ਦੇ ਧਾਰਨੀ ਬਣ ਕੇ, ਗੁਰਸਿੱਖੀ ਕਮਾ ਕੇ ਆਪਾਂ ਗੁਰੂ ਕੇ ਦਰ ਤੇ ਪ੍ਰਵਾਨ ਹੋ ਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਸਕੀਏ। ਸ਼ਬਦ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਦੀ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street, Northeast, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।

प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ।

ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਾਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾ ਕਰਜ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ
गुर प्रसाद परम पद पाया सूके काष्ट हरिया रहाओ। जनन पिता लोक सुत बनता कोय न किसकी तरिया सिर सिर रिजक संभाहे ठाकुर काहे मन भाव करिया ऊडे ऊडावै सह कोसा तिस पाछै बचरे शरिया तिन कवन खिलावै कवन चुगावै मन मह सिमरन करिया।

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ

ਤੂੰ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ।

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ।

ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ।

ਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾ ਤਾਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੇ ਨਾਮ ਕਰ ਆਪਣੇ ਚੇਰੇ। ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿੰਨੈ ਬਿਰਲੈ ਜਾਤੇ। ਸੁਨਹੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹ ਟਲ ਗੁਰ ਸੇਵੀਐ,

राम कहत बंधन तेह छूटा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।